0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Hepsi hidasını aralık yüksün de isim attı. Konya Pınarçı'nın kemal bakışını, Kalfeyr Abdi'nin Mahapurşan'da Guru Sahibi'nin Darshan Karnayhan. So itinik seva pravan karne bulao fateh.
1: Vahe Guru Ji ka khalsa, Vahe Guru Ji ki fateh.
2: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਭਾਗਾਂ ਵਾਲੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਇਹ ਜੀਵਨ ਦੀਆਂ ਕੜੀਆਂ ਸਫਲ ਕਰ ਰਹੇ ਹੋ ਤੁਹਾਡੀ ਅਸੀਸ ਮਿਲ ਜਾਏ ਮਨਾਂ ਦੀ ਇਕਾਗਰਤਾ ਬਣ ਜਾਏ ਪਿਆਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਪੁਰਖਾਂ ਦੀਆਂ ਮਹਾਂਪੁਰਸ਼ਾਂ ਦੀਆਂ ਵਡਿਆਈਆਂ ਕਰਨ ਵਾਸਤੇ ਜੁੜੇ ਹੋ ਸਤਸੰਗੀ ਮਹਾਂਪੁਰਸ਼ ਸਦਾ ਹੀ ਵੱਡੇ ਹੁੰਦੇ ਨੇ ਕੋਈ ਨਾਂ ਵੀ ਵਡਿਆਈ ਕਰੇ ਉਹ ਤਾਂ ਵੀ ਵੱਡੇ ਨੇ ਸੱਚੀ ਗੱਲ ਤੇ ਇਹ ਹੈ ਜਿਹੜਾ ਸਤਿਪੁਰਖਾਂ ਦੀ ਵਡਿਆਈ ਕਰਦਾ ਹੈ ਨਾ ਉਹ ਆਪ ਵੱਡਾ ਹੋ ਜਾਂਦਾ ਹੈ ਆਪਣੇ ਪੁੰਨ ਬਣਾ ਰਹੇ ਹੋ ਆਓ ਸਭ ਤੋਂ ਪਹਿਲਾਂ ਸਿਮਰਨ ਉਪਰੰਤ ਜਿਵੇਂ ਸਤਿਗੁਰੂ ਬਖਸ਼ਿਸ਼ ਕਰਨਗੇ ਸਾਰੇ ਹਾਜ਼ਰੀ ਲਵਾਇਓ ਜੀ।

ਦਾਸ ਆਪਦੀਆਂ ਨੂੰ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਦਾ ਕੀਰਤਨ ਸਰਵਣ ਕਰਾਣਗੇ। ਪ੍ਰਕਰਨ ਤੇ ਬਹੁਤ ਲੰਬੇਰਾ ਹੈ, ਘੰਟੇ ਡੇਢ ਘੰਟੇ ਦਾ ਹੈ, ਪਰ ਜਿੰਨਾ ਕੁ ਸਮੇਂ ਵਿੱਚ ਤੁਹਾਨੂੰ ਸੁਣਾ ਹੋਇਆ। ਸੰਸਾਰ ਹੈ, ਸੰਸਾਰ ਵਿੱਚ ਸਾਡੇ ਰਿਸ਼ਤੇ ਨਾਤੇ ਨਹੀਂ, ਤੇ ਇਹਨਾਂ ਸਾਡੇ ਸੰਸਾਰੀ ਰਿਸ਼ਤਿਆਂ ਵਿੱਚੋਂ ਗੁਰਬਾਣੀ ਵਿੱਚ ਇੱਕ ਰਿਸ਼ਤੇ ਦਾ ਖਾਸ ਜ਼ਿਕਰ ਕੀਤਾ ਗਿਆ ਹੈ। ਉਹ ਕਿਹੜਾ ਰਿਸ਼ਤਾ ਹੈ? ਉਹ ਰਿਸ਼ਤਾ ਹੈ ਮਾਂ ਤੇ ਪਿਓ ਦਾ। ਮਾਂ ਪਿਓ ਵਰਗਾ ਕੋਈ ਦੂਜਾ ਰਿਸ਼ਤਾ ਨਹੀਂ ਹੈ। ਬਹੁਤ ਹੀ ਪਿਆਰੀ ਪੌੜੀ ਹੈ, ਸੁਣਿਓ ਸ਼ਰਧਾ ਤੇ ਪਿਆਰ ਨਾਲ।

ਬੇਸ਼ੱਕ ਪਿਤਾ ਦੇ ਸਕੇ ਭੈਣ ਭਰਾ ਨਹੀਂ, ਪਰ ਜਿਹੜਾ ਪਿਆਰ ਪਿਓ ਕਰਦਾ ਹੈ ਨਾ, ਉਹ ਚਾਚੇ ਤਾਏ ਤੇ ਭੂਆ ਕੋਲੋਂ ਨਹੀਂ ਮਿਲ ਸਕਦਾ।

ਵਾਸੀਆਂ ਬੇਸ਼ੱਕ ਮਾਂ ਦੇ ਸਕੇ ਭੈਣ ਭਰਾ ਨੇ, ਪਰ ਜਿਹੜਾ ਲਾਡ ਮਾਂ ਲੜਾਉਂਦੀ ਏ ਨਾ, ਜਿਹੜਾ ਨਿੱਘ ਮਾਂ ਦੀ ਗੋਦ ਗਏ ਨਾ, ਉਹ ਕਿਧਰੋਂ ਹੋਰੋਂ ਨਹੀਂ ਮਿਲ ਸਕਦਾ। ਪਿੱਪਲਾਂ ਬੋੜਾਂ ਦੀ ਛਾਂ ਨਾਲੋਂ ਠੰਡੜੀ ਜਿਹੀ ਇੱਕ ਛਾਂ ਹੁੰਦੀ ਏ, ਰੱਬ ਵੀ ਠੀਕ ਏ ਆਪਣੀ ਥਾਂ ਮੇ ਮਾਂ ਤੇ ਆਖਰ ਮਾਂ ਹੁੰਦੀ ਏ।

ਕੋਈ ਲੱਖਾਂ ਦੀਵੇ ਜਗਾ ਦੇਵੇ, ਕੈਸੀਆਂ ਪੰਗਤੀਆਂ ਨੇ ਸੁਣਿਓ ਸ਼ਰਧਾ ਦੇ ਨਾਲ। ਕੋਈ ਲੱਖਾਂ ਦੀਵੇ ਜਗਾ ਦੇਵੇ, ਲੱਖਾਂ ਜਗਦੇ ਹੋਏ ਦੀਵੇ ਸੂਰਜ ਦੀ ਰੋਸ਼ਨੀ ਦਾ ਮੁਕਾਬਲਾ ਨਹੀਂ ਕਰ ਸਕਦੇ। ਤੇਰੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਣ, ਸਾਰਾ ਕੁਟੁੰਬ ਇਕੱਠਾ ਹੋ ਜਾਏ, ਸਾਰਾ ਜੱਗ ਵੀ ਕਿਉਂ ਨਾ ਇਕੱਠਾ ਹੋ ਜਾਏ। ਜਿਹੜਾ ਪਿਆਰ ਪਿਓ ਦੇ ਸਕਦਾ ਏ ਨਾ, ਜਿਹੜੇ ਲਾਡ ਮਾਂ ਲੜਾ ਸਕਦੀ ਏ ਨਾ, ਉਹ ਤੈਨੂੰ ਸਾਰੇ ਜੱਗ ਤੋਂ ਵੀ ਨਹੀਂ ਮਿਲ ਸਕਦੇ।

ਜਿਹੜਾ ਪਿਆਰ ਆਪਣੀ ਮਾਂ ਕੋਲੋਂ ਮਿਲਦਾ ਹੈ, ਸਾਰਾ ਜੱਗ ਇਕੱਠਾ ਹੋਵੇ ਨਹੀਂ ਮਿਲ ਸਕਦਾ। ਇੱਕ ਰਾਣੀ ਆਪਣੀ ਨੌਕਰਾਣੀ ਨੂੰ ਬੁਲਾਉਂਦੀ, ਕਹਿੰਦੀ ਆ ਸਾਹਮਣੇ ਬਹੁਤ ਸਾਰੇ ਬੱਚੇ ਖੇਡਦੇ ਨੇ ਤੇ ਉਹਨਾਂ ਵਿੱਚ ਮੇਰਾ ਪੁੱਤਰ ਵੀ ਖੇਡ ਰਿਹਾ ਹੈ, ਉਹਨੇ ਸਵੇਰ ਦਾ ਖਾਧਾ ਕੁਝ ਨਹੀਂ, ਜਾ ਉਹਨੂੰ ਕੁਝ ਖਵਾ ਕੇ ਆ। ਤੇ ਹੁਣ ਨੌਕਰਾਣੀ ਕਹਿੰਦੀ ਐਡੇ ਬੱਚਿਆਂ ਦੀ ਭੀੜ ਵਿੱਚ ਤੁਹਾਡੇ ਬੱਚੇ ਨੂੰ ਕਿਵੇਂ ਪਹਿਚਾਣਾਂਗੀ। ਰਾਣੀ ਕਹਿਣ ਲੱਗੀ ਜਿਹੜਾ ਸਭ ਤੋਂ ਸੋਹਣਾ ਹੈ ਨਾ, ਸਭ ਤੋਂ ਖੂਬਸੂਰਤ ਹੈ, ਉਹ ਮੇਰਾ ਪੁੱਤਰ ਹੈ। ਰਾਜਿਆਂ ਦੇ ਬੱਚਿਆਂ ਦੀ ਪਹਿਚਾਣ ਵੀ ਵੱਖਰੀ, ਪਰ ਨੌਕਰਾਣੀ ਜਾਂਦੀ ਹੈ ਜਿਸ ਬੱਚੇ ਨੂੰ ਜਾ ਕੇ ਭੋਜਨ ਖਵਾਉਂਦੀ ਹੈ ਨਾ, ਉਹ ਤੇ ਐਡਾ ਕੋਈ ਸੋਹਣਾ ਨਹੀਂ ਹੈ, ਉਹ ਤੇ ਖੂਬਸੂਰਤ ਨਹੀਂ ਹੈ। ਰਾਣੀ ਆ ਕੇ ਡਾਂਟਦੀ, ਕਹਿੰਦੀ ਇਹ ਤੇ ਕਿਸੇ ਗਰੀਬ ਤੇ ਕੰਗਾਲ ਦਾ ਪੁੱਤਰ ਲੱਗਦਾ ਹੈ। ਮੈਂ ਤੈਨੂੰ ਆਖਿਆ ਜੀ ਜਿਹੜਾ ਸਭ ਤੋਂ ਸੋਹਣਾ ਹੈ। ਨੌਕਰਾਣੀ ਕਹਿੰਦੀ ਮੈਨੂੰ ਇਹ ਸਭ ਤੋਂ ਸੋਹਣਾ ਲੱਗਦਾ ਹੈ, ਕਿਉਂ? ਕਿਉਂਕਿ ਇਹ ਮੇਰਾ ਪੁੱਤਰ ਹੈ, ਇਹ ਮੇਰੇ ਜਿਗਰ ਦਾ ਟੁਕੜਾ ਹੈ। ਪੁੱਤਰ ਕਿੱਡਾ ਵੀ ਨਿਕੰਮਾ ਹੋਵੇ, ਮਾਂ ਕਹਿੰਦੀ ਇਹ ਮੇਰਾ ਰਾਜਾ ਬੇਟਾ ਹੈ। ਪੁੱਤਰ ਕਿੱਡਾ ਵੀ ਨਿਕੰਮਾ ਹੋਵੇ, ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਹੈ। ਕਹਿਣ ਲੱਗੇ ਐ ਰੱਬਾ, ਜਦੋਂ ਕੋਈ ਧੀ ਪੁੱਤਰ ਮਾਤਾ ਪਿਤਾ ਦਾ ਦਿਲ ਦੁਖਾਉਂਦਾ ਹੈ, ਮਾਤਾ ਪਿਤਾ ਨੂੰ ਕਹਿੰਦਾ ਹੈ ਤੁਸਾਂ ਮੇਰੇ ਲਈ ਕੀਤਾ ਕੀ ਹੈ, ਮੇਰਾ ਸਵਾਰਿਆ ਕੀ ਹੈ, ਐ ਰੱਬ ਜੀ ਉਦੋਂ ਤੇਰਾ ਵੀ ਦਿਲ ਦੁਖਦਾ ਹੋਵੇਗਾ। ਬੜੀ ਪਿਆਰੀ ਉਹਨਾਂ ਉਦਾਹਰਣ ਦਿੱਤੀ ਹੈ। ਕਈ ਵਾਰ ਬੱਚੇ ਮਾਤਾ ਪਿਤਾ ਦੀਆਂ ਜੜ੍ਹਾਂ ਵੀ ਕੱਟਣ ਲੱਗ ਪੈਂਦੇ ਨੇ, ਰਿਸ਼ਤਿਆਂ ਨੂੰ ਭੁੱਲ ਜਾਂਦੇ ਨੇ। ਇੱਕ ਮਨੁੱਖ ਖੁਆੜਾ ਚੁੱਕਿਆ ਹੈ ਤੇ ਦਰਖਤ ਨੂੰ ਕੱਟਣ ਲੱਗਾ ਹੈ। ਦਰਖਤ ਖੁਆੜੇ ਵਾਲੇ ਦੇ ਨਾਲ ਗੱਲਾਂ ਕਰਦਾ ਹੈ, ਕਹਿੰਦਾ ਹੈ ਦੇਖ ਮੈਂ ਤੈਨੂੰ ਆਪਣੀ ਛਾਂ ਥੱਲੇ ਪਾਲਿਆ ਹੈ, ਤੈਨੂੰ ਖਾਣ ਵਾਸਤੇ ਮਿੱਠੇ ਮਿੱਠੇ ਫਲ ਦਿੱਤੇ ਨੇ, ਤੂੰ ਆਪਣੇ ਸਵਾਰਥ ਲਈ ਕਈ ਵਾਰ ਮੇਰੀਆਂ ਜੜ੍ਹਾਂ ਤੜੇ ਤਾਣੇ ਕੱਟੇ ਨੇ ਤੇ ਮੈਂ ਤੈਨੂੰ ਕੁਝ ਨਹੀਂ ਆਖਿਆ, ਮੈਨੂੰ ਤੇਰੇ ਚੰਦਰੇ ਸਵਾਹ ਦਾ ਵੀ ਪਤਾ ਸੀ, ਤੂੰ ਸਾਰੇ ਘਰ ਤੇ ਸਾਰੀ ਧਰਤੀ ਤੇ ਕਬਜ਼ਾ ਕਰਨਾ ਚਾਹੇਗਾ, ਇਸ ਲਈ ਮੈਂ ਜ਼ਿਆਦੀ ਜਗ੍ਹਾ ਵੀ ਨਹੀਂ ਲਈ, 2-2.5 ਫੁੱਟ ਜਗ੍ਹਾ ਲਈ ਤੇ ਉਤਾਂਹ ਨੂੰ ਵਧਿਆ। 2-2.5 ਫੁੱਟ ਜਗ੍ਹਾ ਲੈ ਕੇ ਉਤਾਂਹ ਨੂੰ ਵਧ ਕੇ ਤੈਨੂੰ 10-12 ਫੁੱਟ ਛਾਂ ਦਿੱਤੀ ਏ, ਤੂੰ ਅੱਜ ਮੈਨੂੰ ਕੱਟਣ ਲੱਗਾ ਏ, ਖਿਆਲ ਕਰੀ ਜੇ ਮੈਨੂੰ ਕੱਟ ਦੇਵੇਂਗਾ ਮੇਰੇ ਤੋਂ ਬਗੈਰ ਤੈਨੂੰ ਛਾਂ ਕਿਸੇ ਨੇ ਨਹੀਂ ਕਰਨੀ, ਤੂੰ ਧੁੱਪ ਨਾਲ ਸੜ ਜਾਏਗਾ, ਮੇਰੇ ਤੋਂ ਬਗੈਰ ਤੈਨੂੰ ਛਾਂ ਨਹੀਂ ਕਿਸੇ ਵੀ ਕਰਨੀ। ਐ ਰੱਬ ਜੀ ਤੇਰੇ ਦੀਦਾਰ ਤੇ ਅਸਾਂ ਨਹੀਂ ਕੀਤੇ। ਜਦੋਂ ਮਾਂ ਪਿਓ ਦੀਆਂ ਬਾਤਾਂ ਪਾਉਂਦੇ ਹਾਂ ਨਾ, ਬਾਣੀ ਪੜ੍ਹਦੇ ਹਾਂ, ਇੰਝ ਲੱਗਦਾ ਹੈ ਵੀ ਮਾਂ ਪਿਓ ਦਾ ਸਵਾਰ ਰੱਬ ਵਰਗਾ ਹੈ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਤੀਤ ਨਰਾਖਸ਼ ਤੇਤੇ, ਰਾਮਈਆ ਹੋਂ ਬਾਰਕ ਤੇਰਾ, ਕਾਹੇ ਨ ਖੰਡਸ ਅਵਗੁਣ ਮੇਰਾ। ਪੁੱਤਰ ਲੱਖ ਬੋਲ ਕਬੋਲ ਬੋਲ ਕੇ ਮਾਂ ਪਿਓ ਨੂੰ ਤੁਰ ਜਾਏ, ਮਾਪੇ ਫਿਰ ਵੀ ਪਿੱਛੋਂ ਆਵਾਜ਼ਾਂ ਦਿੰਦੇ ਨੇ ਪੁੱਤਰ ਘਰ ਨੂੰ ਬੋੜਾ। ਤੇ ਕੁਝ ਪੰਕਤੀਆਂ ਸੁਣਿਓ ਬਾਣੀ ਵਿੱਚੋਂ ਭਾਈ ਗੁਰਦਾਸ ਜੀ ਦੀਆਂ। ਜੇ ਅਸੀਂ ਆਪਣੇ ਬਜ਼ੁਰਗਾਂ ਦੀ ਟਹਿਲ ਸੇਵਾ ਨਹੀਂ ਨਾ ਕਰਦੇ, ਇਸ ਘਰ ਵਿੱਚ ਕੀਤੀ ਹੋਈ ਸੇਵਾ ਸਿਮਰਨ ਕਿਸੇ ਵੀ ਲੇਖੇ ਵਿੱਚ ਨਹੀਂ ਹੈ। ਬਾਣੀ ਦੀਆਂ ਪੰਕਤੀਆਂ ਨੇ।

ਬਾਹਰ ਬੜਾ ਪੁੰਨ ਦਾਨ ਕਰਦਾ ਹੈ, ਗੁਰਦੁਆਰੇ ਮੰਦਿਰ ਵਿੱਚ ਬੜੀ ਸੇਵਾ ਕਰਦਾ ਹੈ, ਚੌਂਕ ਵਿੱਚ ਛਬੀਲ ਵੀ ਲਾਉਂਦਾ ਹੈ, ਪਰ ਆਪਣੇ ਮਾਂ ਬਾਪ ਨੂੰ ਕਦੀ ਪਾਣੀ ਦਾ ਘੁੱਟ ਨਹੀਂ ਪਿਲਾਇਆ। ਲੋਕਾਂ ਦੀਆਂ ਨਜ਼ਰਾਂ ਵਿੱਚ ਤੂੰ ਦਾਨੀ ਹੋਵੇਂਗਾ, ਗੁਰੂ ਦੀਆਂ ਨਜ਼ਰਾਂ ਵਿੱਚ ਤੂੰ ਬੇਈਮਾਨ ਹੈ। ਅਗਲੀ ਪੰਕਤੀ ਸੁਣਿਓ ਪਿਆਰ ਨਾਲ।

ਦਾ ਦਿਲ ਦੁਖਾ ਕੇ ਗੁਰਦੁਆਰੇ ਮੰਦਰ ਵਿੱਚ ਜਾ ਕੇ ਰੱਬ ਦੀਆਂ ਗੱਲਾਂ ਸੁਣਦਾ ਹੈ। ਤੈਨੂੰ ਰੱਬ ਦੀਆਂ ਗੱਲਾਂ ਦਾ ਕੀ ਭੇਦ, ਰੱਬ ਤੇ ਤੂੰ ਰੁਸਾ ਲਿਆ ਹੈ। ਅਗਲੀ ਪੰਕਤੀ ਬੜੇ ਕਮਾਲ ਦੀ ਹੈ। ਜੇ ਤੂੰ ਮਾਤਾ ਪਿਤਾ ਦਾ ਦਿਲ ਦੁਖਾਉਂਦਾ ਹੈ ਨਾ, ਤੇ ਤੇਰੀ ਲੱਖਾਂ ਵਰਿਆਂ ਦੀ ਬੰਦਗੀ ਵੀ ਕਿਸੇ ਲੇਖੇ ਵਿੱਚ ਨਹੀਂ ਹੈ। ਮਾਂ ਪਿਓ ਪਰ ਹਰ ਕਰੇ ਤਪ, ਬਣਖੰਡ ਭੂਲਾ ਫਿਰੇ ਬਿਬਾੜੀ। ਇੱਕ ਮਹਾਂਪੁਰਸ਼ ਹੋਏ ਨੇ ਬਾਬਾ ਮਹਾਂ ਹਰਨਾਮ ਸਿੰਘ ਜੀ। ਜਦੋਂ ਉਹਨਾਂ ਦੀ ਬਾਲ ਅਵਸਥਾ ਸੀ ਨਾ, ਛੋਟੀ ਉਮਰ, ਤੇ ਰੋਜ਼ ਆਪਣੀ ਮਾਂ ਨੂੰ ਪੁੱਛਦੇ ਨੇ, ਮਾਂ ਮੇਰਾ ਦਿਲ ਕਰਦਾ ਏ ਕਿਤੇ ਇਕਾਂਤ ਵਿੱਚ ਜਾ ਕੇ ਸਿਮਰਨ ਕਰਾਂ, ਚਲਾ ਜਾਵਾਂ। ਹੁਣ ਕਿਹੜੀ ਮਾਂ ਹੈ ਜਿਹੜੀ ਪੁੱਤਰ ਨੂੰ ਅੱਖੋਂ ਓਹਲੇ ਕਰ ਦੇਵੇ, ਮਾਂ ਜਾਣ ਨਹੀਂ ਦਿੰਦੀ। ਰੋਜ਼ ਪੁੱਛਦੇ ਨੇ, ਨਹੀਂ ਮਾਂ ਜਾਣ ਦਿੰਦੀ। ਜਦੋਂ ਅੱਜ ਬਹੁਤ ਜਿੱਦ ਕੀਤੀ ਨਾ, ਤੇ ਮਾਂ ਥੋੜ੍ਹੇ ਗੁੱਸੇ ਵਿੱਚ ਆਈ, ਡਾਂਟ ਕੇ ਕਹਿੰਦੀ ਏ, ਜਾ ਚਲਾ ਜਾ, ਨਾਲੇ ਅੱਖਾਂ ਭਰ ਲੈਂਦੀ ਏ, ਸਰ ਜਾਏਗਾ ਤੇਰੇ ਬਗੈਰ, ਚਲਾ ਜਾ। ਮਹਾਂਪੁਰਸ਼ ਕਹਿੰਦੇ, ਮਾਂ ਮੈਂ ਨਹੀਂ ਜਾਣਾ, ਜੇ ਤੇਰਾ ਦਿਲ ਦੁਖਦਾ ਰਿਹਾ ਮੇਰੀ ਬੰਦਗੀ ਕਿਹੜੇ ਲੇਖੇ, ਜੇ ਤੇਰਾ ਦਿਲ ਦੁਖ ਗਿਆ, ਜੇ ਤੂੰ ਰੋਂਦੀ ਰਹੀ ਮੇਰੀ ਕਮਾਈ ਕਿਹੜੇ ਲੇਖੇ ਪਏਗੀ, ਉਦਣ ਬੰਦਗੀ ਕਰਾਂਗਾ ਜਿੱਦਣ ਖੁਸ਼ੀ ਨਾਲ ਭੇਜੇਗੀ। ਭਾਈ ਗੁਰਦਾਸ ਜੀ ਸਾਨੂੰ ਬਾਣੀ ਅੰਦਰ ਸੋਝੀ ਦੇ ਰਹੇ ਨੇ। ਸਮੇਂ ਦੀ ਸਮਾਪਤੀ ਹੈ, ਇੱਕ ਸ਼ਬਦ ਹੋਰ 2-4 ਮਿੰਟ ਦਾ ਸੁਣਾਉਣਾ ਹੈ, ਫਿਰ ਕਦੀ ਸਮਾਂ ਮਿਲਿਆ ਤੇ ਦਾਸਰੇ ਪੂਰਾ ਪ੍ਰਕਰਨ ਸੁਣਾਉਣਗੇ। ਭਾਈ ਗੁਰਦਾਸ ਜੀ ਸੋਝੀ ਦੇ ਰਹੇ ਨੇ ਵੀ ਮਾਂ ਪਿਓ ਵਰਗਾ ਕੋਈ ਦੂਜਾ ਰਿਸ਼ਤਾ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਸੋ ਉਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਉਦਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖ ਕੀਤੇ ਤੇਰੇ ਵਾਵਣਹਾਰੇ ਕੀਤੇ ਤੇਰੇ ਰਾਗ ਪਰਿਸੰ ਕਹੀਐ ਕੀਤੇ ਤੇਰੇ ਗਾਵਣਹਾਰੇ ਗਾਵਣ ਤੁਦਨੋ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ।

ਗੋਬਿੰਦ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਣ ਤੁਦਨੋ ਇੰਦਰ ਇੰਦਰ ਆਸਣ ਬੈਠੇ ਦੇਵ ਧਿਆਨ ਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੀ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੀ ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਣ ਤੁਦਨੋ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੀ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾਉ ਕਰ ਕਰ ਰੱਖੇ ਤੇਰੇ ਤਾਰੀ ਸਹੀ ਤੁਦਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨ ਕਰਨ ਹੰਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕਰ ਆਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਪੁੱਤ ਭੂਖੈ ਖਾਈ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

सो पुरख एक ओंकार सतगुर प्रसाद। सो पुरख निरंजन हर पुरख निरंजन

ਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਜੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ

ਸੇ ਭਗਤ ਸੇ ਭਗਤ ਭਰੇ ਜਨ ਨਾਨਕ ਤੇ ਹਰ ਹਰ ਰੂਪ ਸਮਾਸੀ

ਸੇ ਧਨ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ।

ਤੁਦ ਜੇ ਵੜਿਆ ਵਰਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਦ ਆਪੇ ਪਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ, ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਦ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ।

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੁਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ

ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟਹੇ ਜਿਤ।

फांडातोय बैसतूप देव तौ दूध कौ जाव दूध कर्म फुन

ਦੇਵੇ ਇਨ ਬਿਦ ਸਾਹਿਬ ਰਬਤ ਰਹੇ ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ ਸਰ ਅਬਰ ਨਾ ਕੋਈ ਭਗਤਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਸੋਹਿਲਾ ਰਾਗ ਗੌੜੀ ਗੀਤ ਕੀ ਮਹੱਲਾ ਪਹਿਲਾ। ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਹੋਏ ਵਿਚਾਰੋ, ਤੁਕ ਕਰ ਗਾਵੋ ਸੋਹਿਲਾ, ਸਿਵਰੇ ਸਜਣਹਾਰੋ। ਤੁਮ ਗਾਵੋ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ, ਵਾਰੀ ਜਤ ਸੋਹਿਲਾ ਸਦਾ ਸੁਖ ਹੋਏ ਰਾਉ। ਨਿਤ ਨਿਤ ਜੀਅੜੇ ਸਮਾਲੀਆਂ ਨੂੰ ਦੇਖੇਗਾ ਦੇਵਨਹਾਰ। ਤੇਰ ਦਾਨੈ ਕੀਮਤ ਨਾ ਪਵੈ, ਜਿਸ ਦਾਤੀ ਕਵਣ ਸਮਾਰੂ। ਸੰਬਤ ਸਾਹ ਲਿਖਿਆ ਮਿਲ ਕਰ ਪਾਵ ਤੇਲ, ਦੇਹ ਸੱਜਣ ਅਸੀਸੜੀਆਂ ਜੋ ਹੋਵੈ ਸਭ ਸਮੇਲ। ਕਰ ਕਰੇ ਹੋ ਪਹੁੰਚਾ ਸਦੜੇ ਨਿਤ ਭਵਨ, ਸਦਣ ਹਾਰਾ ਸਿਮਰੀਐ ਨਾਨਕ ਤੇ ਦੇਹ ਰਾਗ ਆਸਾ ਮਹੱਲਾ ਪਹਿਲਾ।

ਚੜ੍ਹਦੀ ਕਲਾ ਮੇਰੇ ਭਾਵੇਂ ਵਸਦਾ ਪਲਾ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਕਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਉਹ ਦਿਨ ਸਿੱਖ ਸੰਗਤ ਲਈ ਸਮੁੱਚੀ ਮਨੁੱਖਤਾ ਲਈ ਬਹੁਤ ਹੀ ਭਾਗਸ਼ਾਲੀ ਦਿਨ। ਸੰਗਤਾਂ ਨੇ ਬਹੁਤ ਖੁਸ਼ੀਆਂ ਮਨਾਈਆਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਧੰਨਵਾਦ ਕੀਤਾ ਅਤੇ ਬੇਨਤੀ ਕੀਤੀ ਪਾਤਸ਼ਾਹ ਜੀ ਤੁਸੀਂ ਬੜਾ ਪਰਉਪਕਾਰ ਕੀਤਾ, ਕਿਰਪਾ ਕਰਕੇ ਇਹ ਵੀ ਸਾਨੂੰ ਮਾਰਗਦਰਸ਼ਨ ਕਰੋ ਕਿ ਬਾਣੀ ਨਾਲ ਜੁੜਨ ਦਾ ਤਰੀਕਾ ਕੀ, ਬਾਣੀ ਤੋਂ ਅਸੀਂ ਵੱਧ ਤੋਂ ਵੱਧ ਕਿਵੇਂ ਲਾਭ ਲੈ ਸਕਦੇ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਮਾਇਆ ਬਾਣੀ ਨਾਲ ਜੁੜਨ ਦੇ ਤਿੰਨ ਤਰੀਕੇ ਹਨ। ਸਭ ਤੋਂ ਪਹਿਲਾ ਤਰੀਕਾ ਹੈ ਇਕਾਂਤ ਵਿੱਚ ਬਹਿ ਕੇ ਇਕਾਗਰ ਚਿੱਤ ਹੋ ਕੇ ਬਾਣੀ ਦਾ ਪਾਠ ਕਰ। ਦੂਜਾ ਤਰੀਕਾ ਹੈ ਬਾਣੀ ਨੂੰ ਕੀਰਤਨ ਰੂਪ ਉਚਾਰਨ ਕਰਨਾ ਅਤੇ ਸੁਣਨਾ। ਤੀਜਾ ਤਰੀਕਾ ਹੈ ਬਾਣੀ ਦੇ ਸ਼ਬਦ ਦੀ ਵਿਚਾਰ ਕਰਨਾ। ਇਹ ਤਿੰਨੇ ਤਰੀਕੇ ਗੁਰੂ ਘਰ ਵਿੱਚ ਪ੍ਰਮਾਣਿਕ ਹਨ। ਆਪ ਸਭ ਨੂੰ ਪਤਾ ਹੈ ਜੋ ਗੁਰੂ ਘਰ ਵਿੱਚ ਆਉਣ ਵਾਲੇ ਹੋ ਤੁਹਾਨੂੰ ਬਹੁਤਾ ਇਸ ਬਾਰੇ ਦੱਸਣ ਦੀ ਲੋੜ ਨਹੀਂ, ਪਰ ਫਿਰ ਵੀ ਜਾਣਕਾਰੀ ਵਾਸਤੇ ਦੱਸਣਾ ਪੈਂਦਾ ਕਿਉਂਕਿ ਸਾਡੀ ਨਵੀਂ ਪੀੜ੍ਹੀ ਨਵੇਂ ਉਮਰ ਦੇ ਬੱਚੇ ਜਿਨ੍ਹਾਂ ਨੇ ਕੱਲ੍ਹ ਨੂੰ ਸਾਡਾ ਵਾਰਸ ਬਣਨਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਸੰਗਤ ਨੇ ਬੇਨਤੀ ਕੀਤੀ ਮਹਾਰਾਜ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਬਾਣੀ ਨਾਲ ਜੁੜਨ ਦੇ ਤਰੀਕੇ ਦੱਸੇ, ਇਹ ਵੀ ਕਿਰਪਾ ਕਰਕੇ ਦੱਸੋ ਕਿ ਕਿਹੜੇ ਤਰੀਕੇ ਦਾ ਕਿਤਨਾ ਲਾਭ ਹੈ ਫਲ ਹੈ ਮਹਾਤਮਾ। ਤਾਂ ਗੁਰੂ ਅਰਜਨ ਦੇਵ ਜੀ ਨੇ ਬੜੀ ਕਿਰਪਾ ਕਰਕੇ ਸਮਝਾਇਆ ਕਿ ਜਦੋਂ ਕੋਈ ਮਾਈ ਭਾਈ ਪ੍ਰੇਮੀ ਗੁਰਮੁਖ ਜਨ ਇਕੱਲਿਆਂ ਇੱਕ ਮਨ ਇੱਕ ਜਿੱਤ ਹੋ ਕੇ ਪਾਠ ਕਰੇਗਾ ਉਹਦਾ ਲਾਭ ਇਤਨਾ ਹੈ ਜਿਤਨਾ ਖੂਹ ਦੇ ਪਾਣੀ। ਕਹਿਣ ਲੱਗੇ ਮਹਾਰਾਜ ਸਮਝ ਨਹੀਂ ਆਈ, ਇਹ ਜਿਹੜੀ ਖੂਹ ਦੇ ਪਾਣੀ ਦੀ ਮਿਸਾਲ ਦਿੱਤੀ ਹੈ ਇਹ ਸਾਨੂੰ ਸਮਝ ਨਹੀਂ ਆਈ। ਗੁਰੂ ਮਹਾਰਾਜ ਕਹਿਣ ਲੱਗੇ ਜਿਸ ਤਰ੍ਹਾਂ ਪੁਰਾਤਨ ਤਰੀਕਾ ਹੈ ਕਿ ਖੇਤ ਨੂੰ ਸਿੰਜਣ ਵਾਸਤੇ ਖੂਹ ਲਾਇਆ ਜਾਂਦਾ, ਪਰ ਖੂਹ ਦੀ ਜਿਹੜੀ ਕਪੈਸਿਟੀ ਹੈ ਸਮਰੱਥਾ ਹੈ ਬੜੀ ਸੀਮਤ ਹੁੰਦੀ, ਉਹ ਉਹਨਾਂ ਖੇਤਾਂ ਨੂੰ ਸਿੰਜ ਸਕਦਾ ਜਿਹੜੇ ਖੂਹ ਦੇ ਨੇੜੇ। ਇੱਕ ਖੂਹ ਸਾਰੇ ਪਿੰਡ ਦੀਆਂ ਖੇਤੀਆਂ ਨੂੰ ਨਹੀਂ ਸਿੰਜ ਸਕਦਾ। ਸਾਡਾ ਕਹਿਣ ਤੋਂ ਮਤਲਬ ਹੈ ਕਿ ਜਿਹੜਾ ਬਾਣੀ ਦਾ ਪਾਠ ਕਰੇਗਾ ਬਾਣੀ ਤੋਂ ਮਿਲਣ ਵਾਲੀ ਸਿੱਖਿਆ ਉਪਦੇਸ਼ ਉਹਦੇ ਹਿਰਦੇ ਨੂੰ ਸਿੰਜੇ। ਕਹਿਣ ਲੱਗੇ ਹੁਣ ਸਮਝ ਆ ਗਏ, ਮੇਰੇ ਖਿਆਲ ਤੁਸੀਂ ਵੀ ਸਾਰੇ ਇਸ ਗੱਲ ਨਾਲ ਸਹਿਮਤ ਹੋਵੋਗੇ ਜੇ ਮੈਂ ਪਾਠ ਕਰ ਰਿਹਾ ਤੇ ਬਾਣੀ ਤੋਂ ਮਿਲਣ ਵਾਲੀ ਸਿੱਖਿਆ ਮੈਨੂੰ ਮਿਲ ਰਹੀ, ਜੇ ਤੁਸੀਂ ਕਰ ਰਹੇ ਹੋ ਤੇ ਤੁਹਾਨੂੰ ਮਿਲ ਰਹੀ। ਦੂਜਾ ਤਰੀਕਾ ਹੈ ਬਾਣੀ ਨੂੰ ਕੀਰਤਨ ਰੂਪ ਉਚਾਰਨ ਦਾ। ਹੁਣੇ ਰਾਗੀ ਸਿੰਘ ਕੀਰਤਨ ਕਰਕੇ ਗਏ ਹਨ। ਤੁਹਾਡੇ ਵਿੱਚੋਂ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਜ਼ਰੂਰ ਕੁਝ ਨਾ ਕੁਝ ਸਮਝ ਆਈ। ਸਤਿਗੁਰੂ ਕਹਿਣ ਲੱਗੇ ਇਹਦਾ ਫਲ ਮਹਾਤਮ ਇਤਨਾ ਜਿਤਨਾ ਮੀਂਹ ਦੇ ਪਾਣੀ। ਜਦੋਂ ਵਰਖਾ ਹੁੰਦੀ ਹੈ ਉਹ ਦੂਰ ਨੇੜੇ ਉੱਚੇ ਨੀਵੇਂ ਸਾਰੇ ਖੇਤਾਂ ਨੂੰ ਨਿਹਾਲ ਕਰ ਦਿੰਦੇ। ਕਹਿਣ ਲੱਗੇ ਮਹਾਰਾਜ ਵੀ ਸਮਝ ਆ। ਤੀਜਾ ਤਰੀਕਾ ਹੈ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰ, ਜਿਸ ਨੂੰ ਅੱਜ ਕੱਲ੍ਹ ਅਸੀਂ ਕਥਾ ਕਰਨੀ ਵੀ ਕਹਿੰਦੇ। ਕਹਿਣ ਲੱਗੇ ਇਸ ਦਾ ਲਾਭ ਪਹਿਲੇ ਦੋਹਾਂ ਨਾਲੋਂ ਜ਼ਿਆਦਾ ਹੈ। ਇਸ ਲਈ ਨਹੀਂ ਕਿ ਮੈਂ ਕਥਾ ਕਰ ਰਿਹਾ ਜਾਂ ਕੋਈ ਹੋਰ ਗੁਰਮੁਖ ਕਰੇ, ਐਸਾ ਨਹੀਂ। ਜੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਮਝਾਇਆ ਮੈਂ ਉਹ ਦੱਸ। ਇਹਦਾ ਮਹਾਤਮ ਇਤਨਾ ਹੈ ਜਿਤਨਾ ਨਿੰਮੀ ਨਿੰਮੀ ਫੁਹਾਰ ਲਾ ਕੇ ਮੀਂਹ ਵਸਦਾ ਹੈ, ਜਿੰਨੀਆਂ ਬੂੰਦਾਂ ਧਰਤੀ ਦੇ ਸੀਨੇ ਤੇ ਪੈਂਦੀਆਂ ਨੇ ਸਭ ਧਰਤੀ ਵੀ ਧਸ ਜਾਂਦੀ, ਔਰ ਜਿਹੜੀਆਂ ਬੂੰਦਾਂ ਧਰਤੀ ਦੇ ਸੀਨੇ ਵਿੱਚ ਧਸ ਜਾ ਉਹ ਫਿਰ ਬੜੀ ਦੇਰ ਤੀਕਰ ਗਿੱਲ ਬਣਾਈ ਰੱਖਦੀ, ਉਹ ਜੀਵਨ ਨੂੰ ਇੱਕ ਸੇਧ ਦਿੰਦੀਆਂ, ਇੱਕ ਪ੍ਰੇਰਨਾ ਦਿੰਦੀਆਂ। ਔਰ ਜਿਸ ਗੁਰਮੁਖ ਦੇ ਹਿਰਦੇ ਵਿੱਚ ਬਾਣੀ ਦੇ ਉਹ ਉਪਦੇਸ਼ ਵਸ ਜਾਂਦੇ ਨੇ ਉਹਦਾ ਜੀਵਨ ਬਦਲ ਜਾਂਦਾ, ਉਹਦੇ ਵਿੱਚ ਦੈਵੀ ਗੁਣ ਪੈਦਾ ਹੋ ਜਾਂਦੇ। ਹੁਣੇ ਰਾਗੀ ਸਿੰਘ ਸ਼ਬਦ ਪੜ੍ਹ ਰਹੇ ਸਨ ਤੇ ਉਹ ਸ਼ਬਦ ਦਾ ਕੇਂਦਰੀ ਭਾਵ ਸੀ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਇਹ ਪੰਗਤੀ ਵਾਰ ਵਾਰ ਪੜ੍ਹੀ ਗਈ। ਹੇ ਮੇਰੇ ਮਿੱਤਰੋ, ਗੁਰੂ ਦੀ ਸੰਗਤ ਵਿੱਚ ਆਉਣ ਦੀ ਮਹਿਮਾ ਸੁਣੋ। ਜਿਹੜੇ ਗੁਰੂ ਦੀ ਸੰਗਤ ਵਿੱਚ ਆਉਣਗੇ ਮੈਲ ਖੋਈ ਕੋਟ ਅੱਗ ਹਰੇ, ਉਹਨਾਂ ਦੇ ਹਿਰਦਿਆਂ ਉੱਤੇ ਲੱਗੀ ਹੋਈ ਮੈਲ ਨਜ਼ਰ ਨਹੀਂ ਆਉਂਦੀ। ਹੱਥਾਂ ਪੈਰਾਂ ਨੂੰ ਮੈਲ ਲੱਗ ਜਾਏ ਤੇ ਨਜ਼ਰ ਆਉਂਦੀ ਅਸੀਂ ਧੋ ਦਿੰਦੇ, ਕੱਪੜੇ ਗੰਦੇ ਹੋ ਜਾਣ ਅਸੀਂ ਉਹਨੂੰ ਸਾਬਣ ਪਾਣੀ ਮਿਲਾ ਕੇ ਧੋ ਦਿੰਦੇ, ਪਰ ਜਿਹੜੀ ਮਤ ਨੂੰ ਮਨ ਨੂੰ ਮੈਲ ਲੱਗ ਜਾਂਦੀ ਉਹ ਕਿਉਂਕਿ ਨਜ਼ਰ ਨਹੀਂ ਆਉਂਦੀ ਉਹਨੂੰ ਪਾਣੀ ਵੀ ਨਹੀਂ ਧੋ ਸਕਦਾ, ਉਹਨੂੰ ਸਾਬਣ ਵੀ ਨਹੀਂ ਧੋ ਸਕਦਾ। ਰੋਜ਼ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਭਰੀ ਹੈ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸਕੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ। ਗੁਰੂ ਬਾਬੇ ਨੇ ਕਮਾਲ ਕਰ ਦਿੱਤੀ, ਇਤਨੇ ਸਰਲ ਸੌਖੇ ਪ੍ਰਮਾਣ ਦੇ ਕੇ ਸਮਝਾਏ, ਐਸੇ ਸੰਕੇਤ ਦਿੱਤੇ ਨੇ ਕਿ ਤੁਸੀਂ ਸੁਣਦੇ ਅਨੁਸਾਰ ਕਾਇਲ ਹੋ ਜਾਓ। ਤੁਸੀਂ ਆਖੋ ਬਿਲਕੁਲ ਠੀਕ, ਹੱਥ ਪੈਰ ਮੈਲੇ ਹੁੰਦੇ ਨੇ, ਮਿੱਟੀ ਘਟਾ ਲੱਗ ਜਾਂਦਾ ਪਾਣੀ ਨਾਲ ਧੋਦੇ, ਪਰ ਜੇ ਕੱਪੜੇ ਮੈਲੇ ਹੋ ਜਾਣ ਉਹਨਾਂ ਨੂੰ ਗੰਦਗੀ ਲੱਗ ਜਾਏ ਇਕੱਲਾ ਪਾਣੀ ਨਹੀਂ ਧੋ ਸਕਦਾ, ਉਹਨੂੰ ਸਾਬਣ ਤੇ ਸਰਫ ਵੀ ਲਾਉਣਾ। ਪਰ ਜੇ ਮਤ ਮੈਲੀ ਹੋ ਜਾਏ, ਜੇ ਮਨ ਮੈਲਾ ਹੋ ਜਾਏ ਤੇ ਉਹਨੂੰ ਫਿਰ ਪਾਣੀ ਤੇ ਸਾਬਣ ਵੀ ਨਹੀਂ ਧੋ ਸਕਦਾ। ਉਹਨੂੰ ਧੋਣ ਵਾਸਤੇ ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਮੈਂ। ਤੋ ਇਸ ਲਈ ਗੁਰਬਾਣੀ ਦੀ ਵਿਚਾਰ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਆ ਰਿਹਾ ਹੈ, ਸਾਡੇ ਲਈ ਤਾਂ ਸਦਾ ਹੀ ਹੈ ਪਰ ਇੱਕ ਟੀਚਾ ਹੈ ਟਾਰਗੇਟ ਕਿ ਅਸੀਂ 550 ਸਾਲਾਂ ਪੁਰਬ ਮਨਾਉਣ ਹਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਤਾਂ ਸਾਰੀ ਕੋਈ ਗੁਰਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ, ਗੁਰਬਾਣੀ ਦੀ ਵਿਚਾਰ ਨਾਲ ਸਾਡਾ ਜੀਵਨ ਬਣੇ ਤੇ ਗੁਰਬਾਣੀ ਦੀ ਵਿਚਾਰ ਕਰਨ ਲਈ ਸਾਨੂੰ ਸਾਧ ਸੰਗਤ ਵਿੱਚ ਆਉਣਾ ਜ਼ਰੂਰੀ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਵਿਸ਼ੇਸ਼ ਸ਼ਬਦ ਇਹਦੇ ਲਈ ਲਿਖਿਆ ਕਿ ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ। ਹੁਣ ਬਹੁਤ ਸਾਰੇ ਉਲਝੇਵੇਂ ਪੈ ਗਏ ਨੇ ਅਤੇ ਉਹਨਾਂ ਨੂੰ ਲਖੇੜਨਾ ਵੀ ਪੈਂਦਾ। ਸਾਧੂ ਕਿਸੇ ਭੇਸ ਦਾ ਨਾਮ ਨਹੀਂ, ਸਾਧੂ ਕਿਸੇ ਪਹਿਰਾਵੇ ਦਾ ਨਾਮ ਨਹੀਂ ਹੈ। ਜਿਹੜੇ ਮਨ ਨੂੰ ਸਾਧ ਕੇ ਗੁਰੂ ਦੀ ਸੰਗਤ ਵਿੱਚ ਬੈਠਣਗੇ ਉਹ ਇੱਕ ਸਾਧ ਦੋਵੇਂ ਸੰਗਤੀ ਪੰਜੀ ਪਰਮੇਸ਼ਰ, ਇਹ ਗੁਰਮਤ ਦਾ ਫੈਸਲਾ ਹੈ। ਜੇ ਇੱਕ ਮਨ ਜੋੜ ਕੇ ਬੈਠੇਗਾ ਤੇ ਸਾਥ, ਜੇ ਦੋ ਰਲ ਜਾਣ ਤੇ ਸੰਗਤ ਹੈ, ਤੇ ਜੇ ਪੰਜ ਰਲ ਜਾਣ ਤੇ ਪਰਮੇਸ਼ਵਰ ਦੀ ਕਲਾ ਵਰਤੋਂ। ਤੋ ਗੱਲ ਕੀ, ਸੰਗਤ ਵਿੱਚ ਆਉਣ ਕਰਕੇ ਬੜੇ ਗੁਣ ਮਿਲਦੇ ਹਨ। ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਜੀ, ਐਸੀ ਭਗਤ ਗੋਬਿੰਦ ਕੀ ਕੀਟ ਹਸੀ ਜੀ। ਇਹ ਭਗਤੀ ਐਸੀ ਹੈ ਜਿਹੜੀ ਸਾਡੇ ਹਿਰਦੇ ਵਿੱਚ ਨਿਮਰਤਾ ਪੈਦਾ ਕਰਦੀ, ਔਰ ਇਹ ਨਿਮਰਤਾ ਜਿਹੜੀ ਹੈ ਇਹ ਅਹੰਕਾਰ ਰੂਪੀ ਹਾਥੀ ਨੂੰ ਚਿੱਤ ਕਰਦੀ। ਤੋ ਮੈਂ ਬਹੁਤਾ ਕੁਝ ਨਾ ਕਹਿੰਦੇ ਹਾਂ, ਅੱਜ ਆਰੰਭ ਦਾ ਦਿਨ ਪਹਿਲਾ ਦਿਨ ਹੋਣ ਕਰਕੇ ਵਿਚਾਰ ਹੋਈ ਕਿ ਕਿਉਂ ਨਾ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਉਹ ਬਾਣੀ ਜਿਸ ਨੂੰ ਸਿੱਧ ਗੋਸ਼ ਕਹਿੰਦੇ, ਸੁਣਿਆ ਤੇ ਬਹੁਤ ਵਾਰ ਹੈ ਪਰ ਇਹਦੀ ਵਿਚਾਰ ਕੀਤੀ। ਕਿਉਂਕਿ ਬਾਬਾ ਨਾਨਕ ਜੀ ਹਰ ਧਰਮ ਦੇ ਅਸਥਾਨ ਤੇ ਗਏ, ਚਾਹੇ ਉਹ ਹਿੰਦੂਆਂ ਦਾ ਸੀ, ਚਾਹੇ ਉਹ ਜੋਗੀਆਂ ਦਾ ਸੀ, ਚਾਹੇ ਉਹ ਮੁਸਲਮਾਨਾਂ ਦਾ। ਇਸੇ ਲਈ ਭਾਈ ਗੁਰਦਾਸ ਜੀ ਨੇ ਕਿਹਾ ਬਾਬੇ ਤਾਰੇ ਚਾਰ ਚੱਕ ਨੌ ਖੰਡ।

ਕੌਣ ਨਾਵੇ ਜੀਆਂ ਕਾਏ ਜੋਗੀ ਜੁਗਤ ਨ ਜਾਣੇ ਅੰਧ ਤੀਨੇ ਉਜਾੜੇ ਕਾ ਮਤ। ਇਹ ਗੁਰੂ ਨਾਨਕ ਪਾਤਸ਼ਾਹ ਦਾ ਉਹ ਫੈਸਲਾ ਹੈ ਜੋ ਉਹਨਾਂ ਨੇ ਚਾਰੇ ਚੱਕਾਂ ਵਿੱਚ ਫਿਰ ਕੇ ਸਟੱਡੀ ਕੀਤੀ। ਆਖਿਆ ਇਹ ਹਾਲਤ ਬਣ ਚੁੱਕੀ ਹੈ ਕਿ ਜਿਹੜਾ ਕਾਜ਼ੀ ਹੈ ਉਹ ਕਿਉਂਕਿ ਹਕੂਮਤ ਦਾ ਹੱਥ ਠੋਕਾ ਹੈ, ਹਕੂਮਤ ਨਾਲ ਉਹਦੀ ਮਿਲੀ ਭੁਗਤ ਹੈ, ਉਹ ਹਕੂਮਤ ਨਾਲ ਰਲ ਕੇ ਪ੍ਰਜਾ ਨੂੰ ਦੁਖੀ ਕਰ ਰਿਹਾ, ਰਿਸ਼ਵਤਾਂ ਲੈ ਰਿਹਾ, ਝੂਠਿਆਂ ਨੂੰ ਸੱਚੇ ਤੇ ਸੱਚਿਆਂ ਨੂੰ ਝੂਠੇ ਬਣਾ ਰਿਹਾ। ਕਾਜ਼ੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ। ਜਿਹੜਾ ਬ੍ਰਾਹਮਣ ਹੈ ਉਹ ਲੋਕਾਂ ਨੂੰ ਤੀਰਥ ਸਥਾਨ ਤੇ ਜਾਣ ਲਈ ਪ੍ਰੇਰਦਾ, ਕਰਮ ਕਾਂਡਾਂ ਵਿੱਚ ਪਾਉਂਦਾ ਅਤੇ ਜੀਆਂ ਦਾ ਘਾਟ ਕਰਦਾ, ਤੇ ਜੋਗੀ ਜਿਹੜਾ ਉਹ ਤਾਂ ਬਿਲਕੁਲ ਹੀ ਖੁੰਝ ਗਿਆ। ਜੋਗੀ ਜੁਗਤ ਨਾ ਜਾਣੇ ਅੰਧ, ਉਹਨੂੰ ਜੀਵਨ ਦੀ ਜਾਚ ਹੀ ਭੁੱਲ ਗਈ, ਉਹ ਤਾਂ ਜੀਵਨ ਤੋਂ ਭਗੌੜਾ ਹੋ ਗਿਆ। ਉਹਨੇ ਤੇ ਗ੍ਰਸਤ ਨੂੰ ਨਰਕ ਕਹਿਣਾ ਸ਼ੁਰੂ ਕਰ ਦਿੱਤਾ। ਤੀਨੇ ਉਜਾੜੇ ਕਰ ਇਹਨਾਂ ਨੇ ਮਨੁੱਖਤਾ ਦਾ ਕੁਝ ਸਵਾਰਿਆ ਨਹੀਂ। ਤੋ ਗੱਲ ਕੀ, ਸਿੱਧ ਗੋਸ਼ ਨਾਮ ਦੀ ਜੋ ਬਾਣੀ ਹੈ ਇਹਦੇ ਨਾਮ ਤੋਂ ਹੀ ਪਤਾ ਲੱਗਦਾ, ਗੋਸ਼ ਦਾ ਮਤਲਬ ਹੁੰਦਾ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਨਾ, ਗਿਆਨ ਗੋਸ਼ਟੀ ਕਰਨੀ, ਪ੍ਰਸ਼ਨ ਉੱਤਰ ਕਰਨਾ, ਸ਼ਾਸਤਰਾਰਥ ਕਰਨਾ। ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਜੋਗੀਆਂ ਨੂੰ ਮਿਲੇ ਤੇ ਜੋ ਉਹਨਾਂ ਨੇ ਸਵਾਲ ਕੀਤੇ, ਜੋ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਉੱਤਰ ਦਿੱਤੇ, ਜਾਂ ਜੋ ਗੁਰਮਤ ਦੀ ਵਿਆਖਿਆ ਕੀਤੀ, ਉਸ ਦਾ ਨਾਮ ਸਿੱਧ ਗੋਸ਼ਟ ਹੈ। ਇਹ ਹੈ ਉਸ ਦੇ ਨਾਮ ਦੀ ਵਿਆਖਿਆ। ਹੁਣ ਤੁਹਾਨੂੰ ਇਹ ਚੰਗੀ ਤਰ੍ਹਾਂ ਪਤਾ ਲੱਗ ਗਿਆ ਵੀ ਸਿੱਧ ਗੋਸ਼ਟ ਵਿੱਚ ਕੀ ਹੋਵੇ। ਤੋ ਆਓ ਇਹਦੀ ਆਰੰਭਤਾ ਕਰਨ ਤੋਂ ਪਹਿਲਾਂ ਪੰਜ ਵਾਰੀ ਮੂਲ ਮੰਤਰ, ਪੰਜ ਵਾਰੀ ਗੁਰਮੰਤਰ ਦਾ ਜਾਪ ਅਸੀਂ ਰੋਜ਼ ਕਰਿਆ ਕਰਾਂਗੇ। ਇਹ ਕਲਾਸ ਦੀ ਆਰੰਭਤਾ ਦਾ ਇੱਕ ਨਿਯਮ ਬਣ ਗਿਆ, ਕੋਈ ਰਸਨਾ ਖਾਲੀ ਨਾ ਰਹੇ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ।

ਮੇਰੇ ਖਿਆਲ ਵਿੱਚ ਤੁਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋ, ਦੀਵਾ ਸਾਡੇ ਜੀਵਨ ਦਾ ਇੱਕ ਅੰਗ ਹੈ। ਕਦੇ ਅਸੀਂ ਸਰੋਂ ਦੇ ਤੇਲ ਦੇ ਦੀਵੇ ਜਗਾਉਂਦੇ ਸਾਂ, ਕਦੇ ਕੈਰੋਸਟੀਨ ਆਇਲ ਦੇ ਦੀਵੇ ਜਗਾਉਂਦੇ ਹਾਂ। ਅੱਜ ਇਲੈਕਟ੍ਰਿਕ ਬਿਜਲੀ ਆ ਗਈ, ਹੁਣ ਅਸੀਂ ਬੱਤੀਆਂ ਨਾਲ ਜਗਾਉਂਦੇ। ਗੱਲ ਤਾਂ ਇੱਕੋ ਹੀ ਹੈ, ਗੱਲ ਦੀਵੇ ਦੀ ਹੋ ਗਈ। ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੇ ਸੰਸਾਰ ਨੂੰ ਜੋ ਗਿਆਨ ਬਖਸ਼ਿਆ ਉਹ ਸ਼ਬਦ ਦੁਆਰਾ, ਅਤੇ ਸ਼ਬਦ ਨੂੰ ਅਸੀਂ ਆਪਣਾ ਗੁਰੂ ਮੰਨਦੇ ਹਾਂ, ਮੱਥਾ ਵੀ ਟੇਕਦੇ ਹਾਂ, ਭੇਟਾ ਵੀ ਰੱਖਦੇ ਹਾਂ, ਰੁਮਾਲੇ ਵੀ ਚੜਾਉਂਦੇ ਹਾਂ, ਹੋਰ ਬੜਾ ਕੁਝ ਵੀ ਕਰਦੇ ਹਾਂ। ਪਰ ਜੇ ਅਸੀਂ ਵਿਚਾਰ ਨਹੀਂ ਕਰਾਂਗੇ ਤਾਂ ਫਿਰ ਹਨੇਰਾ ਹੀ ਹਨੇਰਾ ਨਹੀਂ। ਔਰ ਮੈਂ ਦੇਖ ਰਿਹਾ ਇੱਕ ਪ੍ਰਚਾਰਕ ਹੋਣ ਦੇ ਨਾਤੇ, ਮੈਂ ਬਹੁਤ ਛੋਟੀ ਉਮਰ ਤੋਂ ਇਸ ਮਾਰਗ 'ਤੇ ਤੁਰਿਆ। ਜੇ ਮੈਂ ਆਪਣੀ ਉਮਰ ਬਾਰੇ ਕਹਾਂ ਤਾਂ ਤੁਸੀਂ ਕਹੋਗੇ ਹੈ, ਮੈਂ 10 ਸਾਲ ਦੀ ਉਮਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਕਰ, ਮੈਂ 11 ਸਾਲ ਤੋਂ ਲੈ ਕੇ 14 ਸਾਲ ਤੱਕ ਸੰਤ ਤੇਜਾ ਸਿੰਘ ਜੀ WMA ਮਸਤੂਆਣੇ ਵਾਲਿਆਂ ਕੋਲ ਗੁਰਮਤਿ ਵਿੱਚ, ਔਰ 14 ਸਾਲ ਦੀ ਉਮਰ ਤੋਂ ਲੈ ਕੇ ਹੁਣ 80ਆਂ ਦੇ ਨੇੜੇ ਪਹੁੰਚ ਕੇ ਮੈਂ ਨਿਰੰਤਰ ਗੁਰਬਾਣੀ ਦੀ ਵਿਚਾਰ ਨਾਲ ਜੁੜਿਆ। ਮੈਨੂੰ ਇਹ ਸਮਝ ਆਈ ਹੈ ਕਿ ਸਿੱਖ ਜਗਤ ਦੇ ਅੰਦਰ ਕਿਤਨੇ ਭਰਮ ਭੁਲੇਖੇ ਪੈਦਾ ਹੋਏ ਨੇ, ਉਹ ਸਿਰਫ ਬਾਣੀ ਦੀ ਵਿਚਾਰ ਨਾ ਕਰਨ ਕਰ। ਪਾਠ ਬੜੇ ਹੋ ਰਹੇ ਨੇ, ਪਾਠਾਂ ਦੀਆਂ ਲੜੀਆਂ ਬਹੁਤ ਚੱਲ ਰਹੀਆਂ, ਕੀਰਤਨ ਦਰਬਾਰ ਬੜੇ ਹੋ ਰਹੇ ਨੇ। ਮੈਂ ਕਿਸੇ ਨੂੰ ਕੰਡੈਮ ਨਹੀਂ ਕਰਦਾ, ਸਾਰੇ ਬੜੇ ਉੱਤਮ ਕਰਮ ਨੇ, ਪਰ ਗੁਰਬਾਣੀ ਕੀ ਕਹਿੰਦੀ? ਗੁਰੂ ਅਮਰਦਾਸ ਪਾਤਸ਼ਾਹ ਨੇ ਤੇ ਫੈਸਲਾ ਕਰ ਦਿੱਤਾ, ਸਤਿਗੁਰ ਨੂੰ ਸਭ ਕੋ ਵੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ,

ਡਿੱਠੇ ਮੁਕਤ ਨ ਹੋਵੇ, ਡਿੱਠੇ ਮੁਕਤ ਨ ਹੋਵੇ। ਜਿਚਰ ਸ਼ਬਦ ਨ ਕਰੇ ਵਿਚਾਰ, ਜਿਚਰ ਸ਼ਬਦ ਨ ਕਰੇ ਵਿਚਾਰ, ਤੋ ਸ਼ਬਦ ਵਿਚਾਰ ਕਿਤਨੀ ਜ਼ਰੂਰੀ ਹੈ। ਹਾਂ, ਅੱਜ ਕੱਲ੍ਹ ਦੀ ਬੜੀ ਚਿੰਤਾ ਹੈ, ਕਈ ਬਾਣੀ ਪੜ੍ਹਨ ਵਾਲਿਆਂ ਨੇ ਆਪਣਾ ਜ਼ੋਰ ਇਸ ਪਾਸੇ ਲਾਉਣਾ ਸ਼ੁਰੂ ਕਰ ਦਿੱਤਾ। ਕਿਉਂਕਿ ਮੈਂ ਬਹੁਤ ਸੰਗਤਾਂ ਦੇ ਫੋਨ ਸੁਣਦਾ, ਬੜੀ ਖੁਸ਼ੀ ਹੁੰਦੀ ਜਦੋਂ ਕੋਈ ਬਾਣੀ ਦੇ ਅਰਥ ਪੁੱਛਦਾ, ਪਰ ਕਈ ਐਸੇ ਪ੍ਰੇਮੀ ਵੀ ਟੱਕਰਦੇ, ਉਹਨਾਂ ਨੂੰ ਸਵਾਏ ਕਿੰਤੂ ਪਰੰਤੂ ਤੋਂ ਹੋਰ ਕੋਈ ਸੁਝਦਾ ਹੀ। ਇੱਕ ਦਾ ਫੋਨ ਆਇਆ, ਯਾਨੀ ਜੀ ਤੁਸੀਂ ਕਹਿੰਦੇ ਹੋ ਡਿੱਠੇ ਮੁਕਤ ਨਾ ਹੋਵੇ, ਨਾਲਿਆਂ ਦੇ ਤੁਧ ਡਿੱਠੇ ਸੱਚੇ ਪਾਤਸ਼ਾਹ। ਇੱਕ ਪੰਕਤੀ ਉੱਥੋਂ ਲੈ ਲਈ, ਕੁੱਥੋਂ ਲੈ ਲਈ, ਆਪਣੇ ਆਪ ਨੂੰ ਉਲਝਾ ਲਿਆ। ਨਹੀਂ ਭਾਈ, ਜਿਸ ਸੰਬੰਧ ਵਿੱਚ, ਜਿਸ ਕੰਸੈਪਟ ਵਿੱਚ ਉਹ ਗੱਲ ਕਹੀ ਗਈ ਹੈ ਉਹਨੂੰ ਉੱਥੇ ਲਵੋ, ਜਿਸ ਸੰਬੰਧ ਵਿੱਚ ਇੱਥੇ ਲਈ ਇੱਥੇ ਲਵੋ। ਐਸਾ ਕਿਉਂ ਕਰਦੇ? ਇੱਥੇ ਜੋ ਸੰਬੰਧ ਵਿੱਚ ਕਿਹਾ ਗਿਆ ਕਿ ਜਿਹੜਾ ਮਨ ਭੈੜੇ ਵਿਚਾਰਾਂ ਵਿਕਾਰਾਂ ਦੀ ਕੈਦ ਵਿੱਚ ਹੈ, ਉਹ ਸਿਰਫ ਦਰਸ਼ਨ ਕਰਨ ਕੀਤਿਆਂ ਨਾਲ ਨਹੀਂ ਹੋ, ਉਹਦੀ ਮੁਕਤੀ, ਉਹਦੀ ਸੁਤੰਤਰਤਾ ਸ਼ਬਦ ਵਿਚਾਰ ਕਰਨ ਨਾਲ। ਇੱਥੇ ਵੀ ਕਿਹਾ ਸੱਚੇ ਪਾਤਸ਼ਾਹ ਨੇ, ਜੇ 100 ਚੰਦਾ ਉਗਵੇ, ਸੂਰਜ ਚੜ੍ਹੇ 1000, ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਹੇ। ਫਿਰ ਨਾਲ ਉਹਨਾਂ ਦਾ ਵੀ ਵੇਰਵਾ ਕਰਤਾ ਜਿਹੜੇ ਕਹਿੰਦੇ ਕੀ ਲੋੜ ਹੈ ਗੁਰਦੁਆਰੇ ਜਾਣ, ਕੀ ਲੋੜ ਹੈ ਸੰਗਤ ਜਾਣ। ਆਖਿਆ ਨਾਨਕ, ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜੋ ਸੁੰਜੇ ਅੰਦਰ ਖੇਤ। ਜਿਹੜੇ ਆਪਣੇ ਆਪ ਵਿੱਚ ਇਤਨੇ ਸੁਚੇਤ ਸਿਆਣੇ ਬਣੇ ਹੋਏ ਨੇ, ਮਹਾਰਾਜ ਕਹਿੰਦੇ ਉਹਨਾਂ ਦੀ ਹਾਲਤ ਤੇ ਹੋਵੇਗੀ ਜਾਂ ਹੁੰਦੀ ਹੈ ਕਿ ਜਿਸ ਤਰ੍ਹਾਂ ਤਿਲਾਂ ਦੇ ਖੇਤ ਵਿੱਚ ਉਹ ਬੁਆੜ ਤਿਲ ਬੂਟੇ ਪੈਦਾ ਤੇ ਹੋਏ ਨੇ, ਉਹਨਾਂ ਨੂੰ ਫਲੀਆਂ ਵੀ ਲੱਗੀਆਂ ਨੇ, ਫੁੱਲ ਵੀ ਲੱਗੇ ਨੇ, ਪਰ ਉਹਨਾਂ ਵਿੱਚ ਕੁਝ ਪੈਦਾ ਨਹੀਂ ਹੋਇਆ। ਜ਼ਿਮੀਂਦਾਰ ਜਦੋਂ ਵੱਢਣ ਲੱਗਦਾ, ਉਹਨਾਂ ਨੂੰ ਖੇਤ ਵਿੱਚ ਹੀ ਛੱਡਦਾ, ਆਂਦਾ ਇਹਨਾਂ ਦੇ ਪੱਲੇ ਹੈ ਤਾਂ ਕੁਝ ਨਹੀਂ, ਐਵੇਂ ਭਾਰੀ ਚੁੱਕਣਾ ਹੈ। ਨਾਨਕ, ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜੋ ਸੁੰਜੇ ਅੰਦਰ ਖੇਤ। ਫਿਰ ਖੇਤੇ ਅੰਦਰ ਛੁੱਟਿਆ ਕਹੋ ਨਾਨਕ 100 ਨਾ, ਉਹਨਾਂ ਦੇ 100 ਖਸਮ ਬਣਦੇ ਨੇ। ਫਲੀਆਂ ਫੁਲੀਆਂ ਬੱਪੜੇ ਪੀ ਤਨ ਵਿੱਚ ਸੁਆ, ਉਹਨਾਂ ਵਿੱਚੋਂ ਦੈਵੀ ਗੁਣ ਪੈਦਾ ਨਹੀਂ। ਤੋ ਖੈਰ, ਮੈਂ ਆਪ ਜੀ ਨੂੰ ਪ੍ਰੇਰਨਾ ਕਰਦਾ ਹਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਲੰਬੀ ਬਾਣੀ ਦੀ ਰਹਾਉ ਦੀ ਪੰਗਤੀ ਅੰਦਰ ਇਹ ਗੱਲ ਸਾਨੂੰ ਦ੍ਰਿੜਾਈ, ਯੋਗੀਆਂ ਨੂੰ ਵੀ ਸਮਝਾਈ ਤੇ ਸਾਨੂੰ ਵੀ ਸਮਝਾਈ। ਕਿਆ ਭਵੀ ਹੈ ਸੱਚ ਸੁੱਚਾ ਹੋਏ, ਕਿਆ ਭਵੀ ਹੈ ਸੱਚ ਸੁੱਚਾ ਹੋਏ। ਹੁਣ ਇੱਥੇ ਸੱਚ ਦੇ ਚੱਚੇ ਨੂੰ ਸਿਆਹੀ ਹੈ, ਸੱਚ ਦੁਆਰਾ ਸੱਚ ਨੂੰ ਧਾਰਨ ਕਰਨ ਦੇ ਨਾਲ, ਸੱਚ ਦਾ ਪਾਲਾ ਫੜਨ ਦੇ ਨਾਲ ਇਹ ਮਨ ਸੁੱਚਾ ਹੋ ਸਕਦਾ। ਸਾਚ ਸ਼ਬਦ ਬਿਨ ਮੁਕਤ ਨ ਹੋਏ, ਸਾਚ ਸ਼ਬਦ ਬਿਨ ਮੁਕਤ ਨ ਹੋਏ। ਸੱਚੇ ਸ਼ਬਦ ਦੀ ਟੇਕ ਲੈਣ ਤੋਂ ਬਿਨਾਂ, ਸੱਚੇ ਸ਼ਬਦ ਦੀ ਵਿਚਾਰ ਕਰਨ ਤੋਂ ਬਿਨਾਂ ਇਹ ਮਨ ਜਿਹੜਾ ਭੈੜੇ ਵਿਚਾਰਾਂ ਦੀ ਕੈਦ ਵਿੱਚ ਹੈ ਇਹ ਮੁਕਤ ਨਹੀਂ ਹੋ ਸਕਦਾ। ਮੁਕਤ ਅੱਖਰ ਸੰਸਕ੍ਰਿਤ ਦਾ ਹੈ, ਜਿਹਦਾ ਅਰਥ ਹੈ ਬੰਧਨਾਂ ਤੋਂ ਆਜ਼ਾਦ ਹੋਣਾ। ਜਿਵੇਂ ਇੱਕ ਕੈਦੀ ਹੈ, ਉਹਨੂੰ ਅਸੀਂ ਕਹਿੰਦੇ ਬੰਦੀ ਹੈ, ਕੈਦੀ ਹੈ,
کیوں؟ بندن خانے میں ہے، بندی خانے میں. جدوں بندی خانے میں تو چھٹے گا کہیں گے مکت ہو گئی، کیونکہ گرو نانک صاحب کے گھر میں مرن تو بعد والی مکتی کا کوئی لالچ نہیں ہوتا. سارے دھرما نے مرن تو بعد مکتی کی گل کیتی ہے، پر گرو نانک صاحب نے جیون مکت کی گل کی. جیڑا گرو کا سکھ شبد کی وچار نال جڑے گا انہوں اتنی پاور ملے گی، شکتی ملے گی کہ وہ نہ بندنا تو رہ سکے. ہوں جدو مہاراج سدھا کول گئے تو سب تو پہلا اس بانی کی آرمبتا سمے ایک اونکار ستگر پرساد، یہ منگلا چرن. منگلا چرن ہوں اپنے عشق کی استت میں اچارن کیتا گیا. پرماتما ایک ہے، پرماتما سرو شکتیوان ہے، پرماتما سرو ویاپک ہے. کیونکہ بڑا چمیلا ہے دھرم کی دنیا میں، اتنے 33 کروڑ دیوتے. ماں کسی اور دیوی کی پوجا کرتی ہے، تھی کسی اور، پیو کسی اور دی، پتر کسی اور. گرو نانک سچے پاتشاہ نے اعلان کر کے کیا، بھائی دنیا دے لوکو ایکو ہے بھائی ایکو ہے، ایکو ہے بھائی ایکو ہے. صاحب میرا ایکو ہے، صاحب میرا ایکو ہے. جتھے اسی 33 کروڑ دیوتیاں کی گل سنتے ہیں، یہ تو تھی ذکر سنتے ہی ہو بھی 33 کروڑ دے. پھر انہوں نے جو 3 مکھ مان لے گئے، برہما وشنو مہیش، انہوں نے پھر 3 کام سونپ دیتے کہ جی برہما پیدا کرتا ہے، وشنو پالن کرتا ہے، تو شیو جی مار دے. پر گرو نانک پاتشاہ کہتے نہیں، وہ ایک ہی پیدا کرتا ہے، ایک ہی پالدا تو ایک ہی مار. جی تھی تین دے چکر چ پھس گئے، جی پیدا کرنے والے منو گے تو پالن والا گسے، جی پالن والے کی پوجا کرو گے تو مرن والا ترسول لے کے تیار ہے. سانو گرو پاتشاہ نے یہاں الجھنا تو بچایا، ویاخیا پرماتما ایک اور وہ سرو شکتیوان ہے. جی کسی نے آخیا مہاراج وہ رہندا کتے، تے گرو نانک پاتشاہ نے فرمایا سب میں جوت، جوت ہے سوئے، سب میں جوت، جوت ہے سوئے. اس دے چان سب میں چان ہوئے، اس دے چان سب میں چان ہوئے. مینو خوشی ہے کہ لدھیانے دیا سنگت، میں بہت چھوٹی عمر تو کلگیدر سنگھ سوایا کرتا سا، 15-15 دن بھی اتنے کٹھا کرتا سا، تو ہوں تو لدھیانے گڑھ ہے سکھی کا، بڑے پرچارک ایک ایک گرودوارے دو کٹھا واچک بھی ہے، اور گرمت گیان مشنری کالج بھی ہے، اور بڑے اپرالے ہوئے نے. تھی گربانی پڑھن والے سنن والے ہو، اس لیے میں بینتی کر رہا کہ گربانی دے سدھانت پہلا آپ سمجھیے، پھر اپنے ارد گرد بھی سمجھائیے. تو گرو نانک پاتشاہ نے پرماتما ایک منیا اور اسے نو سرو شکتیوان منیا، تو وہی سرو ویاپک ہے. یہ ارتھ بار بار نہیں کریں گے کیونکہ ایک بار کر لینا ضروری ہے. اور ستگر پرساد گرو کی کرپا دوارا اس ایک بارے جانا جا سکتا. گربانی میں پرساد اکثر 3 روپوں میں آتا ہے، جی کوئی نوٹ کرنا چاہے تو نوٹ کر سکتا، نہ کرنا چاہے اس کی مرضی ہے. ایک پرساد آتا ہے ددے اونکڑ نال، ایک پرساد آتا ہے ددے سیاہی نال، ایک پرساد آتا ہے ددا مفتا،
ਉਚਾਰਨ ਤਿੰਨਾਂ ਦਾ ਪ੍ਰਸਾਦ ਹੈ। ਜਿਹਦੇ ਪ੍ਰਸਾਦ ਦੇ ਗੱਦੇ ਨੂੰ ਉਕੜੇ ਉਸਦਾ ਅਰਥ ਹੈ ਕਿਰਪਾ। ਜਿਵੇਂ ਤੁਸੀਂ ਰੋਜ਼ ਪੜ੍ਹਦੇ ਹੋ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਗ ਮੇਹ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇ। ਇੱਥੇ ਪ੍ਰਸਾਦ ਦੇ ਦੱਦੇ ਨੂੰ ਔਂਕੜ ਹੈ, ਇਹਦਾ ਅਰਥ ਹੈ ਕਿਰਪਾ। ਪਰ ਅੱਗੇ ਜਾ ਕੇ ਸਾਰੀ ਅਸ਼ਪਦੀ ਵਿੱਚ ਹੈ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਂ ਇਸ ਠਾਕੁਰ ਕੋ ਲੱਖ ਬਣ। ਇੱਥੇ ਪ੍ਰਸਾਦ ਦੇ ਦੱਦੇ ਨੂੰ ਤਿਆਰੀ ਹੈ, ਇਹਦਾ ਅਰਥ ਹੈ ਕਿਰਪਾ ਦੁਆਰਾ। ਤੇ ਜਿੱਥੇ ਪ੍ਰਸਾਦ ਦੱਦਾ ਮੁਕਤਾ ਵੀ ਆ ਗਿਆ ਉੱਥੇ ਸੰਬੰਧ ਕੀ ਕੋਈ ਨਾਲ ਆਇਆ, ਗੁਰ ਪੂਰਾ ਪੂਰਾ ਪ੍ਰਸਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 1143 ਅੰਗ 'ਤੇ ਇਹ ਪੰਕਤੀ ਹੈ, ਗੁਰ ਪੂਰਾ ਪੂਰਾ ਪ੍ਰਸਾਦ, ਪੂਰੇ ਗੁਰੂ ਦਾ ਪ੍ਰਸਾਦ ਕਿਰਪਾ ਵੀ ਪੂਰੀ। ਤੋ ਇੱਥੇ ਮਹਾਰਾਜ ਨੇ ਇਹ ਮੰਗਲਾ ਚਰਨ ਦੇ ਤੌਰ 'ਤੇ ਵਾਰ ਵਾਰ ਲਿਖਿਆ ਕਿ ਪਰਮਾਤਮਾ ਇੱਕ ਹੈ, ਸਰਵ ਸ਼ਕਤੀਵਾਨ ਹੈ, ਸਰਵ ਵਿਆਪਕ ਹੈ, ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਉਸ ਦੀ ਸੋਝੀ ਪ੍ਰਾਪਤ ਹੁੰਦੀ। ਅੱਗੇ ਹੁਣ ਪਹਿਲਾ ਪਦ ਹੈ ਸਿੱਧ ਸਭਾ ਕਰਿਆ ਸਨ ਬੈਠੇ ਸੰਤ ਸਭਾ ਜੈਕਾਰੋ ਤਿਸੇ ਅੱਗੇ ਰਹਿ ਰਾਸ ਹਮਾਰੀ ਸਾਚਾ ਅਪਰੇ ਅਪਾਰੋ ਮਸਤਕ ਕਾਟ ਧਰੀ ਤਿਸੇ ਅੱਗੇ ਤਨ ਮਨ ਅੱਗੇ ਦਿਓ ਨਾਨਕ ਸੰਤ ਮਿਲੇ ਸੱਚ ਪਾਈਏ ਸਹਿਜ ਪਾਏ ਜਸ ਲਿਓ। ਜਿੱਥੇ ਸਿੱਧ ਬੈਠੇ ਸਨ ਉਹ ਸਿੱਧ ਸਭਾ ਨੂੰ ਮਹਾਰਾਜ ਨੇ ਸੰਬੋਧਨ ਕਰਦਿਆਂ ਕਿਹਾ ਬਈ ਉਹ ਸਭਾ ਜਿੱਥੇ ਬੈਠ ਕੇ ਪਰਮਾਤਮਾ ਦੇ ਗੁਣਾਂ ਦੀ ਚਰਚਾ ਹੋਈ ਐਸੀ ਸਭਾ ਨੂੰ ਮੈਂ ਨਮਸਕਾਰ ਕਰਾਂ। ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ ਜਿਸ ਆਗੇ ਰਹਿ ਰਾਸ ਹਮਾਰੀ। ਰਹਿ ਰਾਸ ਦਾ ਮਤਲਬ ਹੈ ਨਮਸਕਾਰ। ਸਾਚਾ ਅਪਰੇ ਅਪਾਰ ਪਰ ਸ਼ਰਤ ਇਹ ਹੈ ਕਿ ਉਹ ਸੱਚੇ ਅਪਰ ਅਪਾਰ ਦੀ ਚਰਚਾ ਹੋਵੇ। ਅਸੀਂ ਰੋਜ਼ ਪੜ੍ਹਦੇ ਹਾਂ ਕਿ ਬੰਦਿਆਂ ਦੇ ਇਕੱਠ ਨੂੰ ਸੰਗਤ ਨਹੀਂ ਕਿਹਾ ਜਾਂਦਾ, ਭੀੜ ਕਿਹਾ ਜਾਂਦਾ। ਗੁਰਮਤ ਅਨੁਸਾਰ ਸਤਸੰਗਤ ਕੀ ਹੈ? ਸਤਸੰਗਤ ਕੈਸੀ ਜਾਣੀ ਹੈ, ਸਤਸੰਗਤ ਕੈਸੀ ਜਾਣੀ, ਸਤਸੰਗਤ ਕਿੱਥੇ ਕਿਸ ਨੂੰ ਸਤਸੰਗਤ ਕਿਹਾ? ਜਿੱਥੇ ਏਕੋ ਨਾਮ ਵਖਾਣੀ, ਜਿੱਥੇ ਏਕੋ ਨਾਮ ਵਖਾਣੀ। ਬੜੀ ਦੇਰ ਤੀਕਰ ਮਹਾਰਾਜ ਨੇ ਕਿਰਪਾ ਰੱਖੀ ਸੀ ਤਾਂ ਸਤਸੰਗਤ ਵਿੱਚ ਇੱਕ ਨਾਮ ਦੀ ਚਰਚਾ ਕਰਦੇ, ਪਰ ਕੁਝ ਦੇਰ ਤੋਂ ਅਸੀਂ ਇਸ ਕਾਰਜ ਤੋਂ ਢਿੱਲੇ ਪਏ। ਪਾਰਟੀ ਪ੍ਰਚਾਰ ਹੋਣ ਲੱਗ ਪਿਆ, ਗੁਰਬਾਣੀ ਦੀ ਵਿਚਾਰ ਛੱਡ ਕੇ ਕੁਝ ਹੋਰ ਚਰਚਾ ਹੋਣ ਲੱਗ ਪਿਆ। ਰਾਤ ਖੁਦ ਗੁਰੂ ਮਹਾਰਾਜ ਨੇ ਤੇ ਅਟਲ ਫੈਸਲਾ ਬਈ ਸਤਸੰਗਤ ਉਹਨੂੰ ਕਿਹਾ ਜਾ ਜਿੱਥੇ ਇੱਕ ਨਾਮ ਦੀ ਚਰਚਾ। ਗੁਰੂ ਨਾਨਕ ਪਾਤਸ਼ਾਹ ਵੀ ਕਹਿ ਰਹੇ ਨੇ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ ਤਿਸ ਆ ਗਏ ਰਹਿ ਰਾਸ ਹਮਾਰ। ਉਹਨਾਂ ਨੂੰ ਮੈਂ ਨਮਸਕਾਰ ਕਰਦਾ ਜਿੱਥੇ ਸਾਚਾ ਅਪਰ ਅਪਾਰ, ਜਿੱਥੇ ਉਸ ਅਪਰ ਅਪਾਰ ਸੱਚੇ ਦੀ ਚਰਚਾ ਹੁੰਦੀ ਹੈ। ਤੇ ਮੇਰੀ ਸ਼ਰਧਾ ਕੀ ਹੈ? ਮਸਤਕ ਕਾਟ ਧਰੀ ਤਿਸਦੇ ਅੱਗੇ, ਮੈਂ ਆਪਣਾ ਸਿਰ ਉਹਨਾਂ ਦੇ ਅੱਗੇ ਅਰਪਣ ਕਰ। ਤਨ ਮਨ ਅੱਗੇ ਦੇਓ, ਮੈਂ ਆਪਣਾ ਸਰੀਰ ਆਪਣਾ ਮਨ ਸਭ ਕੁਝ ਅਰਪਣ ਕਰ। ਨਾਨਕ ਸੰਤ ਮਿਲੇ ਸੱਚ ਪਾਈਏ। ਇਹ ਜਿਹੜਾ ਨਾਨਕ ਅੱਖਰ ਹੈ ਗੁਰਬਾਣੀ ਵਿੱਚ ਇਹ ਵੀ ਕਈ ਰੂਪਾਂ ਵਿੱਚ ਆਉਂਦਾ, ਬਹੁਤਿਆਂ ਨੂੰ ਨਹੀਂ ਪਤਾ, ਦੱਸਣਾ ਮੇਰਾ ਫਰਜ਼। ਇੱਕ ਨਾਨਕ ਆਉਂਦਾ ਕੱਕਾ ਮੁਕਤਾ, ਇੱਕ ਨਾਨਕ ਆਉਂਦਾ ਕੱਕੇ ਨੂੰ ਔਂਕੜ ਨਾਲ।
ਇੱਕ ਨਾਨਕ ਆਉਂਦਾ ਕੱਕੇ ਨੂੰ ਸਿਆਰੀ ਨਾਲ, ਇੱਕ ਨਾਨਕ ਕੱਕਾ ਮੁਕਤਾ ਵੀ ਹੋਏਗਾ, ਪਰ ਉਹਦੇ ਨਾਲ ਕਾ ਕੇ ਕੀ ਕਹੋ ਕਹਿ ਆਏ। ਹੋ ਸਕਦਾ ਤੁਹਾਨੂੰ ਸ਼ੁਰੂ ਸ਼ੁਰੂ ਵਿੱਚ ਆਉਣ ਲੱਗੇ ਵੀ ਗਿਆਨੀ ਜੀ ਤੇ ਰੁੱਖੀਆਂ ਦੀਆਂ ਗੱਲਾਂ ਕਰਦੇ, ਸਮਝ ਹੀ ਨਹੀਂ ਆ ਰਹੀ। ਹਾਂ, ਵਾਕਈ ਗਿਆਨ ਤੇ ਇਸ ਤਰ੍ਹਾਂ ਦਾ ਹੀ ਹੁੰਦਾ, ਪਰ ਜੇ ਤੁਹਾਨੂੰ ਸਮਝ ਆ ਜਾਏਗੀ ਫਿਰ ਤੁਹਾਨੂੰ ਪਾਠ ਕਰਨ ਦਾ ਆਨੰਦ ਬੜਾ ਹੈ। ਮੈਂ ਆਮ ਤੌਰ ਤੇ ਆਪਣੀ ਵਿਦਿਆਰਥੀਆਂ ਨੂੰ ਪੁੱਛ ਲੈ, ਬਈ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ? ਤੁਸੀਂ ਆਖੋ ਹਾਂ ਪੜ੍ਹਦੇ। ਹਰ ਗੁਰਸਿੱਖ ਮਾਈ ਭਾਈ ਪੜ੍ਹਦੇ। ਵੀ ਜੇ ਮੈਂ ਪੁੱਛ ਲਵਾਂ ਵੀ ਜਪਜੀ ਸਾਹਿਬ ਚ ਨਾਨਕ ਕੱਕੇ ਨੂੰ ਔਂਕੜ ਵਾਲਾ ਕਿੰਨੀ ਵਾਰੀ ਆਉਂਦਾ? ਪਾਠ ਕਰਨ ਵਾਲੇ ਤੁਸੀਂ ਬੈਠੇ ਹੋ, ਜਿਹਨੂੰ ਵੀ ਆਉਂਦਾ ਦੱਸੋ। ਦੋ ਵਾਰ ਬਹੁਤ ਅੱਛੇ। ਹੁਣ ਸੰਗਤ ਤੇ ਬਹੁਤ ਹੈ, ਪਰ ਜਿਹਨਾਂ ਨੇ ਅੱਗੇ ਸੁਣਿਆ ਜਾਂ ਸਮਝਿਆ ਉਹਨਾਂ ਨੇ ਕਿਹਾ, ਬਹੁਤਿਆਂ ਨੂੰ ਨਹੀਂ ਪਤਾ। ਜਿੱਥੇ ਨਾਨਕ ਕੱਕਾ ਮੁਕਤਾ ਹੈ ਉਹ ਕਵੀ ਦੀ ਮੋਹਰ ਛਾਪ ਹੈ। ਬਾਣੀ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ, ਨੌਵੇਂ, ਛੇ ਗੁਰੂ ਸਾਹਿਬਾਨ ਦੀ ਮੋਹਰ ਆਏਗੀ ਨਾਨਕ। ਪਰ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਲੱਗ ਜਾਏਗਾ ਉਹ ਨਾਨਕ ਜੀ ਆਪਣੇ ਲਈ ਕਹਿ ਰਹੇ। ਨਾਨਕ ਨੀਚ ਕਹਿ ਵਿਚਾਰ, ਨਾਨਕ ਕਿਆ ਵਿਚਾਰ। ਜਿੱਥੇ ਨਾਨਕ ਦੇ ਕੱਕੇ ਨੂੰ ਸਿਆਰੀ ਲੱਗ ਜਾਏ ਉੱਥੇ ਨਾਨਕ ਦੁਆਰਾ ਇਹ ਕੰਮ ਕੀਤਾ ਗਿਆ, ਤੇ ਜਿੱਥੇ ਨਾਨਕ ਕੱਕਾ ਮੁਕਤਾ ਵੀ ਹੋਵੇ ਨਾਲ ਆ ਜਾਏ ਕਾ ਕੇ ਕੀ ਕੋ ਕਹਿ, ਉੱਥੇ ਰੁਕਣਾ ਨਹੀਂ। ਨਾਨਕ ਕੀ ਅਰਦਾਸ ਪਿਆਰੇ, ਨਾਨਕ ਕੋ ਪ੍ਰਵਧਾਨ ਜੀ ਚੈ, ਨਾਨਕ ਕਾ ਪ੍ਰਭਯੰਤਰ ਜਾਮੀ, ਨਾਨਕ ਕਹਿ ਕਰਕੇ ਉਹਦਾ। ਇਹਨੂੰ ਕਹਿੰਦੇ ਨੇ ਸੰਬੰਧ ਕੀ ਪ੍ਰਭਦੀ। ਤੋ ਨਾਨਕ ਇੱਥੇ ਜੋ ਹੈ ਕਵੀ ਦੀ ਮੋਰਚਾ, ਨਾਨਕ ਜੀ ਫਰਮਾਤੇ ਜੇ ਮੈਨੂੰ ਸੰਤ ਮਿਲ ਜਾਣ, ਐਸੇ ਸੰਤ ਜਿਹਨਾਂ ਦਾ ਜ਼ਿਕਰ ਗੁਰਬਾਣੀ ਚ ਕੀਤਾ, ਜਿਹਨਾਂ ਸਾਸ ਤੇ ਰਾਸਨਾ ਵਿਤਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ। ਨਾਨਕ ਸੰਤ ਮਿਲੇ ਸੱਚ ਪਾਈ। ਅੱਜ ਸੰਤ ਸ਼ਬਦ ਦਾ ਬੜਾ ਚਰਚਾ, ਸੰਤ ਸ਼ਬਦ ਉੱਤੇ ਬੜੀਆਂ ਊਜਾਂ ਵੀ ਲੱਗ ਰਹੀਆਂ ਨੇ, ਪਰ ਜਿਸ ਸੰਤ ਦਾ ਜ਼ਿਕਰ ਗੁਰਬਾਣੀ ਵਿੱਚ ਹੈ ਉਹਦੇ ਲੱਛਣ ਤੇ ਸਪਸ਼ਟ ਭਾਈ, ਉਹਨਾਂ ਦੇ ਤੇ ਇਹੋ ਜਿਹਾ ਜੀਵਨ, ਉਹਨਾਂ ਦੀ ਰਹਿਤ ਇਹੋ ਜਿਹੀ ਹੈ, ਉਹਨਾਂ ਦਾ ਢੰਗ ਤਰੀਕਾ ਹੈ। ਜੇ ਅਸੀਂ ਸੰਤ ਮਿਲ ਜਾਣ, ਉਹਨਾਂ ਦੀ ਸੰਗਤ ਵਿੱਚ ਸੱਚ ਦੀ ਪ੍ਰਾਪਤੀ ਹੋ ਸਕੇ, ਸਹਿਜ ਭਾਏ ਦਰਸ ਨੇ, ਉਸ ਸੰਗਤ ਵਿੱਚ ਮਿਲ ਕੇ ਸਹਿਜ ਭਾਏ ਅਡੋਲਤਾ ਦੇ ਨਾਲ, ਟਿਕਾਓ ਦੇ ਨਾਲ ਮੈਂ ਪਰਮਾਤਮਾ ਦਾ ਜਸ ਕਰਨਾ ਕਰਾਂ, ਤਥਾ ਉਸ ਦੀ ਵਡਿਆਈ। ਹੁਣ ਪਾਤਸ਼ਾਹ ਫਰਮਾਉਂਦੇ ਨੇ ਸਿੱਧ ਗੋਸ਼ਟ ਦਾ ਮਤਲਬ ਕੀ ਹੈ? ਨਾਮ ਰਤੇ ਸਿੱਧ ਗੋਸ਼ਟ ਹੋਏ, ਨਾਮ ਰਤੇ ਸਦਾ ਤਪ ਹੋਏ। ਧਿਆਨ ਦੇਣਾ, ਇੱਥੇ ਹੁਣ ਨਾਮ ਦੇ ਮੰਮੇ ਨੂੰ ਤਿਆਰੀ ਹੈ। ਆਮ ਤੌਰ 'ਤੇ ਨਾਮ ਮੰਮੇ ਨੂੰ ਔਂਕੜ ਵਾਲਾ ਹੁੰਦਾ, ਉਹ ਨਾਉਨ ਹੈ, ਪੁਲਿੰਗ ਇੱਕ ਵਚਨ ਹੈ। ਪਰ ਇੱਥੇ ਨਾਮ ਦੇ ਮੰਮੇ ਨੂੰ ਸਿਆਹੀ ਲੱਗਣਾ ਕੀ ਹੋ? ਨਾਮ ਰਤੇ, ਨਾਮ ਵਿੱਚ ਰੰਗਿਆ, ਨਾਮ ਨਾਲ ਜੁੜਿਆ, ਨਾਮ ਜਪਿਆ, ਸਿੱਧ ਗੋਸ਼ਟ ਹੋਏ। ਫਿਰ ਉਹ ਗੋਸ਼ਟ, ਉਹ ਵਿਚਾਰ ਸਫਲਤਾ ਬਖਸ਼ਦੀ ਹੈ ਜਿਹੜੀ ਨਾਮ ਵਿੱਚ ਭਿੱਜ ਕੇ ਕੀਤੀ ਜਾਏ। ਤੇ ਨਾਮ ਰਤੇ ਸਦਾ ਤਪ ਹੋਏ। ਤਪ ਕੀ ਹੈ? ਆਪਣੇ ਸਰੀਰ ਨੂੰ ਕਸ਼ਟ ਦੇਣਾ। ਅੱਜ ਹੁਣ ਤੁਹਾਨੂੰ ਚੌਂਕੜਾ ਮਾਰ ਕੇ ਬੈਠਣਾ ਵੀ ਬੜਾ ਮੁਸ਼ਕਲ ਹੈ, ਜਿਹਨਾਂ ਦਾ ਅਭਿਆਸ ਨਹੀਂ ਹੈਗਾ ਉਹਦੇ ਵਿਚਾਰੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਗੋਡਾ ਚੁੱਕ ਲਓ, ਗੋਡਾ ਧਰ ਲਓ, ਇੱਧਰ ਔਖੇ ਸੌਖੇ ਹੋ ਰਹੇ, ਇਹ ਤਪ ਹੈ। ਪਰ ਜਦੋਂ ਕਿਸੇ ਦਾ ਮਨ ਨਾਮ ਵਿੱਚ ਰੰਗਿਆ ਜਾਏ ਫਿਰ ਉਹ ਇਹੋ ਜਿਹਾ ਤਪ ਕਰਨ ਲਈ ਵੀ ਤਿਆਰ ਹੋ ਜਾਂਦਾ। ਮਹਾਰਾਜ ਨੇ ਕਿਹਾ, ਨਾਮ ਰਤੇ ਸਿੱਧ ਗੋਸ਼ਟ ਹੋਏ, ਨਾਮ ਰਤੇ ਸਦਾ ਤਪ ਹੋਏ। ਭਾਈ ਫਿਰ ਪ੍ਰਭੂ ਨਾਲ ਮਿਲਾਪ ਲੈਣਾ ਕਰਨਾ ਇਹ ਤਾਂ ਹੀ ਹੋ ਸਕਦਾ ਜੇ ਇੰਨਾ ਕੁ ਕਸ਼ਟ, ਇੰਨਾ ਕੁ ਤਪ ਕਰਨਾ ਹੀ ਪਵੇਗਾ ਔਰ ਨਾਮ ਨਾਲ ਮਨ ਜੋੜਨਾ ਹੀ ਪਵੇਗਾ। ਇਸੇ ਲਈ ਬਾਣੀ ਵਿੱਚ ਪਾਤਸ਼ਾਹ ਨੇ ਫਰਮਾਇਆ
بھائی جی گرو گھر آئے ہو تو کی کرو؟

ہے جب لو

हर का बिलोवना मन का विचारा, हर का बिलोवना मन का विचारा।

ਕਿਉਂਕਿ ਦਾਸ ਅਕਸਰ ਸੰਗਤ ਨੂੰ ਪ੍ਰੇਰਦਾ ਅਤੇ ਜੋੜਦਾ, ਪਰ ਬਹੁਤੀ ਵਾਰੀ ਉਹਨਾਂ ਮਨੁੱਖਾਂ ਤੋਂ ਇਹ ਵੀ ਸੁਣਨਾ ਪੈਂਦਾ, ਗਿਆਨੀ ਜੀ ਤੁਸੀਂ ਰਿੜਕਣ ਦੀ ਗੱਲ ਤਾਂ ਕਰ ਰਹੇ ਹੋ, ਇੱਥੇ ਰਿੜਕਣ ਦਾ ਕੋਈ ਸਮਾਗਮ ਹੀ ਹੈ? ਕੋਈ ਚੀਜ਼ ਹੈ ਦੱਸੋ, ਨਾ ਮਟਕੀ ਹੈ, ਨਾ ਮਧਾਨੀ ਹੈ, ਨਾ ਕੋਈ ਚੀਜ਼ ਹੈ, ਰਿੜਕੀਏ ਕਾਹਦੇ ਨਾਲ? ਆਹੀ ਤਾਂ ਗੱਲਾਂ ਸਿੱਖਣ ਆਉਣਾ। ਬਾਣੀ ਗੁਰੂ ਜੀ ਫਰਮਾਉਂਦੇ ਨੇ, ਘਬਰਾਓ ਨਾ, ਹੈ ਸਭ ਕੁਝ ਤੁਹਾਡੇ ਕੋਲ, ਤੁਹਾਨੂੰ ਜਾਚ ਨਹੀਂ ਹੈ। ਮੈਂ ਪੁੱਛ ਲਵਾਂ, ਤੁਹਾਡੇ ਕੋਲ ਤਨ ਹੈ? ਤੁਸੀਂ ਆਖੋ ਜੀ ਹੈ, ਤਾਂ ਹੀ ਬੈਠੇ ਹਾਂ। ਮਨ ਵੀ ਹੈ? ਤੁਸੀਂ ਆਖੋ ਮਨ ਵੀ ਹੈ। ਫਿਰ ਭਗਤ ਜੀ ਕਹਿੰਦੇ ਨੇ, ਜੇ ਪਰਮੇਸ਼ੁਰ ਦੇ ਨਾਮ ਦਾ ਰਿੜਕਣਾ ਤੇ ਜੇ ਕਾਰਜ ਸਿੱਧ ਕਰਨਾ ਤੇ ਫਿਰ ਕੀ ਕਰੋ? ਤਨ ਕਰ ਮਟਕੀ ਮਨ ਮਾਏ ਬਿਲੋਈ, ਤਨ ਕਰ ਮਟਕੀ ਮਨ ਮਾਏ ਬਿਲੋਈ। ਅਸੀਂ ਕੰਨ ਨੂੰ ਕੀ ਮਟਕੀ ਬਣਾਉਣਾ, ਇੱਥੇ ਬੱਚੇ ਖਿਡਾਉਣੋ ਨੇ, ਫਿਰ ਬੱਚੇ ਦੂਜਿਆਂ ਦੀਆਂ ਬਿਰਤੀਆਂ ਵੀ ਉਹ ਖੇਡਦੇ ਨੇ, ਅਸੀਂ ਰੋਕਦੇ ਵੀ ਨਹੀਂ। ਬੜੇ ਅਫਸੋਸ ਨਾਲ ਕਹਿਣਾ, ਨਹੀਂ ਤਨ ਕਰ ਮਟਕੀ ਮਨ ਮਾਹੇ ਮਿਲੋ। ਜੇ ਮਟਕੀ ਨੀਵੀਂ ਤੇ ਪਈ ਹੋਵੇ, ਮਧਾਣੀ ਕਿੱਲੀ ਨਾਲ ਲਟਕਦੀ ਹੋਵੇ, ਕਿਉਂ ਨਹੀਂ ਰਿੜਕਿਆ ਜਾ ਸਕਦਾ? ਇਹਨਾਂ ਦੋਵਾਂ ਦਾ ਸੁਮੇਲ ਕਰਨਾ ਪਵੇਗਾ। ਸਰੀਰ ਨੂੰ ਮਟਕੀ ਬਣਾ ਕੇ ਮਨ ਨੂੰ ਮਧਾਣੀ ਬਣਾਉਣਾ, ਪਰ ਜੇ ਵਿੱਚ ਕੁਝ ਨਹੀਂ ਹੋਵੇਗਾ ਫਿਰ ਵੀ ਨਹੀਂ ਰਿੜਕਿਆ ਜਾ ਸਕਦਾ।

ਇਹ ਹੈ ਕਾਰਜ ਕਰਨ ਵਾਲਾ ਜੋ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਨਾਮ ਰਤੇ ਸਿੱਧ ਗੋਸ਼ਟ ਹੋਏ, ਨਾਮ ਰਤੇ ਸਦਾ ਤਪ। ਲਓ ਹੁਣ ਪਹਿਲਾ ਸਵਾਲ ਜੋ ਗੁਰੂ ਨਾਨਕ ਪਾਤਸ਼ਾਹ ਤੇ ਸਿੱਧਾਂ ਨੇ ਕੀਤਾ, ਆਖਿਆ ਕਮਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ, ਸੱਚ ਕਹੋ ਅਰਦਾਸ ਹਮਾਰੀ, ਹੋ ਸੰਤ ਜਨਾ ਭਲ ਜਾਉ, ਕਹਾਂ ਬੈਸੋ ਕਹਾਂ ਰਹੀਏ ਬਾਲੇ, ਕਹਾਂ ਆਵੋ ਕਹਾਂ ਜਾਓ। ਨਾਨਕ ਬੋਲੇ ਸੁਣ ਬੈ ਰਾਗੀ, ਕਿਆ ਤੁਮਾਰਾ ਰਾਹ। ਇਹ ਸਭ ਤੋਂ ਪਹਿਲਾਂ ਸਵਾਲ ਕੀਤਾ ਜੋਗੀਆਂ ਗੁਰੂ ਨਾਨਕ ਪਾਤਸ਼ਾਹ ਜੀ ਤੇ, ਆਖਿਆ ਕਮਨ ਤੁਮੇ, ਤੁਸੀਂ ਕੌਣ ਹੋ, ਤੁਹਾਡਾ ਨਾਮ ਕੀ ਹੈ, ਤੁਹਾਡਾ ਮਾਰਗ ਰਸਤਾ ਕਿਹੜਾ, ਤੁਹਾਡਾ ਸੁਆਉ ਪ੍ਰਯੋਜਨ ਕੀ। ਦੇਖੋ ਨਾ ਤੁਸੀਂ ਘਰੋਂ ਚੱਲੇ, ਤੁਹਾਨੂੰ ਰਾਤ ਕੋ ਪੁੱਛੇ ਜੀ ਕਿੱਥੇ ਚੱਲੇ ਹੋ, ਗੁਰਦੁਆਰੇ ਚੱਲੇ, ਕਾਹਦੇ ਵੀ ਚੱਲੇ, ਕੁਝ ਨਾ ਕੁਝ ਪ੍ਰਯੋਜਨ ਤਾਂ ਹੋਣਾ ਚਾਹੀਦਾ। ਕਿੱਦਾਂ ਦਾ ਵੀ ਪਤਾ, ਐਵੇਂ ਚੱਲੇ ਆ ਨਹੀਂ, ਐਵੇਂ ਕੁਝ ਨਹੀਂ ਪਤਾ ਹੋਣਾ ਚਾਹੀਦਾ ਸਿੱਖ। ਸਿੱਧਾਂ ਨੇ ਪੁੱਛਿਆ ਕਮਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਉ, ਸੱਚ ਕਹੋ ਅਰਦਾਸ ਹਮਾਰੀ, ਸੱਚੀ ਸੱਚੀ ਦੱਸੋ। ਮੈਂ ਕਹਿੰਦਾ ਹਾਂ, ਪਾਤਸ਼ਾਹ ਕਹਿੰਦੇ ਮੈਂ, ਮੇਰਾ ਤਾਂ ਇੱਕੋ ਇੱਕ ਨਿਸ਼ਾਨਾ, ਸੱਚ ਕਹੋ ਅਰਦਾਸ ਹਮਾਰੀ, ਹੋ ਸੰਤ ਜਨਾ ਬਲ ਜਾਉ, ਮੈਂ ਤਾਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦਾ। ਅਗਲਾ ਸਵਾਲ ਕਾਮ ਬੈਸੋ, ਇਹਨੂੰ ਆਮ ਪ੍ਰੇਮੀ ਕਹਿ ਬੋਲ, ਕਹਿ ਉੱਥੇ ਹੁੰਦਾ ਜਿੱਥੇ ਕੱਕਾ ਹੈ ਨੂੰ ਸਿਹਾਰੀ ਹੋਵੇ। ਇਹ ਹੈ ਕਾਹ, ਜੇ ਕੱਕਾ ਹਾਇ ਨੂੰ ਕੰਨਾਂ ਲੱਗ ਜਾਣ ਤਾਂ ਅਸੀਂ ਬੋਲਦੇ ਹਾਂ ਕਹਾਂ ਜਾਂ ਤਾਂ, ਅਤੇ ਜੇ ਕੰਨਾਂ ਹਟ ਜਾਣ ਤਾਂ ਕਹਿ ਨਹੀਂ ਬਣੇਗਾ। ਕਾਹ ਕਾਹ ਬੈਸੋ ਕਹ ਰਹੀ ਹੈ ਬਾਲੇ, ਕਹ ਆਵੋ ਕਹ ਜਾਓ, ਤੁਸੀਂ ਰਹਿੰਦੇ ਕਿੱਥੇ ਹੋ, ਤੁਸੀਂ ਬੈਠਦੇ ਕਿੱਥੇ ਹੋ, ਤੁਸੀਂ ਆਏ ਕਿੱਥੋਂ, ਤੁਸੀਂ ਜਾਣਾ ਕਿੱਥੋਂ। ਨਾਨਕ ਬੋਲੇ ਸੁਣ ਬੈ ਲਾਗੀ, ਕਿਆ ਤੁਮਾਰਾ ਲਾਹ। ਨਾਨਕ ਦੇ ਕੱਕੇ ਨੂੰ ਔਂਕ, ਨਾਨਕ ਬੋਲੇ, ਨਾਨਕ ਜੀ ਕਹਿੰਦੇ ਸੁਣ ਬੈ ਲਾਗੀ, ਹੇ ਬੈਰਾਗ ਧਾਰਨ ਕਰਨ ਵਾਲੇ ਸਾਧੂ, ਮੈਨੂੰ ਦੱਸ ਤੁਹਾਡਾ ਕੀ ਰਸਤਾ। ਹੁਣ ਉਹਨਾਂ ਦਾ ਪ੍ਰਸ਼ਨ ਹੈ, ਗੁਰੂ ਨਾਨਕ ਪਾਤਸ਼ਾਹ ਅੱਗੋਂ ਉੱਤਰ ਦਿੰਦੇ ਨੇ, ਉਹ ਉੱਤਰ ਹੈ ਘੱਟ ਘੱਟ ਬੈਸ ਨਿਰੰਤਰ ਰਹੀ ਹੈ, ਚਾਲੈ ਸਤਿਗੁਰ ਬਹਾਏ, ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਅੱਖਾ ਜੋਗੀਓ, ਘੱਟ ਘੱਟ ਬੈਸ ਨਿਰੰਤਰ ਰਹੀ ਹੈ, ਘੱਟ ਦੇ ਟੈਂਕੇ ਨੂੰ ਸਿਆਰੀ, ਹਰ ਘੱਟ ਦੇ ਅੰਦਰ ਉਹ ਪਰਮਾਤਮਾ ਬੈਠਾ ਹੋਇਆ, ਨਿਰੰਤਰ ਰਹੀ ਹੈ, ਇੱਕ ਰਸ ਰਹਿ ਰਿਹਾ। ਔਰ ਚਾਲੈ ਸਤਿਗੁਰ ਪਾਏ, ਸਾਡੇ ਜੀਵਨ ਦਾ ਲਕਸ਼ ਇਹ ਹੈ ਕਿ ਉਹਦੀ ਰਜ਼ਾ ਵਿੱਚ ਚੱਲਣਾ, ਉਹਦੀ ਆਗਿਆ ਵਿੱਚ ਚੱਲਣਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਜਪੁਜੀ ਸਾਹਿਬ ਕੀਤਾ। ਮੈਂ ਤਾਂ ਛੋਟੀ ਉਮਰ ਤੋਂ ਸੁਣਦਾ ਸੀ ਬਈ ਮੂਲ ਮੰਤਰ ਸਾਰੇ ਜਪੁਜੀ ਸਾਹਿਬ ਦਾ ਸਾਰ ਹੈ, ਅਤੇ ਸਾਰਾ ਜਪੁਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ, ਪਰ ਨਾ ਅਸੀਂ ਮੂਲ ਮੰਤਰ 'ਤੇ ਚੰਗੀ ਤਰ੍ਹਾਂ ਟਿਕੇ, ਨਾ ਅਸੀਂ ਜਪੁਜੀ ਸਾਹਿਬ 'ਤੇ ਟਿਕੇ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਤੱਤ ਕੱਢ ਕੇ ਸਾਡੀ ਝੋਲੀ ਵਿੱਚ ਪਾਇਆ, ਆਖਿਆ ਘੱਟ ਘੱਟ ਬੈਸ ਨਿਰੰਤਰ ਰਹੀ ਹੈ। ਨਿਰੰਤਰ ਦਾ ਮਤਲਬ ਹੈ ਇੱਕ ਰਸ ਕੰਟੀਨਿਊਸ, ਜਿਹੜਾ ਪਰਮਾਤਮਾ ਹਰ ਘੱਟ ਵਿੱਚ ਬੈਠਾ, ਉਹਨੂੰ ਜਾਣਨਾ ਸਾਡੇ ਜੀਵਨ ਦਾ ਮਕਸਦ ਹੈ। ਔਰ ਚਾਲੈ ਸਤਿਗੁਰ ਭਾਏ, ਭਾਏ ਦਾ ਮਤਲਬ ਹੈ ਗੁਰੂ ਆਸ਼ੇ ਮੁਤਾਬਕ, ਜੋ ਗੁਰੂ ਕਹੇ, ਕਿਉਂਕਿ ਗੁਰਮਤ ਦਾ ਸਿਧਾਂਤ ਹੈ ਸੋ ਸਿੱਖ ਸਖਾ ਬੰਧ ਪਹਿ ਭਾਈ।
ਵਾਹਿਗੁਰੂ ਦਾ ਸਿੱਖ ਤੇ ਹੋਈ ਜਿਹੜਾ ਸਤਿਗੁਰੂ ਦੇ ਭਾਣੇ ਵਿੱਚ ਆ। ਸੋ ਸਿੱਖ ਸਖਾ ਮੰਦ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੁੜ ਚੋਟਾਂ ਕਰ। ਆਖਿਆ ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਸਹਿਜੇ ਆਏ, ਉਹਦੇ ਹੁਕਮ ਵਿੱਚ ਭੇਜੇ ਹੋਏ ਆਏ ਹਨ, ਉਹਦੇ ਹੁਕਮ ਵਿੱਚ ਹੀ ਜਾ ਰਹੇ ਹਨ। ਔਰ ਸਾਡੇ ਜੀਵਨ ਦਾ ਨਿਸ਼ਾਨਾ ਇਹ ਹੈ ਕਿ ਅਸੀਂ ਸਦਾ ਉਹਦੀ ਰਜ਼ਾ ਵਿੱਚ ਚੱਲੇ, ਕਿਉਂਕਿ ਬਾਬਾ ਨਾਨਕ ਜੀ ਨੇ ਸਾਨੂੰ ਸਵਾਲਾਂ ਦਾ ਜਵਾਬ ਵੀ ਦਿੱਤਾ। ਜਦ ਦਿੱਤਾ ਆਖਿਆ ਕਿਵ ਸਚਿਆਰਾ ਹੋਈ ਹੈ, ਕਿਵ ਸਚਿਆਰਾ ਹੋਈ ਹੈ। ਕਿਵ ਕੂੜੈ ਟੁੱਟੈ ਪਾਲ, ਕਿਵ ਕੂੜੈ ਟੁੱਟੈ ਪਾਲ, ਕਿਵ ਕੂੜੈ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਨਾਨਕ ਲਿਖਿਆ ਨਾਲ, ਤੋ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਸਿੱਧੋ ਸਾਡਾ ਤੇ ਜੀਵਨ ਦਾ ਉਦੇਸ਼ ਇਹ ਹੈ ਕਿ ਉਸ ਪਰਮਾਤਮਾ ਨਾਲ ਜੁੜਨਾ, ਉਸ ਨੂੰ ਹਾਜ਼ਰ ਨਾਜ਼ਰ ਸਮਝਣਾ, ਜਿਹੜਾ ਘੱਟ ਘੱਟ ਬੈਸ ਨਿਰੰਤਰ ਰਹੀ ਹੈ, ਘੱਟ ਘੱਟ ਬੈਸ ਨਿਰੰਤਰ ਰਹੀ ਹੈ।

سہجے آئے حکم سدھائے، سہجے آئے حکم سدھائے،

ਜਿਨ੍ਹਾਂ ਨੂੰ ਕੌਮ ਦਾ ਪਿਆਰ ਸੀ ਮਾਰ ਕੇ ਛਾਲ ਲਕੀਰ ਟੱਪ ਗਏ, ਪਰ ਜਿਹੜੇ ਲੁੱਟਣ ਖੋਹਣ ਦੇ ਮਾਰੇ ਸਿੰਘ ਬਣੇ ਸੀ ਡਰਦੇ ਪਿਛਾਹਾਂ ਨੂੰ ਮੁੜ ਗਏ। ਤੇ ਇੱਧਰ ਸੌਗ ਸਿੰਘ ਦਾ ਜਥਾ ਸੋਮ ਨਦੀ ਦੇ ਕਿਨਾਰੇ ਪਹੁੰਚ ਗਿਆ। ਸਿੰਘਾਂ ਨੇ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਿਆ। ਉਧਰੋਂ ਕਿਲੇ ਵਿੱਚੋਂ ਸਿੰਘਾਂ ਨੇ ਜਕਾਰੇ ਦਾ ਜਵਾਬ ਦਿੱਤਾ ਤੇ ਗੁਰੂ ਦੇ ਲਾਡਲੇ ਸੋਮ ਨਦੀ ਕਿਨਾਰੇ ਮੋੜਵਾ ਜਕਾਰਾ ਇਉਂ ਛੱਡਿਆ ਬਈ।

ਬਾਬਾ ਜੀ ਨੇ ਕਾਲ ਜਿਹੜੇ ਨਾਲ ਲਾ ਲਿਆ ਉਧਰ ਰਾਤ ਪੈ ਗਈ ਦਿਨ ਚੜ੍ਹਨ ਵਾਲਾ ਹੋਇਆ ਤਾਂ ਸ਼ਾਹ ਬਾਜ ਸਿੰਘ ਨੇ ਸਾਰੇ ਮੋਰਚੇ ਦੀ ਤੋਪਾਂ ਵੀ ਦਿੱਤੀਆਂ ਦਿਨ ਚੜ੍ਹ ਦੇ ਨਾਲ ਦਿੱਲੀ ਦੇ ਵਜ਼ੀਰ ਦੀਨ ਮੁਹੰਮਦ ਨੇ 60,000 ਫੌਜ ਦੇ ਨਾਲ ਕਿਲ੍ਹੇ ਦੇ ਉੱਤੇ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

Hey, man, I'm not.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸਿੱਖੀ ਦੀ ਸ਼ਾਂਤ ਬਹਿ ਰਹੀ ਕੰਗ ਤਾਰ ਵਿੱਚ ਜਦੋਂ ਸਮਿਆਂ ਦੇ ਮਨ ਮੱਤੇ ਜਾਵਰਾਂ ਨੇ ਸੁਰਖ ਲਹੂ ਦਾ ਰੰਗ ਘੋਲਿਆ ਤਾਂ ਇਸ ਦੇ ਦਸਵੇਂ ਮਾਲੀ ਦੇ ਗਲ ਪਈ ਰਣ ਚੰਡਕਾ ਕੜ ਕੁੱਠੀ ਕਿ ਸਿੱਖੀ ਕੋਈ ਸਾਧੂਆਂ ਤਿਆਗੀਆਂ ਜਾਂ ਵਿਰਾਗੀਆਂ ਦਾ ਟੋਲਾ ਨਹੀਂ ਸਗੋਂ ਦੇਸ਼ ਕੌਮ ਤੇ ਧਰਮ ਤੋਂ ਮਰ ਮਿਟਣ ਵਾਲੇ ਮਰਜੀਵੜਿਆਂ ਦਾ ਕਾਰਵਾ ਹੈ ਜ਼ੁਲਮਾਂ ਦੀ ਤਲਵਾਰ ਨਾਲ ਲੋਹਾ ਲੈਂਦੇ ਇਹਨਾਂ ਹੀ ਸੂਰਮਿਆਂ ਨੇ ਮਿਸਲਾਂ ਦੀਆਂ ਸਰਦਾਰੀਆਂ ਨੂੰ ਜਨਮ ਦਿੱਤਾ ਇਹਨਾਂ ਮਿਸਲਾਂ ਵਿੱਚੋਂ ਹੀ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾ ਸਿੰਘ ਦੇ ਘਰ ਮਾਤਾ ਰਾਜ ਕੌਰ ਜੀ ਦੀ ਕੁੱਖੋਂ ਰਿਆਸਤ ਜੀਨ ਦੇ ਪਿੰਡ ਬਡਰੁੱਖਾਂ ਵਿੱਚ ਇੱਕ ਬਾਲਕ ਨੇ ਜਨਮ ਲਿਆ ਜਿਹੜਾ ਗੁਜਰਾਂ ਵਾਲੇ ਦੀਆਂ ਜੂਹਾਂ ਵਿੱਚ ਜਵਾਨ ਹੋਇਆ ਅਤੇ ਇਤਿਹਾਸ ਨੇ ਇਸ ਸੂਰਮੇ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸੁਨਹਿਰੀ ਅੱਖਰਾਂ ਵਿੱਚ ਸਾਂਭਿਆ।

ਮਹਾਰਾਜਾ ਰਣਜੀਤ ਸਿੰਘ ਜੀ ਅਜੇ ਛੋਟੀ ਉਮਰ ਵਿੱਚ ਹੀ ਸਨ ਕਿ ਉਹਨਾਂ ਦੇ ਪਿਤਾ ਸਰਦਾਰ ਮਹਾ ਸਿੰਘ ਜੀ ਦੀ ਮੌਤ ਹੋ ਗਈ। ਮਿਸਲ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਰਣਜੀਤ ਸਿੰਘ ਦੇ ਮੋਢਿਆਂ 'ਤੇ ਆ ਪਿਆ। ਠੀਕ ਉਸੇ ਵਕਤ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ ਸ਼ਾਹ ਜਮਾਨ ਦੁਰਾਨੀ ਇਸ ਦੇਸ਼ ਦੀ ਆਨ ਮਰਿਆਦਾ ਇੱਜ਼ਤ ਨੂੰ ਲੁੱਟਦਾ ਅਤੇ ਲਿਤਾੜਦਾ ਹੋਇਆ ਵਾਪਸ ਪਰਤ ਰਿਹਾ ਸੀ। ਰਣਜੀਤ ਸਿੰਘ ਨੇ ਸਮੂਹ ਖਾਲਸੇ ਨੂੰ ਇੱਕ ਝੰਡੇ ਥੱਲੇ ਇਕੱਠਿਆਂ ਕਰਕੇ ਧਾੜਵੀਆਂ ਨੂੰ ਸਭ ਸਿਖਾਉਣ ਲਈ ਇੰਜ ਵੰਗਾਰਿਆ।

ਜੀਤ ਸਿੰਘ ਦੀ ਰੋਪ ਪਰੀ ਬੰਗਾਰ ਨੇ ਪੰਜਾਬ ਦੇ ਗਰਮ ਲਹੂ ਨੂੰ ਇੱਕ ਅਜਿਹਾ ਹਲੂਣਾ ਦਿੱਤਾ ਕਿ ਉਹ ਖਾਲਸਾ ਰਾਜ ਦੀ ਕੈਮੀ ਲਈ ਝੰਡੇ ਥੱਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਫਿਰਲਸ ਯੋਧਿਆਂ ਨੇ ਲਾਹੌਰ ਦੇ ਸੁਮਨ ਬੁਰਜ ਨੂੰ ਘੇਰ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਕਰਜ਼ਮੀ ਆਵਾਜ਼ ਵਿੱਚ ਕਿਹਾ, ਐ ਅਹਿਮਦ ਸ਼ਾਹ ਅਬਦਾਲੀ ਦੇ ਪੋਤੇ ਸ਼ਾਹ ਜਮਾਨ ਦੁਰਾਨੀ, ਵੇਖ ਸਰਦਾਰ ਚਰਤ ਸਿੰਘ ਦਾ ਪੋਤਾ ਆਇਆ ਹੈ, ਜਰਾ ਸਾਹਮਣੇ ਆ ਤੇ ਇਸ ਨਾਲ ਦੋ ਹੱਥ ਕਰਕੇ ਵੇਖ।

ਜ਼ਮਾਨ ਸਿੰਘਾਂ ਦੇ ਰੋਹ ਤੇ ਜੋਸ਼ ਸਾਹਮਣੇ ਟਿਕ ਨਾ ਸਕਿਆ। ਮੈਦਾਨੇ ਜੰਗ ਵਿੱਚੋਂ ਪਿੱਠ ਦਿਖਾ ਕੇ ਭੱਜ ਨਿਕਲਿਆ। ਖਾਲਸੇ ਨੇ ਸ਼ਾਹ ਜ਼ਮਾਨ ਦਾ ਜ਼ੇਲਮ ਦਰਿਆ ਤੱਕ ਪਿੱਛਾ ਕਰਕੇ ਲੁੱਟ ਦਾ ਸਾਰਾ ਮਾਲ ਖੋਲਿਆ ਅਤੇ ਲਾਹੌਰ ਦੇ ਸ਼ਾਹੀ ਦਰਬਾਰ ਉੱਤੇ ਖਾਲਸਾ ਰਾਜ ਦਾ ਕੇਸਰੀ ਝੰਡਾ ਜਾ ਲਹਿਰਾਇਆ।

0: @gmail.com.
1: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
2: ਦਿਨੋ ਦਿਨ ਖਾਲਸੇ ਦੇ ਰਾਜ ਦਾ ਘੇਰਾ ਵਧਣ ਲੱਗਾ। ਮੁਲਤਾਨ ਅਤੇ ਚੰਗ ਇਲਾਕੇ ਖਾਲਸੇ ਦੇ ਰਾਜ ਵਿੱਚ ਸ਼ਾਮਲ ਹੋ ਗਏ। ਅੰਮ੍ਰਿਤਸਰ ਅਤੇ ਜੰਮੂ ਤੇ ਵੀ ਖਾਲਸੇ ਦਾ ਕੇਸਰੀ ਝੰਡਾ ਲਹਿਰਾਉਣ ਲੱਗਾ। ਮਹਾਰਾਜਾ ਰਣਜੀਤ ਸਿੰਘ ਦੀ ਦਿਨੋ ਦਿਨ ਵਧਦੀ ਚੜ੍ਹਤ ਨੇ ਸਤਲੁਜ ਪਾਰ ਦੇ ਰਹੀਸਾਂ ਨੂੰ ਆਪਣੇ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਤੇ ਉਹਨਾਂ ਨੇ ਆਪਣੀ ਸੁਰੱਖਿਆ ਲਈ ਦਿੱਲੀ ਦਰਬਾਰ ਦਾ ਬੂਹਾ ਜਾ ਖੜਕਾਇਆ।

ਅੰਗਰੇਜ਼ਾਂ ਨਾਲ ਕੀਤੀ ਗੰਢ ਤੁਪ ਦੀ ਖਬਰ ਜਦੋਂ ਲਾਹੌਰ ਦਰਬਾਰ ਵਿੱਚ ਪੁੱਜੀ ਤਾਂ ਮਹਾਰਾਜਾ ਰਣਜੀਤ ਸਿੰਘ ਦਿੱਲੀ ਦੇ ਹਾਕਮ ਫਰੰਗੀਆਂ ਪ੍ਰਤੀ ਗੁੱਸੇ ਨਾਲ ਮੂੰਹੋਂ ਮੂੰਹ ਭਰ ਗਿਆ। ਉਸ ਦੇ ਨੇਤਰਾਂ ਵਿੱਚੋਂ ਲਹੂ ਉਤਰ ਆਇਆ ਤੇ ਡੌਲੇ ਫਰਕਣ ਲੱਗੇ।

ਅੰਗਰੇਜ਼ ਸਰਕਾਰ ਵੀ ਸਿੰਘਾਂ ਦੇ ਜੋਸ਼ ਤੋਂ ਘਬਰਾ ਗਈ। ਉਹਨਾਂ ਨੇ ਲਾਹੌਰ ਦਰਬਾਰ ਨਾਲ ਸੰਧੀ ਕਰ ਲਈ। ਅੰਗਰੇਜ਼ਾਂ ਨਾਲ ਹੋਈ ਸੰਧੀ ਤੋਂ ਬਾਅਦ ਖਾਲਸਾਈ ਜੋਸ਼ ਦਾ ਹੜ੍ਹ ਕਸ਼ਮੀਰ ਦੀਆਂ ਵਾਦੀਆਂ ਵੱਲ ਬਹਿ ਟੁਰਿਆ। ਸਰਦਾਰ ਹਰੀ ਸਿੰਘ ਨਲੂਏ ਦੀ ਅਗਵਾਈ ਹੇਠ ਖਾਲਸਾ ਫੌਜਾਂ ਜਕਾਰੇ ਛੱਡਦੀਆਂ, ਰਾਹਾਂ ਨੂੰ ਉਤਾੜਦੀਆਂ ਕਸ਼ਮੀਰ ਵੱਲ ਤੁਰ ਪਈਆਂ। ਘੋੜਿਆਂ ਦੀਆਂ ਟਾਪਾਂ ਨਾਲ ਧਰਤੀ ਕੰਬਣ ਲੱਗੀ ਅਤੇ ਸਿੰਘਾਂ ਦੇ ਜਕਾਰਿਆਂ ਨਾਲ ਵਾਦੀਆਂ ਸਹਿਮ ਗਈਆਂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਹੁਣ ਖਾਲਸਾ ਰਾਜ ਦਾ ਝੰਡਾ ਪੂਰੇ ਜੋਬਨ ਤੇ ਲਹਿਰਾਉਣ ਲੱਗਾ। ਜਦਕਿ ਇਸ ਦੇ ਦਬਦਬੇ ਤੇ ਸ਼ਾਹੀ ਸ਼ਾਨ ਵੱਲ ਵੇਖਿਆ ਨਹੀਂ ਸੀ ਜਾਂਦਾ ਤਾਂ ਠੀਕ ਐਸੇ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਸੂਰ ਛਿਪਣ ਦੀਆਂ ਤਿਆਰੀਆਂ ਕਰ ਰਿਹਾ ਸੀ। ਸ਼ੇਰੇ ਪੰਜਾਬ ਦੇ ਆਦੇਸ਼ ਤੇ ਇੱਕ ਸ਼ਾਹੀ ਦਰਬਾਰ ਸਜਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਪਾਲਕੀ 12 ਦਰੀ ਦੇ ਸੰਗਮਰਮਰੀ ਚਬੂਤਰੇ ਉੱਤੇ ਰੱਖੀ ਗਈ। ਉਹ ਸ਼ੇਰ ਜਿਸ ਦੀ ਸਿੰਘ ਗਰਜਣਾ ਦੇ ਸਾਹਮਣੇ ਕੋਈ ਖੜੋ ਨਹੀਂ ਸੀ ਸਕਦਾ, ਜਿਸ ਦੀ ਤਲਵਾਰ ਬਿਜਲੀ ਵਾਂਗ ਚਮਕਦੀ ਸੀ, ਅੱਜ ਬਿਮਾਰੀ ਕਾਰਨ ਆਪਣੀ ਸ਼ਾਹੀ ਕੁਰਸੀ 'ਤੇ ਆਪਣੇ ਸਹਾਰੇ ਆਪ ਵੀ ਨਹੀਂ ਸੀ ਬੈਠ ਸਕਦਾ। ਸ਼ੇਰੇ ਪੰਜਾਬ ਬੜੀ ਧੀਮੀ ਸੁਰ ਵਿੱਚ ਖਾਲਸਾ ਪੰਥ ਨੂੰ ਆਪਣਾ ਆਖਰੀ ਪੈਗਾਮ ਦੇ ਰਿਹਾ ਸੀ। ਆਖਰ ਪੰਜਾਬ ਦਾ ਇਹ ਮਹਾਨ ਸੂਰਮਾ 27 June 1839 ਨੂੰ ਖਾਲਸਾ ਪੰਥ ਨੂੰ ਆਪਣਾ ਇਹ ਆਖਰੀ ਸੁਨੇਹਾ ਦੇ ਕੇ ਸਦਾ ਸਦਾ ਲਈ ਅਲਵਿਦਾ ਕਹਿ ਗਿਆ।

शबर शतर तख्त दे मालक साहेब श्री गुरु ग्रंथ साहिब जी की पवित्र गोद विच विराजमान गुरु स्वरूप गुरु प्यारी खालसा साध संगत जी फतेह प्रवान करो वाहगुरु जी का खालसा वाहगुरु जी की फतेह। धन धन श्री गुरु ग्रंथ साहिब सच्चे पातशाह जिन्हां दी पवित्र गोद विच विराजमान हो करके आप समूह संगतां ने अपने जीवन नूं समें नूं सफलियां करन दे लई श्री गुरु हरकृष्ण साहिब जी दी चरण छो प्राप्त स्थान गुरुद्वारा श्री बंगला साहिब विखे तुरकी बाणी दा कीर्तन सरवण कीता है। दिल्ली कमेटी वालों अते धर्म प्रचार कमेटी वालों समय समय ते दीन दुनिया दे पातशाह वालों प्रमाणित चाहे वह श्री गुरु ग्रंथ साहिब जी की बाणी है दसम ग्रंथ की बाणी है भाई नंद लाल जी की बाणी है भाई गुरदास जी की बाणी है ये विचार कमेटी के उपराले सदका वख वख कुर्बानियां दी चलती रही है पर सिख दे जीवन का जो सार है ये एक संसार समुंदर है और समुंदर विच छलां बहुत हुंदियां ने जिवें प्रतख समुंदर विच जहाज नूं छलां तो खतरा है संसार समुंदर विच मनुख निक्की मोटी बोड़ी दी एक अहमियत एक औकात रखदा ते किते दुखां दियां छलां इनू तोड़ रोड़ ना देण सानू उस खसम अगे एक तरला लेना पैंदा है एक वेदना करनी पैंदी है एक बेनती करनी पैंदी है उस अंदर दी वेदना नू जदों अपने इष्ट देव अगे प्रगट करीदा है चाहे वह दुखां दी निवृत्ति लई है चाहे वह कोई प्राप्ति है चाहे वह शुभ गुणा की इच्छा है दौलतां शोहरतां की इच्छा है सुखां की इच्छा है उस वेदना नू गुरु घर ने अरदास वजों मानता दिती है सिख नू कोई भी कारज होवे अपने गुरु अगे तो अरदास करदा है वेदना करदा है तरला लैंदा भी उहदी इच्छा की पूर्ति हो सके चाहे तुसी अमृत वेले दा नितनेम करो पंज बाणियां पढ़ो संध्या दा नितनेम करो रहरास कीर्तन सोहला पढ़ो किसी भी कार्य नूं तुर पव सिख ने अरदास करनी है। महान कोश दे विच पढ़िए ते अरदास दा जेड़ा अर्थ है ये एक फारसी का लफ्ज है अर्द आस्त विद्वाना का यह कथन है अर्ज अर्जी करनी किसी के अगे तरला लेना गुरु ग्रंथ साहिब विच भी जिक्र है यक अर्ज गुफ्तंग पेश तो दरगोश गोश कन नेड़े कर दरगोश कुन करतार। गुरु नानक साहब कहिंदे ने एक बचन तेरे नाल करना है कई कह देंदे अरदास भाई मनी सिंह दे समय तो ही चली है नहीं गुरु नानक साहब ने ही रंभता कर दिती सी भी उस खसम दे अगे दे तरला लेना जदों तेरा बल जवाब दे जावे
तेरी सियाणप साथ छड़ दवे। जदों मैं दी भावना मर जावे उस कम दी पूर्ति करन दे लई फिर खसम अगे अर्ज करी तरला लई प्रवान होएगा कारज नेपरे चढ़ेगा पर तरला उदों प्रवान हुंदा जदों अपना जोर मैं अपना बाहुबल बाहां खड़ियां कर दवे भी मेरे पल्ले नहीं कुछ रहा। जिन्ना चिर मैं दी भावना है उन्ना चिर तरला कबूल नहीं हुंदा। अजे ते अपने ते ही बड़ा माण है भी मैनू लोड़ ही नहीं किसे विखावे मात्र अरदास करता है। सियाणे पुरश ये गल कहिंदे ने जिन्ना चिर तरले विच भिजदा नहीं अंदरों तरला नहीं पैदा होता। एक सतपुरश का कथन है भी लोगों ने कट्ठे होके की अरदास साधु संत कोल दी नंगे ते उन्हें पूछ लिया भी हाथ जोड़ के खलोता सारा पिंड की चाहते जे रब वल नूं वेंदे जे हाथ तुहाडे जुड़े ने की चाहते जे कहिंदे जी बरखा नहीं हुई काल पै गया। ते बाबा पिया हाथ कहिंदा अरदास क्यों करदे जे कहिंदे जदों वासना चले ते फिर तरला लेना पैंदा है तगड़े दा तरला लेना पैंदा है। कहिंदा उह सुणदा कहिंदे भी सुणदा है पर कहिंदा मीह नहीं जे पैना वो कहिंदे भी क्यों नहीं पैना मीह तेरे हथ विच नहीं सदा उहदे हथ विच है। ते संत हस पिया कहिंदा जे तुहाडे मन विच इन्ना क विश्वास सी भी उहदा तरला लिया मीह पवेगा ते छतरिया नहीं लैके आए हजे तर्क है मन विच भी चलो तरला कर लैने आ की पता पैना के नहीं पैना जे यकीन हुंदा भी वाकया सुनी जांदी है ते छतरिया का प्रबंध पहला होना सी तुहाडे कोल पूरा भरोसा नहीं अंदर डूंघाई विच भरोसा नहीं अवे उत्तों उत्तों ही कर लेने सुनी गई तो ठीक है नहीं तो कोई गल नहीं तो आप जतन कर लवेंगे। जिन्ना चेर आप दी भावना है मैं दी भावना भी जतन कर लवेंगे याद रखी उत्थे कबूल नहीं होवेगा। जिन्ना चेर बाहां खड़िया नहीं करता अर्श परला लेना मंगना यक अर्श गुफ्तंग पेश तो जरूरी नहीं उच्ची बोल के ही सुनदा है अंदर भी तरला लै लईए ते प्रवान करता है पर वो अवस्था हरे कोल नहीं हुंदी। कई आखन गए ली बाबे ने बड़ी लंबी अरदास की मैं ते गया थक अगे बाणी ते कहिंदी है बिन बोलिया सब किछ जानदा बिना बोलन तो वो जानदा पर वो जिहड़ी अवस्था है हर एक दे कोल नहीं हुंदी। अंदर दी तार बड़े विरलियां दी जुड़ी है जिन्ना चिर बच्चा रोंदा नहीं मां दुध नहीं दिंदी। रोना सिख लै जे बच्चा चुप रहे ना ते मां कहिंदी रज्जिया ही होना इहनूं लोड़ कोई नहीं भावें के जानदी है इन्ने के समय बाद इहनूं भुख लगदी है खसम जानदा सब कुछ मंगना पैंदा है। जिहड़ी बिना बोलण तों गल पहुंचण दी बात है उते कोई विरले साधु सतपुरश हुंदे ने जिन्हां दी इदां सुणदा है वो अवस्था होर है। अर्ज तरला लैणा दाश तन अरदास कित्थों बणी है अर्ज दाश तन अर्ज का मतलब तरला है ते दास्तन का मतलब है रखना उस खसम दे अगे अर्ज रखनी अरदास रखनी तरला रखना अपने अंदर दे हालात रखने
دین دنیا دے بادشاہ یہ گل کہتے ہیں بھی ارداس ضروری نہیں جنم تو بعد ہی شروع ہوتی ہے، یہ کام گرب تو ہی چل پہنتا ہے۔ گرو گرنتھ صاحب دا یہ فرمان ہے، جدوں پڑھ دے جے نا، کئی جنم پے کیٹ پتنگا، کئی جنم گج مین کو رنگا، کئی جنم پنکھی سرپ ہوئے، ماں دے گرب وچ بچے نوں گیان ہوندا بھی میں کیڑیاں تو چلیا ہے، چرن کال اے دیہ سنگریا، 84 لاکھ جون تاری ہے تے پھر ماں دے گرب وچ اے پتلا ملیا ہے، اخیرلا موقع خسم تائیں پہنچن دا، اے نہ ہوئے اخیرلے ڈنڈے تو تلک جاواں پھر تھلیوں پوڑی چڑھنی پوے۔ اور خطرہ کی ہے؟ سب تو پہلا خطرہ ہے باہر تے بندے نوں وکار مار دے نے، وکار پوڑی تو سٹ دے نے بھی خزوں تائیں نہ پہنچے، اندر کئی وار کال دے ہتھوں کھڑ جاندا ہے۔ ایڈے 84 دے لمے گیڑ تو بعد اے شریر ملیا ہے، ہجے گرب وچ ہے تے گرب وچ اگ بڑی ہے، جٹھیر اگنی، دو چار کلو روٹی کھا جائے نا ماتا، کوئی بی بی کوئی منوکھ تھالی بھر کے چولہوں کی چھک لو، بھوجن پدارتھ چھک لو، ڈیڑھ پونے دوواں گھنٹیاں دے وچ پیٹ دی جتھے رگنی انہوں سوا کر کے سٹ دندی ہے تے پھر وہ وشٹا بن کے نکل جاندا ہے۔ حیرانی دی گل اے ہے، خسم نے ایک گل آکھی سی، ارداس کیوں کرنی ہے؟ کیونکہ اندرلی اگ کولوں کوئی نہیں بچا سکیا۔ آپاں بندے دے ترلے لینے ہیں، بندے اگے ترلا کردے ہیں، کہندے ادھوں گرب وچ نے رکھیا سی، ارداس کہدے اگے کرنی ہے؟ را میا کے گن چیت پرانی، کمن مولتے کمن درستانی، جن توں ساج سوار شگاریا، گرب اگن میں جنہیں اباریا۔ ہوں جتھے پتھراں ورگے بھوجن گھنٹہ ڈیڑھ گھنٹے میں جو سڑ کے سواہ ہو جاندے نے، تیرا پھلاں ورگا کومل جیا شریر 9-10 مہینے ہریا بھریا رکھیا ہے، ویکھو ایدوں وڈا احسان کیڑا، پتھراں ورگا بھوجن سڑ کے سواہ ہو جاندا، کوئی ایسی وستو نہیں جنوں اے جتھے رگنی پچا نہ سکے۔ ایک لوٹی طاقت ہے اس خدا دی بھی تیرا شریر پتھراں ورگا مضبوط بھی نہیں، تھوڑی جی اگ دے نیڑے ہوئے تے لوس جاندا ہے، اگ دے نیڑے ہاتھ نہیں ہوندا، وہ پتھراں ورگی اگ، وہ مضبوط اگنی جڑی بڑے بڑے پدارتھاں نوں چھاڑ کے سواہ کر دے پھر بھی نہیں بجھدی۔ کمال دی گل ہے، اس اگ دے کنڈ وچ تیرا پھلاں ورگا کومل شریر 9-10 مہینے رکھیا ہے، ایدوں وڈا احسان کیڑا؟ جیسی اگن ادھر مہ تیسی باہر مایا، جے اندر ایک اگ ہے تے باہر بھی اگ ہے، باہر وکاراں دی اگ ہے، کوئی کام وچ سڑیا رہن وانگو، کوئی کرودھ وچ کرٹکاں وانگو سڑیا ہے، کوئی کارو بادشاہ وانگو لوبھ وچ ہلکیا پیا ہے، کوئی انکار وچ ایرکا وچ سڑی بڑی جاندا، اے پنج اگنیاں تینوں دن رات ساڑدیاں نے، تے جے اندر دی اگ تو بچاؤن دے کوئی ہور سمرتھ نہیں سی تے باہر بھی کوئی نہیں بچا سکے گا۔ ہن وچ رچے گئے، وچوں گرب نکل آیا، خسم بسار دنی چت لایا، گرب دے وچ جڑیا سی، اگ تو رکھیا پیدا ہو گیا، پر خسم تو لگیا،
ध्यान दुनिया में लग गया हुण ये अग तो नहीं बचेगा। जे अंदर अरदास चल रही सी ते अंदर भी अग्नि तो बच गया, जे किते बाहर भी अरदास निरंतर जारी रवे ते विकारां दी दुखां दी चिंता दी अग तो बच जाएगा। फारसी का यह लफ्ज है ते संस्कृत विच कहिंदे ने अर्द आस। आस का मतलब है आशा, अर्द का मतलब है मंगना। आस रख के किसी के पासों मंगन जाना, किसी के दर उत्ते तरला लेना, मुराद मंगनी। फारसी अते संस्कृत विच इहदे इह अर्थ ने। देखो ये केवल सिख धर्म विच ही नहीं, हर बंदे दे मन विच वेदना है, हर बंदे दे मन विच इच्छावां ने जिन्हां दी पूर्ति नहीं हो रही, हर बंदे दे मन विच फुरने ने। मुसलमान वीर मस्जिद जाके अपने कसम अगे मुहम्मद अगे तरला लेंदे ने, हिंदू मंदरां विच तुरे फिरदे ने, सिख गुरधाम विच जांदे ने। हर बंदा ही अपने इष्ट देव अगे अंदर दी वेदना पीड़ प्रगट करता है, उदी दुआ मंगता है, इच्छा रखता है, पदार्थ मंगता है, अंश चलदी रवे बच्चे मंगता है। जिते जिते कोई जुड़िया है उते उते अपने इष्ट देव दे कोल हर एक दी मंग है। ते गर्भ विच भी ये केवल सिखां नूं खतरा नहीं, कई जन्म गर्भ हिर खरिया इस्लाम दे लोग भी खुर सकते ने, हिंदू वीर भी खुर सकते ने, यहूदी भी खुर सकते ने। गर्भ की अग धर्म नहीं वेंदी, अंदर हर एक दा तरला है ते जेदा प्रवान हो गया वो बच गया। नहीं ते कई बार पुछो, कई ऐसे केस मिल जाणगे तुहानू सोसाइटी विच भी तिना चौवां महीनिया का बच्चा खुर गया, मर गया, मरिया होया पैदा होया, आशावां टुट गईयां माता दियां जिन्हें दो चार महीने गर्भ विच अपने लहू नूं अपने मास नूं अपने बच्चे दे रूप विच एक ढांचा ढाल के बनावट घड़ी सी, पर वो बनावट थिर नहीं रही, वो बच्चा थिर नहीं रहा। बड़ी आस ही पैदा होवेगा, सिर खेडेगा, परिवार विच खुशियां होणगियां, पर काल एडा बलवान है अंदर ही खोर दिता। जे करिए अरदास और अपने इष्ट देव अगे की जाती है। कहिंदे एक गल ध्यान नाल समझ, कोई भी प्राप्ति चाहना है ते अरदास करया कर। कोई भी तेरी इच्छा है ते खसम अगे तरला लिया कर, सुनी जरूर जावेगी, करनी आ गई। कहिंदे ने सुनी जरूर जावेगी। कई बार कोई संसारी कारज पै जांदा है, आके बेनती कर गुरु अगे, नेपरे चढ़ेगा। कई बार तन दे रोगां दी निवृत्ति डाक्टर नहीं कर पाउंदे, ते जदों उन्हां दे हत्थों गल बाहर हो जावे ना ते आके तरला लिया कर। कृपा कटाख अवलोकन तीनों दास का दुख बिदारियो। जे डाक्टरां तो खेड नहीं चली, तरला नहीं किते कृपा दी नजर हो गई ते तेरे दुख उड़ा के सुट दवेगा। कार्ज पै गया तरला लै, रोग लग गया तरला लै, तरक्की चाहिदी है तरला लै, कोई सतपुरश है खसम की प्राप्ति चाहना तरला लै। दर एक ही है, भावें मंगा साड़िया वखो वख ने। इस करके साहो फरमाउंदे ने ते बाणी च नमूना भी पेश किया जे भी अरदास करनी पैंदी है। तुसीं आखोगे सुनदा भी है ते कहिंदे सुनी भी जांदी है। हर पुछया ढाडी शब्द कै, तरला लिया ढाडी बन के।
ਉਹਦੇ ਦਰ ਦਾ ਭਿਖਾਰੀ ਬਣ ਕੇ ਕਿਤ ਅਰਥ ਤੂੰ ਆਇਆ। ਜਦੋਂ ਤਰਲਾ ਲੈਣਾ ਆ ਗਿਆ, ਹਰ ਭਿਖਾਰੀ ਨੂੰ ਤੁਸੀਂ ਭੀਖ ਨਹੀਂ ਪਾਉਂਦੇ, ਜਿਹੜਾ ਸ਼ਰਮ ਲਾ ਦੇਵੇ ਨਾ, ਜਿਹੜਾ ਮੰਗਣੋ ਨਾ ਹਟੇ, ਜਿਹੜਾ ਤੁਹਾਡਾ ਦਰ ਛੱਡਣ ਲਈ ਤਿਆਰ ਨਾ ਹੋਵੇ, ਲੱਖ ਉਹਨੂੰ ਗਾਲੀ ਗਲੋਚ ਕਰੋ ਤੇ ਅਖੀਰ ਤੁਹਾਡਾ ਮਨ ਪਸੀਜ ਜਾਂਦਾ ਹੈ। ਕਹਿੰਦੇ ਤੂੰ ਢਾਡੀ ਬਣ ਕੇ ਮੰਗਦਾ ਰਹਿ, ਤਰਲੇ ਲੈਂਦਾ ਰਹਿ, ਤੇ ਤਰਲੇ ਲੈਂਦਿਆਂ ਲੈਂਦਿਆਂ ਇੱਕ ਦਿਨ ਉਹ ਖਸਮ ਜਿਹੜਾ ਹੈ, ਹੁਣ ਢਾਡੀ ਹਰ ਪ੍ਰਭ ਖਸਮ ਕਾ, ਅਸੀਂ ਮੰਗਦੇ ਹੀ ਹਾਂ ਨਾ ਉਹਦੇ ਦਰ ਦੇ, ਅਸੀਂ ਮੰਗਣੋ ਨਾ ਹਟੀਏ, ਅਸੀਂ ਮੰਗਣਾ ਨਾ ਛੱਡੀਏ। ਤੇ ਕਹਿੰਦੇ ਜਦੋਂ ਮੰਗਣਾ ਨਾ ਛੱਡਿਆ, ਉਸ ਖਸਮ ਨੇ ਇੱਕ ਦਿਨ ਮੰਗਣਾ ਪ੍ਰਵਾਨ ਕਰ ਲਿਆ ਔਰ ਉਹਨੇ ਆਵਾਜ਼ ਦਿੱਤੀ, ਹਰ ਢਾਡੀ ਹਰ ਪ੍ਰਭ ਖਸਮ ਕਾ, ਕੇਵਲ ਇੱਕ ਕੋਲੋਂ ਮੰਗਣਾ, ਧਿਆਨ ਦਿਓ, ਦਰ ਦਰ ਤੇ ਮੰਗਿਆ ਨਹੀਂ ਗੱਲ ਬਣਦੀ। ਇੱਕੇ ਖਸਮ ਦੇ ਢਾਡੀ ਬਣ ਗਏ, ਉਹਨੇ ਆਵਾਜ਼ ਮਾਰੀ ਹੈ ਕਿਤ ਅਰਥ ਤੂੰ ਆਇਆ, ਕੀ ਲੈਣਾ ਹੈ ਮੇਰੇ ਕੋਲ, ਮੇਰੇ ਤਾਈਂ ਤੈਨੂੰ ਕੀ ਕੰਮ ਪੈ ਗਿਆ, ਮੇਰੇ ਤਾਈਂ ਤੇਰੀ ਮੰਗ ਕੀ ਹੈ। ਤੇ ਕਹਿੰਦੇ ਫਿਰ ਤੇਰੀ ਕੋਈ ਵੀ ਇੱਛਾ ਹੋਈ, ਜਦੋਂ ਖਸਮ ਨੇ ਪੁੱਛ ਲਿਆ, ਪੁੱਛਿਆ ਹੀ ਇਸ ਲਈ ਹੈ ਵੀ ਪੂਰਤੀ ਬਚੇਗਾ, ਜਿੰਨਾ ਚਿਰ ਪੁੱਛਦਾ ਨਹੀਂ ਸਮਝ ਲਈ ਮੰਗ ਪੂਰੀ ਨਹੀਂ ਹੋਵੇਗੀ। ਉਹਦਾ ਦਰ ਐਸਾ ਪੁਕਾਰ ਕਰਦੇ ਰਹੀਏ, ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ, ਉਹਦੇ ਦਰ ਤੇ ਗਿਆ, ਉਹਦੇ ਦਰ ਤੇ ਮੰਗਿਆ। ਕੋਈ ਵੀ ਇੱਛਾ ਤੁਹਾਡੀ ਵੱਖ ਹੈ, ਮੇਰੀ ਵੱਖ ਹੈ, ਆਪਾਂ ਇੱਕ ਦੂਜੇ ਦੀ ਇੱਛਾ ਬਾਰੇ ਨਹੀਂ ਜਾਣਦੇ। ਦੁਨੀਆਂ ਤੇ ਕੋਈ ਵੀ ਇੱਛਾ ਹੈ, ਉਹ ਦੁਨੀਆਂ ਦੀ ਪੈਦਾਇਸ਼ ਕਰਨ ਵਾਲੇ ਖਸਮ ਦੇ ਚਰਨਾਂ ਵਿੱਚ ਰੱਖੀਏ। ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ, ਉਹ ਅੰਦਰ ਸੁਣੀ ਗਈ ਗੱਲ, ਉਹਨੇ ਬੂਹਾ ਖੋਲਿਆ, ਉਹਨੇ ਆਖਿਆ ਵੀ ਦੱਸ ਕਿਹੜੇ ਕੰਮ ਆਇਆ, ਤੇ ਫਿਰ ਜਿਹੜਾ ਤੁਹਾਡਾ ਕੰਮ ਹੋਇਆ ਉਹ ਦੱਸ ਦਿਓ, ਪੂਰਾ ਹੋ ਜਾਵੇਗਾ। ਇਹ ਨਹੀਂ ਵੀ ਬੂਹਾ ਖੜਕਾਉਂਦੇ ਰਹੀਏ, ਉਹ ਖੋਲਦਾ ਨਹੀਂ। ਜੋਦੜੀ ਕਰ, ਤਰਲਾ ਕਰ, ਪ੍ਰਵਾਨ ਹੋ ਗਈ, ਪੁੱਛੇਗਾ ਤੂੰ ਕੌਣ ਹੈ, ਤੇਰਾ ਨਾਮ ਕੀ ਹੈ, ਤੂੰ ਚਾਹੁੰਦਾ ਕੀ ਹੈ। ਨਾਮਦੇਵ ਕਹਿੰਦਾ ਮੈਂ ਵੀ ਵਾਜਾਂ ਮਾਰਦਾ, ਮੈਂ ਵੀ ਤਰਲੇ ਲੈਂਦਾ, ਪਹਿਲਾਂ ਤੇ ਕਹਿੰਦਾ ਮੇਰੀ ਨਹੀਂ ਸੁਣੀ ਗਈ, ਮੈਂ ਬੜੇ ਦਰਾਂ ਤੇ ਧੱਕੇ ਖਾਧੇ ਨੇ, ਪਿੰਦੀ ਉਬਕਲੇ ਸੰਸਾਰਾ, ਮੈਂ ਕੋਈ ਦਰ ਨਹੀਂ ਛੱਡਿਆ, ਭਰਮ ਭਰਮ ਆਏ ਤੁਮਤੇ ਦੁਆਰਾ, ਮੈਂ ਅੱਜ ਤੱਕ ਕੋਈ ਦਰ ਨਹੀਂ ਛੱਡਿਆ, ਮੇਰੀ ਕਿਤੇ ਵੀ ਪੁਕਾਰ ਨਹੀਂ ਸੁਣੀ ਗਈ, ਹੁਣ ਭੌਂਦਾ ਹੋਇਆ ਧੱਕੇ ਖਾਂਦਾ ਤੇਰੇ ਦਰ ਤੇ ਆਇਆ, ਖਸਮ ਦੇ ਦਰ ਤੇ ਆਇਆ। ਤੇ ਜਦੋਂ ਕਹਿੰਦਾ ਮੈਂ ਤਰਲਾ ਲੈਣਾ ਨਾ ਛੱਡਿਆ, ਮੰਗਣਾ ਨਾ ਛੱਡਿਆ, ਭੀਖ ਮੰਗਣੀ ਨਾ ਛੱਡੀ, ਇਹ ਨਾਮਾ ਜਾਣੇ ਵੀ ਉਹਦੀ ਮੰਗ ਕੀ ਹੈ, ਸਾਡੇ ਨੂੰ ਬੜੀ ਉੱਚੀ ਹੈ। ਉਹਨੇ ਦਾਤ ਨਹੀਂ ਮੰਗੀ, ਉਹਨੇ ਪਦਾਰਥ ਨਹੀਂ ਮੰਗੇ, ਉਹਨੇ ਮਿਥਿਆ ਵਸਤੂ ਨਹੀਂ ਮੰਗੀ, ਉਹਨੇ ਤੇ ਇੱਕੋ ਗੱਲ ਆਖੀ ਸੀ ਵੀ ਮੈਨੂੰ ਤੂੰ ਚਾਹੀਦਾ ਹੈ, ਜਿੱਥੇ ਰੁੱਖ ਪੈਦਾ ਹੋ ਗਿਆ ਫਲ ਫੁੱਲ ਤੇ ਉੱਥੇ ਆਪੇ ਪੈਦਾ ਹੋ ਜਾਣੇ ਨੇ। ਕਹਿੰਦਾ ਮੈਂ ਤਰਲੇ ਲੈਣੋਂ ਨਹੀਂ ਹਟਿਆ, ਤੇ ਅੱਗੋਂ ਇੱਕ ਆਵਾਜ਼ ਆਈ ਤੂੰ ਕੁੰਨ ਰੇ, ਉਹਨੇ ਤਰਲਾ ਸੁਣ ਲਿਆ ਮੇਰਾ, ਮੈਂ ਬੂਹਾ ਖੜਕਾਉਣਾ ਨਹੀਂ ਛੱਡਿਆ। ਇਹਦਾ ਮਤਲਬ ਵੀ ਉਹ ਭਗਤਾਂ ਦੀ ਇਹ ਪਹੁੰਚ ਹੈ, ਕਿਸੇ ਦੇ ਨਾਲ ਬਚਨ ਬਲਾਸ ਚੱਲਦਾ, ਕੋਈ ਦਰ ਹੈ ਜਿਹੜਾ ਖੜਕਾ ਕੇ ਉਹ ਮਿਲ ਲੈਂਦੇ ਨੇ। ਸਾਡੇ ਭਾਰੀ ਦੇ ਇਹ ਮਿੱਤੀ ਦੁਨੀਆ ਹੈ, ਅਗੋਚਰ ਦੁਨੀਆ ਹੈ, ਸੂਖਮ ਦੁਨੀਆ ਹੈ, ਸਾਡੀ ਔਕਾਤ ਨਹੀਂ ਉੱਥੇ ਪਹੁੰਚਣ ਦੀ। ਹਾਰ ਕੇ ਤਰਕ ਕਰ ਦਿੰਦੇ ਵੀ ਸੱਚਖੰਡ ਕੀ ਹੁੰਦਾ, ਸਭ ਕੁਝ ਇੱਥੇ ਹੀ ਹੈ। ਦੀਨ ਦੁਨੀਆ ਦੇ ਪਾਤਸ਼ਾਹ ਰਹੀ ਕਹਿੰਦਾ ਮੈਨੂੰ ਆਵਾਜ਼ ਮਾਰ ਕੇ ਪੁੱਛਿਆ ਤੂੰ ਕੁੰਨ ਰੇ, ਤੇ ਕਹਿੰਦਾ ਮੈਂ ਕਿਹਾ ਮੈਂ ਜੀ ਨਾਮਾ ਜਾਣਦੇ ਤੇ ਤੁਸੀਂ ਉਹ ਪਰ ਦੱਸਦੇ, ਫਿਰ ਵੀ ਤੁਹਾਨੂੰ ਪੁੱਛਿਆ, ਤੁਸੀਂ ਹੁਕਮ ਦੂਲੀ ਨਹੀਂ ਕਰਨੀ, ਸਵਾਲ ਹੈ ਤੁਹਾਡਾ, ਦੱਸ ਦਿਆਂ ਮੈਂ ਨਾਮਦੇਵ ਹਾਂ, ਚੀਂਬਿਆਂ ਦਾ ਕਾਕਾ ਮੈਂ ਨਾਮਾ,
میں بھی نامہ ہو جی میری گل دھیان نال سنیو. انہیں اگوں پوچھا بھی نامیا لین کی آیا ہے, میرے در تے لین کی آیا ہے. آلہ تے نوارنا جم کارنا, کہندا جمع تو بڑا ڈر لگتا ہے. مگ ویکھو دی کہندا سنیا بھی انتلے سمے موت بڑی تنگی دندی ہے. تسی پڑھیا تنگی دندی ہے, جند نمانی کڈی ہے حداں کو کڑکائے. بھانڈے بھر لو کسی بوری چ, جدو لنگر لائیے نا وہ بوری پھر سین کھول کے پٹھی کر کے آئے جھاڑ جھاڑ کے بھانڈے کٹی دینے ادھے وچ بے ہو جاندے نے. بندے نوں جھاڑ کے چنجھوڑ کے ایک بار جم جان کٹ دے نے, وہ اندر پھر بھانڈے بھجے نے تے نک نوں سنی لہو نکلے آنا. کارن کوئی بھی ہوے سادگی نال کتے منجے تے بھی موت آ جاوے نا, اکھے دی ہارٹ فیل ہو گیا ہے, اگے جی اٹیک ہو گیا, دھیان دیو گندگی وچے نکل جاندی ہے, بلڈ آ جاتا ہے, نک تھانی آوے منہ تھانی آوے دا ملو اندر ڈانگ کھڑکی ہے. ایڈی سوکھی نہیں جند کڈنی, بھانڈیا مگوں دکے نہ کڈنی پئی ہے. نو شیک نے شریر دے ہوائی ہے نا, پتا نہیں کیسی پکڑ ہے, تن چو نکلتی نہیں. تے جس دن کڈن آیا ادن بھی جان لئی تیار نہیں سی, اڈاں کڑکائے ڈانگ نہ کڈیا انہیں باہر, پھر کڑکا کڑکا کے کڈیا ناما. کہندا ڈر بڑا لگتا ہے, کرپا کری مینو جمع تو بچا لئی, میری یہی ایک اچھا ہے. تو ارداس کر سنی ضرور جاوے گی, تے چل گرب تو ہی پئی ہے, جویں گرب وچ لب لگی سی کتے اج بھی لگ جاوے تے اے کوئی بھی ڈر نہیں رہندا. ہر دھرم دا بندہ ارداس کرتا ہے, ہر دھرم دا بندہ اودے در تے گڑ گڑاؤندا ہے. تے پھر کئی آکھن گے ادوں تے گل کرنی نہیں سی آؤں, وہ گرب چ کیڑی گل کرنی آؤں بچے دی. تے گرو صاحب تو پوچھو بھی ادو کی ہوں سی, اس کہو ہوئے نہ سکی, وہ جیڑی اگ سی انہوں کیوں نہیں پو سکی, انہوں تے بولنا نہیں سی آؤں, انہوں تے تیرے اگے ترلا لینا نہیں سی آنا. جس نو اپنی لب لاو ہے ادو کہندے گل تے نہیں سی کرنی آتی, اندرلی لب میرے وچ جوڑی سی انہیں, انہوں تسی بندگی کہہ لو لو کہہ لو پرارتھنا کہہ لو ترلا کہہ لو, کہندے ادو بھی میں لو سمجھدا سی, جیڑا میرے وچ جڑیا میں گرب چوں رکھ لیا, تے ہن تے تینوں بولنا آ گیا, ہن بول کے ہی ترلا لے لیا کر. دین دنیا دے بادشاہ کہندے نے تو اگ باہر بھی بلدی ہے, جے اندر اس خشم نے رکھیا ہے وچوں گرب نکل آیا اج باہر آ گیا ہے, تنوں بھول گیا اس کر کے چنتا وچ دکھاں وچ سڑ رہا ہے. تے جے اج بھی تینوں یاد آ جاوے, اج بھی تینوں ترلا لینا آ جاوے, تے جیڑا مات گرب مہ اپن سمرن دے تہ تم رکھن ہارے, جیڑا ماں دے گرب وچ تیری رکھیا کر سکدا پاوک ساگر اتھا لہر میں تارہو تارن ہارے, آ سنسار سمندر وی چنتاواں وچ دکھاں وچ اگ وچ جکڑیا ہے, ایتھے وی ترلا لہ تے جدہ گرب وچ رکھیا ایتھے وی رکھے گا. پر تو بھل گیا ہے, تو در ہور لب رہے نے, تو پتھراں دی پوجا وچ لگ گیا ہے, تو قبراں تے دیوے جگاؤن لگ پیا ہے. جے اندرلی اگ اس اگ دی برکت طاقت تو تینوں کیول خسم خدا بچا سکیا, پربھو بچا سکیا, تے باہرلی حق تو تینوں پتھراں نے قبراں دے دیویاں نے نہیں بچاؤنا. اگ وہی ہے
ਬਾਹਰਵੀਂ ਅੱਗ ਉਹ ਹੀ ਹੈ, ਪਰ ਬਾਹਰ ਦਰ ਹੋਰ ਲੱਭ ਰਹੇ ਨੇ, ਰੱਬ ਦਾ ਚੇਤਾ ਨਹੀਂ ਰਿਹਾ, ਇਸ ਕਰਕੇ ਸੜ ਰਹੇ ਹਾਂ, ਭੁੱਜ ਰਹੇ ਹਾਂ। ਦੀਨ ਦੁਨੀਆਂ ਦੇ ਬਾਦਸ਼ਾਹ ਕਹਿੰਦੇ ਤਰਲਾ ਲਿਆ ਕਰ, ਅਰਦਾਸ ਐੜੇ ਦਾ ਮਤਲਬ ਕੀ ਹੈ? ਅੰਤਰਜਾਮੀ। ਅੱਜ ਆਪਾਂ ਅਰਦਾਸ ਦੇ ਅਰਥੀ ਕਰਾਂਗੇ। ਕੱਲ ਤੋਂ ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਕਿਰਪਾ ਕਰਨਗੇ, ਫਿਰ ਸਾਡੀ ਜੋ ਪੰਥ ਪ੍ਰਮਾਣਿਤ ਬੇਨਤੀ ਹੈ ਖਸ਼ਮ ਦੇ ਅੱਗੇ ਉਹ ਪੜਾਂਗੇ। ਐੜੇ ਦਾ ਮਤਲਬ ਹੈ ਅੰਤਰਜਾਮੀ, ਅੰਦਰ ਦੀ ਜਾਣਨ ਵਾਲਾ ਹੈ। ਰਾਰੇ ਦਾ ਮਤਲਬ ਹੈ ਰਖਵਾਲਾ। ਪੜ੍ਹਦੇ ਜਿਹਨਾਂ ਰੋਜ਼ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ, ਅੰਦਰ ਦੀ ਗੱਲ ਨੂੰ ਸਮਝਣ ਵਾਲਾ ਹੈ, ਜਾਣਨ ਵਾਲਾ। ਇੰਨੇ ਜਾਣੇ ਆ ਕੇ ਨੱਕ ਮੂੰਹ ਰਗੜਦੇ ਹਾਂ ਆਪਾਂ ਗੁਰੂ ਹਰਕ੍ਰਿਸ਼ਨ ਅੱਗੇ, ਮੈਂ ਨਹੀਂ ਕੋਈ ਸੁਣਿਆ ਉੱਚੀ ਬੋਲਦਾ, ਪਰ ਇਹ ਤਾਂ ਹੀ ਆਉਂਦੇ ਨੇ ਜੇ ਸੁਣੀ ਜਾਂਦੀ ਹੈ। ਅੰਦਰ ਦੀ ਜਾਣਨ ਵਾਲਾ ਹੈ, ਤੇ ਜਿਹੜੀ ਫਿਰ ਪਿੱਛੋਂ ਗੁਰੂ ਕੇ ਵਜ਼ੀਰ ਅਰਦਾਸ ਕਰਦੇ ਨੇ, ਉਹ ਸਾਡੇ ਸਾਰਿਆਂ ਦਾ ਤਰਲਾ ਆਪਣੀ ਭਾਵਨਾ ਦੇ ਸਹਿਤ ਗੁਰੂ ਹਰਕ੍ਰਿਸ਼ਨ ਅੱਗੇ ਰੱਖਦੇ ਨੇ ਵੀ ਹੁਣ ਇਕੱਠੇ ਹੋ ਕੇ ਸੰਗਤੀ ਤੌਰ ਤੇ ਤੇਰਾ ਤਰਲਾ ਲੈਣ ਲੱਗੇ ਹੈ, ਸਰਬੱਤ ਦਾ ਭਲਾ ਕਰੀ, ਜੋ ਆਏ ਨੇ ਜੋ ਨਹੀਂ ਵੀ ਆਏ। ਹਰ ਧਰਮ ਦਾ, ਹਰ ਇਨਸਾਨ ਦਾ, ਹਰ ਜੀਵ ਦਾ ਭਲਾ ਕਰੀ, ਉਹ ਸਾਂਝੀ ਬੇਨਤੀ ਹੋ ਜਾਂਦੀ ਹੈ। ਹਰ ਐੜਾ ਅੰਤਰਜਾਮੀ, ਰਾਰਾ ਰੱਖਿਆ ਕਰਨ ਵਾਲਾ, ਜੋ ਸਰਣੇ ਆਵੇ ਇਸ ਕੰਠ ਲਾਵੇ। ਇਹ ਨਹੀਂ ਤੂੰ ਤਰਲਾ ਲਿਆ ਤੇ ਉਹਨੇ ਸੁਣਿਆ ਨਹੀਂ, ਤੂੰ ਤਰਲਾ ਲੈ ਉਹ ਤੇਰੀ ਬੇਨਤੀ ਪ੍ਰਵਾਨ ਵੀ ਕਰਦਾ, ਐਥੇ ਉਥੇ ਰਖਵਾਲਾ ਮੇਰਾ ਸਤਿਗੁਰ ਦੀਨ ਦਿਆਲਾ। ਤੂੰ ਤਰਲਾ ਲੈ ਉਹ ਰੱਖਿਆ ਕਰਨ ਵਾਲਾ ਹੈ, ਤੂੰ ਰਖਵਾਲਾ ਸਦਾ ਸਦਾ, ਤੂੰ ਸਦਾ ਹੀ ਰੱਖਿਆ ਕਰਨ ਵਾਲਾ ਹੈ, ਸਦਾ ਹੀ ਕਿਰਪਾ ਕਰਨ ਵਾਲਾ ਹੈ। ਕਿਉਂ ਸੱਚੇ ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ, ਦੱਦਾ ਦਾਤਾਰ, ਦਾਤਾ ਦੇਣ ਵਾਲਾ। ਹੁਣ ਕਈ ਵਾਰ ਲੋਕਾਂ ਤੋਂ ਮੰਗਦੇ ਲਈਦਾ, ਉਹ ਹੱਥ ਪੱਲਾ ਨਹੀਂ ਫੜਾਉਂਦੇ, ਦੋ ਚਾਰ ਦਿਨ ਮੰਗਾਂਗੇ ਕੋਈ ਦੇ ਵੀ ਦਿੰਦਾ ਹੈ। ਜਿੱਦਾਂ ਗੁਰੂ ਹਰਕ੍ਰਿਸ਼ਨ ਦੇ ਦਰ ਤੇ ਰੋਜ਼ ਮੰਗਣ ਆਉਂਦੇ ਜੇ, ਹਰ ਦਰ ਤੇ ਮੰਗਿਆ ਨਹੀਂ ਜਾਂਦਾ, ਮੰਗ ਵੀ ਲਓ ਤੇ ਮਿਲਦਾ ਕਾ ਨਹੀਂ, ਅੱਗੋਂ ਝੋਲੀ ਖਾਲੀ ਰਹਿ ਜਾਂਦੀ ਹੈ। ਇਹ ਕੌਣ ਹੈ? ਤੂੰ ਦਾਤਾ ਦਾ ਤਾਰ ਤੇਰਾ, ਤੂੰ ਦਾਤਾ ਦਾ ਤਾਰ ਤੇਰਾ, ਦਿੱਤਾ ਖਾਵਣਾ ਅੱਗੇ ਵੀ ਗਰਭ ਵਿੱਚ ਵੀ ਤੇਰਾ ਬਖਸ਼ਿਆ ਹੀ ਖਾਧਾ ਹੈ। ਪਤਾ ਨਹੀਂ ਕੀ ਤੇਰੇ ਕੋਲ ਸਾਧਨ ਹੈ, ਮਾਂ ਦੀ ਖੁਰਾਕ ਤੂੰ ਬੱਚੇ ਤਾਂ ਹੀ ਪਹੁੰਚਾ ਦਿੰਦਾ ਰਿਹਾ, ਤੇਰਾ ਦਿੱਤਾ ਹੀ ਖਾਂਦੇ ਰਹੇ ਹਾਂ। ਕਿਤੇ ਪੜ੍ਹਿਓ ਜ਼ਫਰਨਾਮੇ ਦੇ ਬੋਲ, ਉਹ ਦਾਤਾ ਹੈ, ਦਾਤਾਰ ਹੈ, ਮੰਗਣ ਜਾ ਮੁੜ ਕੇ ਨਹੀਂ ਆਵੇਗਾ। ਦੁਨੀਆਂ ਦੇ ਦਾਤੇ ਮੋੜਦੇ ਨੇ, ਕਮਾਲੇ ਕਰਾਮਾਤ ਕਾਇਮ ਕਰੀਮ, ਹਰ ਜਗ੍ਹਾ ਹਰ ਯੁੱਗ, ਭਾਵੇਂ ਗਰਭ ਹੈ ਭਾਵੇਂ ਬਾਹਰੀ ਦੁਨੀਆਂ, ਕਾਇਮ ਹੈ, ਸਥਿਤ ਹੈ, ਕਰਾਮਾਤ ਵਿੱਚ ਸ਼ਾਤਰ ਹੈ। ਤੇ ਕੀ ਕਰਦਾ ਹੈ? ਰਜ਼ਾ ਬਖਸ਼ ਰਾਜ਼ਕ ਹੱਕ ਰਹੀਮ, ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਹੈ, ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਕਿਸੇ ਨਾ ਕਿਸੇ ਸਾਧਨ ਬੁਰਕੀਆਂ ਪਹੁੰਚਾਉਂਦਾ ਹੈ, ਜੋ ਤੁਸੀਂ ਮੰਗੋ ਬਖਸ਼ ਦਿੰਦਾ ਹੈ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਜਿਹੜੇ ਉਹਨੂੰ ਜਾਣਦੇ ਨੇ ਜਪਦੇ ਨੇ ਉਹਨਾਂ ਨੂੰ ਦਿੰਦਾ ਹੈ, ਤੇ ਜਿਹੜੇ ਨਹੀਂ ਵੀ ਜਪਦੇ ਰੋਟੀ ਉਹਨਾਂ ਨੂੰ ਵੀ ਨਹੀਂ ਖੁਆਉਂਦਾ।

ਤੁਸੀਂ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਬੈਠੇ ਜੇ ਤੇ ਜਿੰਨੇ ਵੀ ਗੁਰਧਾਮ ਨੇ ਸਿੱਖਾਂ ਦੇ, ਮੈਂ ਕਈ ਐਸੇ ਗਰੀਬ ਗੁਰਬੇ ਤੱਕੇ ਨੇ ਜਿਨ੍ਹਾਂ ਨੂੰ ਕਿਤਿਓਂ ਰੋਟੀ ਬੋਟੀ ਨਹੀਂ ਜੁੜਦੀ, ਪਰ ਲੰਗਰਾਂ ਚੋਂ ਇੱਥੋਂ ਖਾਲੀ ਨਹੀਂ ਮੁੜਦੇ, ਗੁਰਧਾਮਾਂ ਤੋਂ ਖਾਲੀ ਨਹੀਂ ਜਾਂਦੇ। ਇੱਥੇ ਹਰ ਕਿਸੇ ਦੀ ਇੱਛਾ ਦੀ ਪੂਰਤੀ ਹੁੰਦੀ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸਾਰਿਆਂ ਦਾ ਸਹਾਰਾ ਹੈ। ਆਪਾਂ ਕਈ ਵਾਰ ਵੇਖਿਆ ਜਾਂ ਕੋ ਮੁਸ਼ਕਲ ਅੱਤ ਬਣਾ ਧੋਈ ਕੋਏ ਨਾ ਤੇ, ਕਈ ਵਾਰ ਬੰਦੇ ਤੇ ਸਮਾਂ ਆ ਜਾਂਦਾ ਲਾਗੂ ਹੋਏ ਦੁਸ਼ਮਣਾਂ ਸਾਕ ਤੇ ਭੱਜ ਖਲੇ ਸਭੋ ਭੱਜੇ ਆਸਰਾ, ਸਮਾਂ ਆ ਜਾਂਦਾ ਹੈ ਹਾਲਾਤ ਐਸੇ ਬਣ ਜਾਂਦੇ ਨੇ ਤੁਹਾਨੂੰ ਕੋਈ ਸ਼ਰਨ ਵਿੱਚ ਰੱਖਣ ਲਈ ਤਿਆਰ ਨਹੀਂ, ਤੁਹਾਨੂੰ ਸ਼ਰਨ ਵਿੱਚ ਕੋਈ ਨਹੀਂ ਰੱਖਦਾ, ਕੋਈ ਰੋਟੀ ਬੋਟੀ ਨਹੀਂ ਦਿੰਦਾ ਤੇ ਸਾਰੇ ਦੁਸ਼ਮਣ ਹਾਵੀ ਹੋ ਜਾਣ। ਇਹ ਕਲਗੀਧਰ ਨੇ ਤਨ ਤੇ ਢਾਲ ਕੇ ਸਿਖਾਇਆ ਸਾਨੂੰ। ਵੇਖੋ ਆਨੰਦਪੁਰ ਘਰ ਛੱਡਣਾ ਪਿਆ, ਆਪਣੇ ਬਦਾਵਾ ਦੇ ਗਏ, ਕੋਈ ਆਸਰਾ ਨਾ ਰਿਹਾ, ਕੋਈ ਰਾਤ ਕੱਟਣ ਲਈ ਛੱਤ ਨਹੀਂ ਸੀ ਦਿੰਦਾ, ਉਸ ਸਮੇਂ ਕੱਚੀ ਜੀ ਗੜੀ 'ਚ ਚਲੇ ਗਏ ਨੇ। 10 ਲੱਖ ਦਾ ਘੇਰਾ ਹੈ, ਕਹਿੰਦੇ ਨੇ ਯਾਦ ਰੱਖੀ ਸਭੋ ਭੱਜੈ ਆਸਰਾ, ਸਾਰੇ ਆਸਰੇ ਭੱਜ ਜਾਣ, ਦੌੜ ਜਾਣ, ਸਾਥ ਛੱਡ ਜਾਣ, ਚੂਕੈ ਸਭ ਅਸਰਾਓ। ਹਰ ਕੋਈ ਆਸਰਾ ਜਿਹੜਾ ਤੇਰੇ ਸਿਰ ਤੇ ਮੌਜੂਦ ਸੀ ਉਹ ਹੱਥ ਚੁੱਕ ਲਵੇ, ਤੇਰੇ ਸਿਰ ਤੇ ਕੋਈ ਨਾ ਰਵੇ, ਰਿਸ਼ਤੇਦਾਰ ਸਾਧ ਸੰਬੰਧੀ ਯਾਰ ਸਾਥ ਛੱਡ ਜਾਣ। ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੇ ਨਾ ਤਤੀ ਉਹਨੂੰ ਚਮਕੌਰ ਦੀ ਗੜੀ ਵਿੱਚ ਵੀ ਨਿਰਗੁਣ ਆਪਣਾ ਖਸਮ ਚੇਤੇ ਹੈ, ਫਿਰ ਲੱਖਾਂ ਦੀ ਕੀ ਮਜਾਲ ਹੈ ਵੀ ਤਨ ਤੇ ਝਰੀਟ ਵੀ ਪਾ ਜਾਣ। ਇਹ ਸਿਖਾਇਆ ਉਹਨੇ, ਖੈਰ ਉਹ ਤੇ ਖੁਦ ਪ੍ਰਭੂ ਦਾ ਅਵਤਾਰ ਹੈ, ਖੁਦ ਖੁਦਾ ਹੈ, ਉਹਨੇ ਜੀਵਨ ਤੇ ਢਾਲ ਕੇ ਸਾਨੂੰ ਸਿਖਾਇਆ। ਗੁਰੂ ਨਾਨਕ ਨੇ ਕਈ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਅਰਦਾਸ ਕੀਤੀ ਹੈ, ਦੂਜੇ ਗੁਰੂ ਵੀ ਕਰਦੇ ਆਏ ਨੇ, ਆਪਾਂ ਪੜ੍ਹਦੇ ਹਾਂ ਨਾ ਰੋਜ਼, ਤੁਮ ਦਾਤੇ ਠਾਕੁਰ ਪ੍ਰਿਤ ਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਗਰਭ ਤੋਂ ਲੈ ਕੇ ਅੱਜ ਤੱਕ ਠਾਕੁਰ ਸਭ ਤੋਂ ਬਲੀ, ਨਿਮਖ ਨਿਮਖ ਤੁਮ ਹੀ ਪ੍ਰਿਤ ਪਾਲੋ ਹਮ ਬਾਰਕ ਤੁਮਰੇ। ਗੋਦ ਲਿਆ ਤੂੰ ਸਾਨੂੰ, ਪੈਦਾ ਕੀਤਾ ਗੋਦ ਲਿਆ, ਤੇ ਜਿਹੜਾ ਗੋਦ ਲੈ ਲਵੇ ਉਹਦੀ ਫਿਰ ਇਹ ਡਿਊਟੀ ਹੈ, ਫਿਰਦ ਹੈ ਉਹ ਪਰਵਰਿਸ਼ ਕਰਦਾ ਹੈ। ਜਿਹਵਾ ਏਕ ਕਮਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਐ। ਚਲੋ ਫੀਰ ਤੇ ਆਈਏ, ਤੁਮਰੀ ਸ਼ਰਨ ਤੁਮਾਰੀ ਆਸਾ, ਤੇਰੇ ਕੋਲੋਂ ਹੀ ਮੰਗਣਾ ਹੈ, ਤੇਰੇ ਤਾਈਂ ਆਸਾ ਨੇ, ਕਿਉਂਕਿ ਗਰਭ ਤੋਂ ਪੂਰੀਆਂ ਕਰਦਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ ਰਾਖੋ, ਰੱਖਿਆ ਨਹੀਂ ਕਹਿ ਰਹੇ ਹਨ, ਤਰਲਾ ਲਏ ਅਰਦਾਸ ਕਰ ਰਹੇ, ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਗੁਲਾਮ ਬਣਨਾ ਪੈਂਦਾ ਹੈ, ਸਭ ਦਰ ਛੱਡ ਕੇ ਤੇਰੇ ਦਰ ਤੇ ਆਉਣਾ ਪੈਂਦਾ ਹੈ। ਜਿਹੜਾ ਫਿਰ ਤੇਰੇ ਦਰ ਤੇ ਆ ਜਾਵੇ, ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤਤੀ ਉਹਨੂੰ ਨਹੀਂ ਵਾਹ ਲੱਗਣ, ਜਿਹਨੂੰ ਆਪਣੇ ਤੇ ਮਾਣ ਹੈ ਗੱਲ ਨਹੀਂ ਬਣਦੀ। ਸਾਹਿਬ ਦਾ ਫੁਰਮਾਨ ਹੈ ਕਿ ਸਾਹਿਬ ਸ਼ੌਰਸਤ ਆਜ਼ਿਜ਼ ਨਿਵਾਜ, ਸ਼ੌਰ ਸਾਰਿਆਂ ਦਾ ਖਸਮ ਹੈ ਖੁਦਾ। ਆਪਾਂ ਕੀ ਪੜ੍ਹ ਰਹੇ ਹਾਂ, ਐੜਾ ਅੰਤਰਜਾਮੀ ਹਰਾਰਾ ਰੱਖਿਅਕ ਦੱਦਾ ਦਾਤਾਰ, ਤੇ ਉਹ ਜਿਹੜਾ ਦੀਨ ਦੁਨੀਆ ਦਾ ਪਾਤਸ਼ਾਹ ਹੈ, ਸੱਚਾ ਸਹਾਰਾ ਦੇਣ ਵਾਲਾ, ਕਿ ਸਾਹਿਬ ਸ਼ੌਰਸ ਆਜ਼ਿਜ਼ ਨਿਵਾਜ ਗਰੀਬ ਔਰ ਰਸਤੋ ਗਨੀ ਮੁਲਗੀ ਦਾਸ, ਜਿਹੜਾ ਗਰੀਬ ਬਣ ਕੇ ਆਵੇ, ਜਿਹੜਾ ਉਹਦੇ ਦਰ ਤੇ ਨੀਵਾਂ ਹੋ ਕੇ ਆਵੇ, ਗਨੀਮ ਨਹੀਂ ਦੁਸ਼ਮਣ ਨਹੀਂ, ਜਿਹੜਾ ਦੁਸ਼ਮਣ ਬਣ ਕੇ ਆਇਆ। ਅੱਜ ਔਰੰਗਜ਼ੇਬ ਦੇ ਟੱਬਰ ਵੱਲ ਵੇਖੋ, ਚਾਹ ਵੇਚਦੇ ਨੇ, ਨੀਵਾਂ ਹੋ ਕੇ

ਆਵੇ, ਚਰਨਾਂ ਵਿੱਚ ਤਰਲਾ ਲੈ ਕੇ ਆਵੇ, ਉਹਦਾ ਸਹਾਰਾ ਬਣ ਜਾਂਦਾ। ਇਹ ਅਰਦਾਸ ਦੇ ਅਰਥ ਨੇ। ਇੱਥੇ ਨੀਵਾਂ ਹੋ ਕੇ ਆਉਣਾ ਪੈਂਦਾ ਤੇ ਤਿੰਨ ਗੁਣ ਚਾਹੀਦੇ ਨੇ ਤਰਲਾ ਲੈਣਾ। ਜਦ ਤੇਰੇ ਵਿੱਚ ਨਿਮਰਤਾ ਚਾਹੀਦੀ ਹੈ, ਆਕੜ ਨਹੀਂ ਰੱਖਣੀ, ਨੱਕ ਨੂੰ ਨਹੀਂ ਚੜਾਉਣਾ। ਦੂਜਾ ਸਿਦਕ ਚਾਹੀਦਾ, ਉਡੀਕ, ਉਡੀਕਣਾ ਪੈਂਦਾ, ਕਾਲੇ ਪਿਆਂ ਗੱਲ ਨਹੀਂ ਬਣਦੀ। ਇੱਥੇ ਤੇ ਕਬੀਰ ਕਹਿੰਦਾ ਕਈ ਜਨਮ ਹੋ ਗਏ ਨੇ ਖਸਮ ਦੀ ਪ੍ਰਾਪਤੀ ਲਈ ਗੱਲ ਨਹੀਂ ਬਣਦੀ, ਬੜੇ ਤਰਲੇ ਲੈਣੇ ਪੈ ਰਹੇ। ਉਹ ਮਹਿਲ ਹੀ ਇੰਨੀ ਆ, ਭਾਂਡੇ ਤੇ ਇੱਕੇ ਵਾਰ ਸਵਾ ਸਾਬਣ ਲਾਇਆ ਨਹੀਂ ਲੈਂਦੀ। ਸਿਰਕ ਰੱਖਣਾ ਪੈਂਦਾ, ਉਡੀਕਣਾ ਪੈਂਦਾ। ਤੇ ਤੀਸਰਾ ਆਤਮ ਸਮਰਪਣ, ਮੈਂ ਤੇ ਮੰਗਦਾ ਤੇਥੋਂ ਕੁਝ ਆਪਣੀਆਂ ਆਦਤਾਂ ਵੀ ਤੇਰੇ ਅਨੁਕੂਲ ਕਰਨ। ਹੁਕਮ ਵਿੱਚ ਚੱਲਿਆ ਹੀ ਦਾਤ ਪੂਰੀ ਹੁੰਦੀ। ਇੱਕ ਬੰਦਾ ਬਗਾਵਤ ਵੀ ਕਰੇ ਤੇ ਮੰਗੇ ਵੀ, ਤੇ ਫਿਰ ਲੋਕਾਂ ਨੂੰ ਆ ਕੇ ਅਰਦਾਸ ਨਹੀਂ ਸੁਣੀ ਜਾਂਦੀ, ਉਹਦੀ ਸੁਣੀ ਵੀ ਨਹੀਂ ਜਾਣੀ, ਹੁਕਮ ਵਿੱਚ ਨਹੀਂ ਚੱਲਦਾ, ਨੀਵਾਂ ਨਹੀਂ ਹੋਇਆ। ਜਿੰਨਾ ਚਿਰ ਕਹਿੰਦੇ ਨਰਮਾਈ ਨਹੀਂ ਆਈ, ਪੜ੍ਹਦੇ ਨੀ ਤੁਸੀਂ ਰੋਜ਼ ਆਪਸ ਕਉ ਜੋ ਜਾਣੈ ਨੀਚਾ, ਸੋ ਗਲੀਆਂ ਸਭ ਤੇ ਉੱਚਾ ਨੀਵੇਂ ਹੋਣਾ ਪੈਂਦਾ। ਰੇਤ ਚ ਨਾ ਰੇਤਾ ਦੇ ਵਿੱਚ ਖੰਡ ਗਈ ਥਿੱਲਰ, ਉਹ ਤੇ ਵੀ ਹਾਥੀ ਤੁਰਿਆ ਫਿਰੇ ਤੇ ਆਖੇ ਮੈਂ ਸੁੰਡ ਨਾ ਖੰਡ ਚੁਣ ਕੇ ਚੱਕ ਲਵਾਂ, ਗੱਲ ਨਹੀਂ ਬਣਨੀ। ਸਿਆਣਪ ਵੀ ਹੈ, ਕੀੜੀ ਬਣਨਾ ਪੈਣਾ, ਨੀਵੇਂ ਹੋਣਾ ਪੈਣਾ। ਅਰਦਾਸ ਲਈ ਨੀਵੇਂ ਹੋਣਾ ਪੈਂਦਾ। ਹਰ ਹੈ ਖਾਂਡ ਰੇਤ ਮਹਿ ਬਿਖਰੀ, ਹਾਥੀ ਚੁਣੀ ਨਾ ਜਾਏ। ਹਰ ਹੈ ਖਾਂਡ ਰੇਤ ਮਹਿ ਬਿਖਰੀ, ਹਾਥੀ ਚੁਣੀ ਨਾ ਜਾਏ। ਨੀਵੇਂ ਹੋ ਕੇ ਉਹਦਾ ਜਿਹੜਾ ਮਿੱਠਾ ਜਿਹਾ ਨਾਮ ਹੈ ਉਹਦਾ ਆਨੰਦ ਮਾਣਿਆ ਜਾਂਦਾ ਹੈ। ਕਹਿ ਕਬੀਰ ਗੁਰ ਭਲੀ ਬੁਝਾਈ। ਕਬੀਰ ਕਹਿੰਦਾ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ, ਆਕੜ ਕੇ ਜੇ ਇਹਦੇ ਦਰ ਤੇ ਆਉਂਦਾ ਸੀ, ਕੀਟੀ ਹੋਏ ਕਹਿ ਖਾਏ, ਫਿਰ ਖਸਮ ਨੇ ਦੱਸਿਆ ਵੀ ਕੀੜੀ ਬਣ ਜਾ, ਨੀਵਾਂ ਹੋ ਜਾ। ਮਨ ਹਾਥੀ ਬਣਿਆ, ਮਨ ਹੰਕਾਰ ਵਿੱਚ ਹੈ, ਜੋ ਚਾਹੇ ਆ ਕੇ ਮੰਗ ਨਹੀਂ ਮਿਲੇਗਾ। ਤੇ ਜਿਸ ਦਿਨ ਨੀਵਾਂ ਹੋ ਗਿਆ ਗੱਲ ਉਦਣ ਬਣ ਗਈ ਹੈ। ਤੇ ਬਾਕੀ ਸਿਦਕ ਚਾਹੀਦਾ ਹੈ। ਇੱਕ ਭਿਖਾਰੀ ਭਿਖਿਆ ਮੰਗਣ ਤੁਰ ਪਿਆ, ਅੱਜ ਉਹਨੂੰ ਗਾਲਾਂ ਪਈਆਂ, ਗਲੋਚ ਕੀਤਾ, ਚੰਗਾ ਮੰਦਾ ਬੋਲਿਆ। ਤੇ ਜੇ ਘਰ ਆ ਕੇ ਕਿੰਤਾ ਸੁੱਟ ਦਵੇ, ਝੋਲੀ ਸੁੱਟ ਦਵੇ, ਅੱਠ ਪੈਰ ਭੁੱਖੇ ਨੰਗੇ ਨੇ, ਆਖੇ ਮੈਂ ਨੀ ਕੱਲ ਤੋਂ ਮੰਗਣ ਜਾਣਾ, ਬੜੀ ਮਾੜੀ ਹੋਈ ਹੈ, ਤੇ ਭੁੱਖਾ ਮਰ ਜਾਏਗਾ ਵਿਚਾਰਾ। ਅੱਜ ਭਾਵੇਂ ਜਿੰਨੀ ਮਰਜ਼ੀ ਸ਼ਰਮਿੰਦਗੀ ਹੋਈ ਹੈ, ਏਡਾ ਢੀਠ ਹੋ ਗਿਆ, ਕਿੰਤਾ ਟੰਗੀ ਹੈ ਕਿੱਲੀ ਤੇ ਸਵੇਰ ਚੜੀ ਹੈ, ਫਿਰ ਉਸੇ ਤਰ੍ਹਾਂ ਪਰਨਾ ਵਲੇਟਿਆ, ਪਾਟਾ ਪੁਰਾਣਾ ਲਿਬਾਸ ਪਾਇਆ, ਝੋਲੀ ਮੋਢੇ ਤੇ ਪਾ ਲਈ ਹੈ, ਫਿਰ ਉਸੇ ਗਲੀ ਉਸੇ ਮੁਹੱਲੇ ਉਸੇ ਦਰਵਾਜ਼ੇ ਨੂੰ ਖੜਕਾਉਂਦਾ। ਕਿੰਨੇ ਦਿਨ ਮਨਾ ਕਰੋਗੇ, ਅਕੀਲ ਤਰਸਾ ਹੀ ਜਾਣਾ। ਬਾਬਾ ਗੁਰਦਾਸ ਕਹਿੰਦਾ ਧਿਆਨ ਰੱਖੀ ਨੀਵਾਂ ਹੋ ਜਾ, ਆਵਤ ਹੈ ਜਾਂ ਕਹਿ ਭੀਖ ਮੰਗਣ ਭਿਖਾਰੀ ਦੀਨ, ਵਾਰ ਵਾਰ ਉਤੋਂ ਮੰਗ ਬੇਖਤ ਅਧੀਨ, ਨਿਰਾਸ਼ੋ ਨਾ ਬਿਦਾਰ ਹੈ, ਨਿਰਾਸ਼ ਨਾ ਹੋਈ, ਹੌਸਲਾ ਨਾ ਛੱਡੀ, ਮੰਗਣਾ ਨਾ ਛੱਡ ਦਈ, ਮੰਗਦਾ ਰਿਹਾ ਤੇ ਝੋਲੀ ਭਰ ਜਾਵੇਗੀ, ਜੇ ਸ਼ਰਮ ਆ ਗਈ ਘਰ ਬਹਿ ਗਿਆ ਤੇ ਗੱਲ ਨਹੀਂ ਬਣਨੀ। ਨਿਮਰਤਾ ਚਾਹੀਦੀ ਹੈ। ਸਾਹਿਬ ਸੱਚੇ ਪਾਤਸ਼ਾਹ ਇਹ ਗੱਲ ਕਹਿੰਦੇ ਨੇ, ਨੀਵੇਂ ਹੋਣਾ ਪੈਂਦਾ, ਸਿਦਕ ਰੱਖਣਾ ਪੈਂਦਾ, ਆਪਾ ਸਮਰਪਣ ਕਰਨਾ ਪੈਂਦਾ। ਬੇਨਤੀ ਅਗੰਮ ਬੋਧ ਬਾਣੀ ਵਿਚਾਰ, ਇਹ ਗੰਭੀਰ ਹੈ, ਅੰਤ ਕੋਈ ਨਹੀਂ, ਵਿਚਾਰ ਕਰਦਿਆਂ ਗਲਤੀਆਂ ਰਹਿ ਜਾਂਦੀਆਂ ਨੇ। ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰ ਉੱਤੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਕੁਝ ਸਮਾਂ

ਅਰਦਾਸ ਕਰਦੇ ਹਾਂ ਕਿਸ ਪ੍ਰਕਾਰ ਦੇ ਨਾਲ ਅਰਦਾਸ ਕਰੀਦੀ ਹੈ, ਕਿਸ ਪ੍ਰਕਾਰ ਦੇ

ਮੰਗਦਾ ਕੁਝ ਰੋਟੀ ਬੋਟੀ ਮਿਲਦੀ ਹੈ ਪੇਟ ਭਰ ਲੈਂਦਾ ਨਾ ਵੀ ਮਿਲੇ ਤੇ ਸਵੇਰੇ ਉੱਠ ਕੇ ਫਿਰ ਗਿਣਤਾ ਝੋਲੀ ਲੈ ਕੇ ਤੁਰ ਪੈਂਦਾ ਹੌਸਲਾ ਨਹੀਂ ਹਾਰਦਾ ਇੱਕ ਨਾ ਇੱਕ ਦਿਨ ਜਿਸ ਦਰ ਨੂੰ ਖੜਕਾਉਂਦਾ ਰਿਹਾ ਉਹ ਦਰ ਖੁੱਲੇਗਾ ਝੋਲੀ ਭਰ ਜਾਵੇਗੀ ਸਿਦਕ ਚਾਹੀਦਾ ਉਸ ਭਿਖਾਰੀ ਵਰਗਾ ਸਬਰ ਚਾਹੀਦਾ ਭਰੋਸਾ ਚਾਹੀਦਾ ਵੀ ਇਸ ਦਰ ਤੋਂ ਮਿਲੇਗਾ ਮੈਂ ਦਰ ਖੜਕਾਉਣੋਂ ਨਹੀਂ ਹਟਣਾ ਤੀਸਰਾ ਕਹਿੰਦੇ ਆਤਮ ਸਮਰਪਣ ਕਰਦੇ ਜਿਹਦੇ ਦਰ ਤੇ ਮੰਗਣਾ ਹੈ ਉਹਦਾ ਹੋ ਜਾ ਉਹਦੇ ਕਹੇ ਵਿੱਚ ਚੱਲ ਹੁਣ ਰੋਜ਼ ਖਸ਼ਮ ਦੇ ਦਰ ਤੋਂ ਮੰਗਣ ਤੇ ਆਉਂਦੇ ਹਾਂ ਪਦਾਰਥਾਂ ਦੀ ਚਾਹਤ ਬੜੀ ਹੈ ਇੱਛਾ ਬੜੀ ਹੈ ਪਰ ਜੇ ਉਹ ਆਖੇ ਵੀ ਮੇਰੇ ਅਨੁਸਾਰ ਚੱਲੋ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੈ ਭਾਣੇ ਵਿੱਚ ਆਵੇ ਸਿੱਖ

ਪਰ ਅਸੀਂ ਆਪਣੇ ਅੰਦਰ ਚੰਗੀ ਤਰ੍ਹਾਂ ਜਾਣਦੇ ਹਾਂ ਵੀ ਅਸੀਂ ਕਿੰਨਾ ਕੁ ਦੇ ਹੁਕਮ ਵਿੱਚ ਚੱਲਦੇ ਹਾਂ। ਆਪਣਾ

ਤੇ ਬਾਦਸ਼ਾਹ ਕਹਿੰਦੇ ਨੇ ਜੇ ਕਿਤੇ ਉਹ ਖੁਸ਼ ਹੋ ਜਾਵੇ ਹੋਰ ਤੇ ਛੱਡੋ ਬੰਦੇ ਨੂੰ ਤਨ ਤੋਂ ਵੱਧ ਕੇ ਕਿਸੇ ਵੀ ਚੀਜ਼ ਦਾ ਮੋਹ ਨਹੀਂ ਉਨਾ ਪਿਆਰ ਨਹੀਂ ਜਿੰਨਾ ਆਪਣੇ ਤਨ ਦਾ ਮੋਹ ਹੈ। ਗੁਰੂ ਸਾਹਿਬ ਕਹਿੰਦੇ ਨੇ ਖੁਸ਼ ਹੋਣ ਖਸ਼ਮ ਦੇ ਜੇ ਮੈਨੂੰ ਤਿਆਗਣਾ ਪਵੇ ਉਹਦੀ ਖੁਸ਼ੀ ਲਈ ਸਭ ਕੁਝ ਤੇ ਮੈਂ ਛੱਡਾਂਗਾ ਵਾਰਾਂਗਾ ਤਨ ਦੀ ਵੀ ਪਰਵਾਹ ਨਹੀਂ ਇਹ ਵੀ ਉਹਦੇ ਡਰ ਤੇ ਕੱਟ ਕੇ ਵੱਢ ਕੇ ਸੁੱਟ ਦਿਆਂ ਉਹਦੇ ਚਰਨਾਂ ਤੋਂ ਵਾਰ ਦਿਆਂ। ਨਰਮਾਈ ਸਿਦਕ ਭਰੋਸਾ ਆਤਮ ਸਮਰਪਣ ਜਿੰਨਾ ਚਿਰ ਨਹੀਂ ਖਸ਼ਮ ਖੁਸ਼ ਨਹੀਂ ਹੁੰਦਾ।

ਪਾਲਾ ਹੈ। ਨਾਨਕ ਰੋਮ ਨਾ ਛੇਦੇ ਤੇ ਸਮਰਪਣ ਕਰ ਦਿਓ, ਬਾਹਾਂ ਖੜੀਆਂ ਕਰ ਦਿਓ, ਸਾਡੇ ਪੱਲੇ ਕੁਝ ਨਹੀਂ ਰਿਹਾ, ਤੇਰੇ ਦਰ ਤੋਂ ਬਿਨਾਂ ਆਸਰਾ ਕੋਈ ਨਹੀਂ। ਸ਼ਿਕਾਰੀ ਨੇ ਘੇਰ ਲਿਆ ਹਿਰਨਾ, ਮ੍ਰਿਗੀ ਬੇਖੰਤ ਬਦਕ, ਮ੍ਰਿਗ ਘੇਰ ਲਿਆ, ਹਿਰਨੀ ਘੇਰ ਲਈ, ਮ੍ਰਿਗੀ ਘੇਰ ਲਈ, ਲੱਖਿਆ ਆਵਦਾ ਹੈ ਤੇ ਅਨੇਕਾਂ ਤਰੀਕੇ ਅਪਣਾਏ ਨੇ ਉਹਦਾ ਸ਼ਿਕਾਰ ਖੇਡਣ ਦੇ। ਇੱਕ ਬੰਨੇ ਅੱਗ ਬਾਲ ਦਿੱਤੀ, ਇੱਕ ਬੰਨੇ ਜਾਲ ਪਾਇਆ, ਇੱਕ ਬੰਨੇ ਆਪ ਸ਼ਸਤਰ ਲੈ ਕੇ ਖਲੋ ਗਿਆ ਤੇ ਇੱਕ ਬੰਨੇ ਸ਼ਿਕਾਰੀ ਕੁੱਤਾ ਹੈ। ਚੌਵਾਂ ਪਾਸਿਆਂ ਤੋਂ ਘੇਰ ਲਿਆ ਹੈ। ਹੁਣ ਬੇਜ਼ਬਾਨਾ ਜੀਵ ਹੈ, ਸਾਨੂੰ ਤੇ ਉਹਦੀ ਗੱਲ ਸਮਝ ਨਹੀਂ ਆਉਂਦੀ, ਪਰ ਖਸਮ ਨੂੰ ਤੇ ਆਉਂਦੀ ਹੈ ਨਾ। ਇੱਧਰ ਉੱਧਰ ਦੌੜਿਆ, ਅਖੀਰ ਇਸ ਗੱਲ ਦੀ ਕੋਈ ਸੋਝੀ ਆਈ, ਸਮਝ ਆਈ ਵੀ ਅੱਜ ਬਚਾ ਨਹੀਂ ਹੋ ਸਕਦਾ, ਅੱਜ ਆਤਮ ਸਮਰਪਣ ਕਰਨਾ ਪੈਣਾ ਹੈ। ਜਿਸ ਤਾਕਤ ਜਿਸ ਬਰਕਤ ਨੇ ਹੁਣ ਤੱਕ ਸਾਹ ਚੱਲਦੇ ਰੱਖੇ ਨੇ ਉਹਦਾ ਤਰਲਾ ਲਿਆ, ਅੰਦਰੋਂ ਅੰਦਰ ਲਿਵ ਲਾ ਕੇ ਉਹਨੂੰ ਧਿਆਉਣਾ ਕੀਤਾ। ਜਦੋਂ ਵੇਖਿਆ ਵੀ ਚਾਰੇ ਪਾਸੇ ਮੌਤ ਦਾ ਜਾਲ ਹੈ, ਬਚਾ ਨਹੀਂ ਹੋ ਸਕਦਾ, ਕਹਿੰਦੇ ਉਸ ਮ੍ਰਿਗੀ ਦੇ ਚਿੱਤ ਅੰਦਰ ਖਿਆਲ ਅੰਦਰ ਉਸ ਖਸਮ ਦੀ ਯਾਦ ਆਈ ਵੀ ਹੁਣ ਬਾਹਾਂ ਖੜੀਆਂ ਨੇ, ਉਪਾਅ ਕੋਈ ਨਹੀਂ ਰਿਹਾ, ਸਾਨੂੰ ਤੇ ਇਹਨਾਂ ਦੀ ਸਮਝ ਨਹੀਂ ਲੱਗਦੀ, ਪਰ ਜਿਹੜੀ ਬਾਣੀ ਹੈ ਨਾ ਗੁਰੂ ਅਰਜਨ ਦੀ, ਉਹ ਪ੍ਰਤੱਖ ਹਰ ਹੈ ਸਭ ਜੀਵ ਜੰਤੂਆਂ ਦੇ ਹਾਵ ਭਾਵ ਪਾਸ਼ਾਵਾਂ ਦਰਦ ਦੁੱਖ ਸਮਝਦਾ, ਸਾਰਿਆਂ ਤੇ ਕਿਰਪਾ ਰੱਖਦਾ। ਚੀਟੀ ਤੇ ਕੁੰਚਰੇ ਅਸਥੂਲਾ, ਛਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਪੀੜੀ ਤੋਂ ਲੈ ਕੇ ਆਖੀ ਦਰਮਿਆਨ ਜਿੰਨੀਆਂ ਜੂਨਾਂ ਨੇ ਸਭ ਨੂੰ ਸਮਝਦਾ। ਜਦੋਂ ਆਤਮ ਸਮਰਪਣ ਕਰ ਦਿੱਤਾ ਉਸ ਹਿਰਨੀ ਨੇ ਤੇ ਖਸਮ ਦੇ ਸਾਏ ਹੇਠ ਆ ਗਈ, ਹੱਥ ਰੱਖ ਲਿਆ ਪਾਤਸ਼ਾਹ ਨੇ ਉਸ ਪ੍ਰਭੂ ਨੇ, ਹੁਣ ਕਹਿੰਦੇ ਜਿਹਦੀ ਸ਼ਰਨ ਵਿੱਚ ਹੈ ਉਹ ਜਸ ਰਖੇਣ ਗੋਪਾਲਾ, ਭਾਵੇਂ ਮੌਤ ਸਿਰ ਤੇ ਖਲੋਤੀ ਹੈ, ਬਚਣ ਦਾ ਤਰੀਕਾ ਕੁਝ ਨਹੀਂ, ਪਰ ਕਹਿੰਦੇ ਕਿਤੇ ਤੇਰੇ ਸਿਰ ਤੇ ਹੱਥ ਹੋਵੇ ਉਸ ਪ੍ਰਭੂ ਦਾ। ਨਾਨਕ ਰੋਮ ਨਾ ਛੇਦੇ ਤੇ, ਤੇਰਾ ਇੱਕ ਵਾਲ ਵੀ ਵਿੰਗਾ ਨਹੀਂ ਕੋਈ ਕਰ ਸਕਦਾ, ਭਾਵੇਂ ਉਹ ਖੁਦ ਕਾਲ ਕਿਉਂ ਨਾ ਹੋਵੇ। ਖਸਮ ਨੂੰ ਧਿਆਇਆ, ਹਵਾ ਦਾ ਝੋਂਕਾ ਆਇਆ ਤੇ ਅੱਗ ਨੇ ਜਾਲ ਸਾੜ ਦਿੱਤਾ। ਜਿੱਥੇ ਸ਼ਿਕਾਰੀ ਖਲੋਤਾ ਹੈ ਦੇਵਨੇਤ ਨਾਲ, ਉੱਥੇ ਇੱਕ ਸੱਪ ਹੈ, ਉਹਦੇ ਪੂਸ ਤੇ ਪੈਰ ਆ ਗਿਆ ਤੇ ਸ਼ਿਕਾਰੀ ਦੇ ਪੈਰ ਤੇ ਮਾਰਿਆ ਸੱਪ ਨੇ ਡੰਗ, ਚਲਾਉਣ ਲੱਗਾ ਹੈ, ਨਿਸ਼ਾਨਾ ਲਾਉਣ ਲੱਗਾ ਹੈ, ਤੀਰ ਕਮਾਨੋ ਛੱਡਣ ਲੱਗਾ ਹੈ। ਸੱਪ ਦੇ ਡੰਗ ਨਾਲ ਦਰਦ ਐਸੀ ਪੈਦਾ ਹੋਈ, ਨਿਸ਼ਾਨਾ ਖੁੰਡ ਗਿਆ ਤੇ ਜਾ ਕੇ ਸ਼ਿਕਾਰੀ ਕੁੱਤੇ ਦੇ ਲੱਗਾ। ਅੱਗ ਨੇ ਜਾਲੀ ਸਾੜ ਦਿੱਤੀ, ਸੱਪ ਨੇ ਸ਼ਿਕਾਰੀ ਮਾਰ ਦਿੱਤਾ ਤੇ ਜਿਹੜਾ ਤੀਰ ਜਾਣਾ ਸੀ ਮ੍ਰਿਗੀ ਦੀ ਛਾਤੀ ਵੱਲ ਉਹ ਜਾ ਕੇ ਕੁੱਤੇ ਦੇ ਲੱਗਾ। ਜੇ ਆਤਮ ਸਮਰਪਣ ਕਰ ਦਵੇ ਭਾਵੇਂ ਚਾਰੇ ਪਾਸਿਓਂ ਤੈਨੂੰ ਘੇਰਾ ਪੈ ਗਿਆ ਹੈ, ਖਸਮ ਨਾਲ ਚਾਹੀਦਾ ਤੇ ਨਹੀਂ ਤੇਰਾ ਵਾਲ ਵਿੰਗਾ ਹੋ ਸਕਦਾ। ਕਲਗੀਧਰ ਨਹੀਂ ਕਹਿੰਦਾ, ਔਰੰਗਜ਼ੇਬ ਕੀ ਸਮਝਦਾ ਕਿ ਪੈਮਾ ਸ਼ਿਕੰ ਦੇਗ ਰੰਗ ਆਮਦੰ, ਨਿਆ ਤੇਗ ਤੂਰੋ ਤੂਫੰਗ ਆਮਦੰ, ਕਾਲੀਆਂ ਪੁਸ਼ਾਕਾਂ ਪਾ ਕੇ ਕਾਲੀਆਂ ਮੱਖੀਆਂ ਦੇ ਝੁੰਡ ਵਾਂਗੂ 10 ਲੱਖ ਬੰਦਾ ਆ ਗਿਆ ਹੈ, ਤੂੰ ਸਮਝਦਾ ਵੀ ਮੇਰਾ ਵਾਲ ਵਿੰਗਾ ਕਰ ਸਕਦਾ? ਮੈਂ ਉਸ ਖਸਮ ਦੀ ਸ਼ਰਨ ਵਿੱਚ ਹੈ, ਤੇਰੀਆਂ ਮੱਖੀਆਂ ਨਿਮਕ ਭਰ ਵਿੱਚ ਉਡਾ ਕੇ ਰੱਖ ਦਿਆਂਗਾ।
لکھ تلوار نیجے لے کے آئے نے پر میں جی شرن ویچا نا وہ وال نہیں بنگا ہونا دا آتم سمرپن باہر کھڑیاں میں چھڈ دیو تے اس دن ارداس سنی جانی ہے نک جنہ مرضی رگڑی جاؤ گل نہیں بن اندروں تے چکے نہیں اس کر کے صاحب سچے بادشاہ کہندے نے جس رکھے اس کوئے نہ مارا وہ رکھن والا بن جاوے اودے در تے ارداس پروان ہو جاوے یہ ترلا لیا کر تن من تن سب شانت گرکو جے گرو دے سنمک تن من تن سمرپن کر دے حکم منیا پائی آئے حکم میں چلے تے کوئی بھی تیری اچھا پائی آئے پا لے گا پراپت کر لے گا اس خسم کی پراپتی کر سکتا ہے پر سب کو سونپنا پہنتا ہے کی کہنا پہنتا جے سکھ دے ہوئے تجا ارادی آتم سمرپن کی ہے سکھ دتا تو تیرا گھر ہے نہیں چڈیا جتوں سکھ ہوئے تو اپنا چڑھتے نہیں قدرت ایسی ہے بندے کی جے سکھ دے تو تجا ارادی دکھ بھی تجے آئی جے دکھ آ گیا تو پلا پھر بھی ماپیاں کا نہیں بچے چڑھتے جے سکھ دے تو اس ہی راجا دکھ میں سوکھ منائی پاویں بھوک دے پاویں رگ دے دکھ دے سکھ دے تیرا پلا نہیں چھڈنا دکھ سکھ تیرے نال میں اے ہے آتم سمرپن سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنی انہاں دی جاندی ہے سنگ گہرا نال ہے میں آٹا بھی لینا ہے دال بھی لینی ہے بھگت کہ چنگی جتی بھی چاہیے گھر والی بھی چاہیے دو سر مانگو چونا پاؤ کی ہو سنگ لونا اب سر مانگو ڈالے سب کچھ تیرے کو جنیاں بھی دنیاوی میریاں لوڑا نے تو پورتی کرنی ہے ساؤن کوئی منجا بھی چاہیے سرانا بھی چاہیے وستر بھی چاہیے نے سب کچھ اسی تیرے پاسوں منگنا ہے تیرے در تو منگنا ہے کلبی تر کہندے نے کتے بھی ہمیں اما بخشو بخشند او دستگیر دکھ وے چہنا کہ خدا دا نام ہے دستگیر دکھ چوں باہ پھڑ کے کڈ لیندا ہے کتے بھی ہمیں کسی بھی خوہ وچ ڈگ پویں کسی بھی دکھ کی گھومن گھیری فس جائے وہ جڑا پربھو پرماتما ہے ایمان بخشن والا ہے ہر جگہ دے اتوں ہاتھ پھڑ کے وہ کڈ لیندا ہے اس کر کے کیول وہ پاسوں منگنا ہے ہور کسی گھر اگے نہیں چکنا عطا بخشو پاس پروردگار وہ پربھو پرماتما ایسا عطا بخشو سب داتا جو کچھ بھگت منگ رہے ہیں جو دنیاوی سکھ سہولت نے سب وہ کول نے وہ پاسوں کنڈے ملدیاں نے بندے کولوں تے منگن جا جس مانک پہ کرو بینتی منگن جا وار وار منگن جا سو اپنے دکھ بھریا وہ آگ بڑا دکھی وہ آگ کئی آسا رہ گئی پوریا نہیں ہوئی کیول منگنا تے اس پربھو کو منگنا کون ددا داتا ایک ہے سب کو دیمن سادا سا کے پڑھیا کرو ددا داتا ایک ہے سب کو دیمن ہار توں دین والا ہے یہ نہ کیا کرو آپ کما کے کھادا جو چھگ لیا توں دتا ہے ساری سمرتھا نہیں سی کما سکتے ہاتھ پیر ہی نہ چلتے تو کتوں کما لیں گے اس خشم اگے ارداس کرنی ہے وہ پر
جیڑا ارداس کرے گے شردا من کی پورے، وہ پوری کرے گا شردا من، وہ سدا پورتی بخشدا ہے. یہ ارداس کتوں چل پی ہے؟ آپ کہہ دیں بھی پنتھ پروانت ہے، بابا منی سنگھ بھائی بابا دیپ سنگھ ورگے سات پرشاں پنتھ دی اکتر کائی کر کے لکھی ہے، پر جیڑی پہلی پوڑی ہے نا یہ چنڈی جی وار وچوں ہے، یہ گربانی ہے. باقی جیڑی پنجاب پیاریا چوہاں صاحب جاگیا یہ سارے پنتھ والوں نشچت کر کے مہان روحان شہید سنگھاں گراں دے نال پربھو دے نال سمر کے، کیونکہ جنہ نے قوم لئی آپے وارے نے وہ گراں دے چرناں دی دھوڑ گراں دا ہی روپ ہو گئے، انہاں نوں وی پیونا ہے، انہاں ساریاں نوں یاد کرنا ہے. گراں تو تے ارداس چل پئی ہے، ارداس ہی ہے نا، پھر پڑے انتر جامی پرکھ بداتے خشم نوں کیا سردا من کی پورے، ساڈے من دی شردا نو پوری کر. یہ مطلب کوئی ترلا لیا، کوئی ویدنا، کوئی ارداس ہے، نانک داس یہ سکھ مانگا موکو کر چنکن کی، ارداس تو گرو نانک تو ہی چل رہی ہے، جگا جگا تو چل رہی ہے، تے پراتن گڑکیاں وچ وی ارداس ملدی ہے. جیسے چنڈی دی وار دی درگا دی وار دی پہلی پوڑی لکھی ہے، پراتن گڑ کے گرا دے سمے دے ایک اونکار واہگرو جی کی فتح جدوں پڑھتے جنا شری بھگوتی جی سہائے وار، شری بھگوتی جی کی پاتشاہی دسویں پرتم بھگوتی سمر کا گرو نانک لئی تے آئے، پھر انگد گر تے امرداس رام داسہ ہوئی سہائے، ارجن ہر گوبند نو سمرو سری ہر رائے، سری ہر کرشن تے آئی ہے جس بٹھا ہے سب آئے تیج بہادر سمری ہے. ایتھے تو گرو نہیں لا سکدا، کیونکہ بانی وچ رام رائے نے کچھ لاونا تے کچھ کڈنا چاہیا اج تک لانتا نہیں. ادو اگے ویکھو ارداس کوئی بجے شبد نہیں ہوندے، پہلی پوڑی بانی دی ہے، اگے تیرے من دے ولولے نے، کیونکہ تہاڈی ارداس ہور ہے میرے ہور نہیں ہور نہیں. اگے جب ترلا آپ کا کوئی بدل سکتا کوئی لے سکتا، پر اتو نہیں کچھ بھی. گھر نو نج آیا ٹائے سب تھائی ہونا جی، جڑے پراتن گڑ کے ہیں نا ذکر ہے. اگے لکھتے ہیں شری اکال پورکھ جی کا خالصہ، صاحب جی بولو جی، یہ پراتن ارداس کی گل کر رہے ہیں. شری گرو گرنتھ صاحب جی کے پاٹ کا دھیان کر کے بولو جی، واہگرو شری امرتسر صاحب، شری ترن تارن سب دکھا کے نوارن صاحب جی کا دھیان کر کے بولو جی. یہ ساری پراتن ارداس ہی شری ستگرو جی کے سربت گردواریاں دا دھیان کر کے بولو جی، واہ واہ گرو سودر رہ راس جی کی چونکی کی ارداس، پراتن گڑکیاں وچ ملدی ہے لکھی، سودر رہ راس جی کی چونکی کی ارداس، سکھ پن دے سن دے لاہے بند ہون نام چتے آوے واہگرو جی کا خالصہ واہگرو جی کی فتح. یہ پراتن ارداس سمے نال شہیدیاں ہوئیاں، تبدیلیاں آئیاں، انہاں مہان پرشاں جنہاں بند بند کٹوائے، جنہاں کھوپڑی سر تے رکھ کے ڈانگ کھڑکائی ہے، انہاں پنکھ نوں کٹھیاں کر کے پھر اے ارداس نوں اگاں توڑیا ہے، اور اس پربھو اگے اسیں ارداس کرنی ہے. مریادا کی ہے؟ مہان کوش پڑھو. کئی کہہ دیں نا جی لے بیٹھ کے نہیں پروان ہوتی، کھلونا ضروری ہے. دیکھو جے تے تن وچ سمرتھا نہیں تے بیٹھا رہے، تے جے تن وچ سمرتھا ہے نا تے پھر دین دنیا دے بادشاہ کنگے نہیں کھلونا پہنتا. دو طریقے ارداس دے انہوں نے لکھے نے، دو کر جور کرم ارداس، دوئے کر جور ارداس کدا کرنی ہے، سب کچھ گرو گرنتھ صاحب وچ ہے.
ਦੋਵੇਂ ਹੱਥ ਜੋੜ ਲੈਣੇ ਨੇ, ਯਤਨ ਕਰੇ ਉਂਗਲਾਂ ਚੁੰਗਲਾਂ ਨਹੀਂ ਪਾਉਣੀਆਂ, ਇੱਦਾਂ ਜੋੜੀ ਦੇ ਨੇ। ਦੋ ਕਰ ਜੋੜ ਕਰੋ ਅਰਦਾਸ਼, ਜੀਓ ਪਿੰਡ ਤਨ ਤਿਨਕੀ ਰਾਸ਼, ਤਿਸਕੀ ਰਾਸ਼, ਜੀਓ ਪਿੰਡ ਤਨ ਤਿਸਕੀ ਰਾਸ਼। ਕਿਹੜੇ ਅੱਗੇ? ਜਿਹਨੇ ਸਭ ਕੁਝ ਦਿੱਤਾ, ਜਿਹਨੇ ਅੱਗੇ ਸਭ ਕੁਝ ਬਖਸ਼ਿਆ, ਤਰਲਾ ਉਹਦਾ ਲੈਣਾ ਹੈ। ਪਹਿਲੀ ਮਰਿਆਦਾ ਇਹ ਹੱਥ ਜੋੜਨੇ ਨੇ। ਫਿਰ ਕਹਿੰਦੇ ਨੇ ਆਪੇ ਜਾਣਾ ਕਰੇ ਆਪ, ਆਪੇ ਆਣੇ ਰਾਸੋ, ਤਿਸੈ ਅੱਗੇ ਨਾਨਕਾ ਖਲੈ ਕੀਚੈ, ਖਲੈ ਖੜ ਕੇ, ਖਲੋ ਕੇ, ਬਹਿ ਕੇ ਨਹੀਂ, ਅਰਦਾਸ਼ ਕਰਨੀ ਹੈ। ਇਹ ਮਰਿਆਦਾ ਸਾਡੀ, ਜੇ ਸਮਰੱਥਾ ਨਹੀਂ ਸਰੀਰ ਦੀ, ਮੈਂ ਫਿਰ ਕਹਿ ਦਿਆਂ, ਫਿਰ ਭਾਵੇਂ ਬੈਠੇ ਰਹੋ, ਪਰ ਯਤਨ ਕਰਿਆ ਕਰੋ। ਭਾਵੇਂ ਸਮਰੱਥਾ ਨਹੀਂ, ਤਰਲਾ ਲਿਆ ਕਰੋ, ਸਮਰੱਥਾ ਦੇ ਦਿੰਦਾ। ਪਿੰਗਲ ਪਰਬਤ ਠਾਰ ਚੜ੍ਹੈ, ਇਹ ਪਿੰਗਲਿਆਂ ਨੂੰ ਪਹਾੜੀਆਂ ਚੜ੍ਹਾ ਲੈਂਦਾ। ਤਰਲਾ ਲਿਆ ਕਰੋ, ਯਤਨ ਕਰਿਆ ਕਰੋ ਚਰਨਾਂ ਵਿੱਚ ਬਹਿਣ ਦਾ। ਹੁਣ ਅਰਦਾਸ ਦੀ ਆਰੰਭਤਾ ਕਰੀਏ। ਅਰਦਾਸ ਕਰਨ ਤੋਂ ਪਹਿਲਾਂ ਉਹਨੂੰ ਭਾਵੇਂ ਮੰਗਲ ਸਮਝ ਲਓ, ਉਹਨੂੰ ਭਾਵੇਂ ਇੱਕ ਤਰਲਾ ਸਮਝ ਲਓ। ਤੂੰ ਠਾਕੁਰ ਤੈਨੂੰ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ਼। ਹੇ ਠਾਕੁਰ ਦੀਨ ਦੁਨੀਆਂ ਦੇ ਵਾਲੀ, ਤੇਰੇ ਚਰਨਾਂ ਵਿੱਚ ਅਰਦਾਸ ਕਰਨ ਲੱਗੇ ਹਾਂ। ਕੀ ਮੰਗੀਏ ਤੇਰੇ ਕੋਲੋਂ? ਜੀਓ ਪਿੰਡ ਸਭ ਤੇਰੀ ਰਾਸ਼। ਅੱਗੇ ਆ ਜਿਹੜਾ ਸਰੀਰ ਹੈ, ਜਿਹੜੇ ਸਵਾਸ ਨੇ, ਜਿਹੜੇ ਸੁੱਖ ਸਹੂਲਤਾਂ ਨੇ, ਤੂੰ ਹੀ ਤੇ ਦਿੱਤੀਆਂ ਨੇ। ਤੇ ਕਿਵੇਂ ਦਿੱਤੀਆਂ ਨੇ? ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਜਿਵੇਂ ਮਾਈ ਬਾਪ ਬੱਚਿਆਂ ਨੂੰ ਸੁੱਖ ਸਹੂਲਤਾਂ ਦਿੰਦੇ ਨੇ, ਇੱਦਾਂ ਦਿੱਤੀਆਂ ਨੇ। ਤੇ ਜਿਨ੍ਹਾਂ ਬੱਚਿਆਂ ਦੇ ਸਿਰ ਉੱਤੇ ਮਾਂ ਬਾਪ ਦਾ ਛਾਇਆ ਹੋਵੇ, ਤੁਮਰੀ ਕਿਰਪਾ ਵੈ, ਸੂਖ ਘਨੇਰੇ, ਉਹ ਬੱਚੇ ਸੁਖੀ ਹੁੰਦੇ ਨੇ। ਜਿਨ੍ਹਾਂ ਦੇ ਸਿਰ ਤੇ ਉਹ ਤਾਂ ਆਸਰਾ ਹੋਵੇ, ਜਿਨ੍ਹਾਂ ਨੇ ਮਾਤਾ ਪਿਤਾ ਧਾਰਿਆ, ਗੁਰੂ ਨਾਨਕ ਨੂੰ, ਗੁਰੂ ਗੋਬਿੰਦ ਨੂੰ, ਮਾਤਾ ਸਾਹਿਬ ਕੌਰ ਨੂੰ, ਉਹ ਸਦਾ ਸੁਖੀ ਨੇ, ਚਰਖੜੀਆਂ ਤੇ ਚੜ੍ਹੇ ਵੀ ਖੁਸ਼ ਨੇ, ਉਹਨਾਂ ਨੂੰ ਦੁੱਖ ਖੋਪੜੀਆਂ ਲੈਣ ਤੇ ਮਹਿਸੂਸ ਨਹੀਂ ਹੁੰਦਾ, ਕਿਉਂਕਿ ਮਾਂ ਬਾਪ ਦਾ ਛਾਇਆ ਜਿਹੜਾ ਹੈ ਉਹ ਸੋਚੀ ਬਖਸ਼ਦਾ ਹੈ। ਪੁੱਛੋ ਮਤਰੀਆਂ ਨੂੰ ਜਾ ਕੇ, ਜਿਹਨਾਂ ਕੋਲ ਮਾਂ ਬਾਪ ਨਹੀਂ, ਕਿੱਦਾਂ ਦਾ ਜੀਵਨ ਹੈ? ਜਣਾ ਖਣਾ ਪਟੋਟੀ ਮਾਰ ਕੇ ਲੰਘ ਜਾਂਦਾ। ਪਾਤਸ਼ਾਹ ਤੂੰ ਮਾਤਾ ਪਿਤਾ ਵਾਂਗੂ ਪਾਲਦਾ, ਜਿੱਦਾਂ ਮਾਂ ਦੀ ਗੋਦ ਵਿੱਚ ਸੁੱਖ ਹੈ, ਇੱਦਾਂ ਤੇਰੀ ਕਿਰਪਾ ਦੇ ਪਾਤਰਾਂ ਨੂੰ ਸੁੱਖ ਹੈ। ਤੂੰ ਸੁੱਖ ਬਖਸ਼ਣ ਵਾਲਾ ਹੈ, ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ। ਅਸੀਂ ਜੀ ਕਹਿੰਦੇ ਹਾਂ, ਕਈ ਵਾਰ ਪੜ੍ਹਦੇ ਪਏ ਉੱਚੇ ਸੇ, ਉੱਚੇ ਸੇ ਨਹੀਂ, ਉੱਚੇ ਤੇ। ਅਰਦਾਸ ਵਿੱਚ ਕਈ ਗਲਤੀਆਂ ਕਰਦੇ, ਉਹ ਕਹਿੰਦੇ ਤੂੰ ਠਾਕੁਰ ਤੁਮ ਪੈਰ ਦਾ, ਦੇ ਅਸੀਂ ਪੜ੍ਹ ਦਿੰਦੇ ਤੁਮ ਠਾਕੁਰ ਤੁਮ ਪੈ ਅਰਦਾਸ। ਨਹੀਂ, ਸ਼ੁੱਧ ਪੜਿਆ ਕਰੋ, ਤੂੰ ਠਾਕੁਰ ਤੁਮ ਪੈ ਅਰਦਾਸ, ਇਹ ਆਪਾਂ ਪੜ੍ਹਨਾ ਹੈ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ, ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ। ਉੱਚਾ ਭਗਵੰਤ, ਤੇਰੇ ਤੋਂ ਉੱਚਾ ਕੋਈ ਨਹੀਂ। ਤੇ ਕਿਵੇਂ ਸਾਰੀ ਕਾਇਨਾਤ ਦੀ ਪਰਵਰਿਸ਼ ਕਰ ਰਿਹਾ, ਰੋਜੀ ਰੋਟੀ ਦੇ ਰਿਹਾ, ਕਿੰਨੇ ਕੁ ਤੂੰ ਗੋਦ ਲਏ ਹੋਏ ਨੇ, ਸਾਰੇ ਹੱਥਾਂ ਗੋਦ ਲਏ ਹੀ ਹੈ, ਸਭ ਨੂੰ ਤੇ ਪਾਲਦਾ। ਇੱਡਾ ਵੱਡਾ ਐਡਮਿਨਿਸਟ੍ਰੇਸ਼ਨ, ਛੋਟਾ ਮੋਟਾ ਸਕੂਲ ਨਹੀਂ ਚੱਲਦਾ, ਸਾਰੀ ਕਾਇਨਾਤ ਚਲਾ ਰਿਹਾ, ਸਾਰੀ ਦੁਨੀਆ ਚਲਾ ਰਿਹਾ, ਇਕੱਲਾ ਤੇਰੇ ਤੋਂ ਉੱਚਾ ਦੁਨੀਆ ਤੇ ਕੋਈ ਨਹੀਂ। ਨਾਲ ਨਾਲ ਵਡਿਆਈ ਵੀ ਕਰਨੀ ਹੈ। ਉਹ ਪੁੱਛੇ ਵੀ ਮੇਰੇ ਤੋਂ ਕਿਉਂ ਮੰਗਦੇ ਜੇ, ਹੋਰ ਕਿਤੇ ਜਾ ਕੇ ਮੰਗ ਲਓ। ਕਹਿੰਦੇ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ, ਸੂਤਰ ਧਾਗਾ, ਜਿੰਨੀ ਸਮੱਗਰੀ ਹੈ ਦੁਨੀਆਂ ਤੇ ਸੁੱਖਾਂ ਦੀ, ਆ ਜੋ ਕੁਝ ਲਈ ਫਿਰਦੇ ਜੇ, ਮਹਿਲ ਮਾੜੀਆਂ ਗੱਡੀਆਂ, ਜੋ ਪਦਾਰਥ ਛੱਕ ਰਹੇ ਜੇ, ਇਹ ਸਭ ਉਹਦੇ ਸੂਤਰ ਵਿੱਚ ਬੱਝੀ ਆ। ਜਦੋਂ ਗੰਢ ਖੋਲੇ ਤੇ ਝੋਲੀ ਡਿੱਗਦੀ ਹੈ। ਤੇਰੇ ਤੋਂ ਬਾਹਰ ਕੋਈ ਸਮੱਗਰੀ ਹੈ ਹੀ ਨਹੀਂ, ਤੇ ਮੈਨੂੰ ਦੱਸਦੀ ਹੋਰ ਕਿੱਥੋਂ ਮੰਗਾ। ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮ ਤੇ ਹੋਏ, ਤੇਰੇ ਤੋਂ ਪੈਦਾ ਹੁੰਦੀ ਹੈ,
सो आग्याकारी तेरी आग्या प्राप्त होंगी है, तेरे हुक्म तो बाहर पता नहीं हिलता, बुरकी नहीं किसी नसीब होंगी। इसे भी पढ़ जाने तुम सह हो सो आग नहीं, तुम ते हो सो आग्याकारी। अनजाने विच पढ़े जाना होर गल है, जतन करया करो सारे पढ़े लिखे दे, संथिया लो, गुरबाणी शुद्ध पढ़नी सीखो, किसी का ना सीधा लो तो प्रेम ना मिलता, जो पुठा लो तो डांग कभी फिरदा ना। निहाल सिंह है तू निहाला कह दवे तो डांगिया डांगा ही ने और की ने, सीधा लिया करो ना। गुरु के अंग ने, गुरु की बाणी है। वो पातशाह कहते तुमरी गत मित तुम ही जानी, गंध पदार्थां दी किहड़ी झोली खोले, किसकी झोली पावे, क्यों तो उच्चा है, किन्ना उच्चा है, किन्नी क तेरी ताकत है, तुमरी गत मित तुम ही जानी, यह तू आप जानदा। नानक दास सदा कुरबानी, असी जो बलहारे जाने जिन्ना के सानू पता तेरे गुणा का, आश्चर्य हो जाइदा, हैरान हो जाइदा भी किवें दुनिया की परवरिश करदा है। पर कोई पकड़ नहीं, ये नहीं कहा जा सकता भी जिन्ने गुण असी दसे तेरे उच्चे होंगे यही अंत है, कहते नहीं, ये दसिया नहीं जा सकता। ये अरदास की महिमा है, एक होर भी महिमा है जी। दुनिया के विच इकलौती रचना ऐसी है भी एडे वड्डे धर्म का पंजा मिनटां च ही ज्ञान करा दे, पंजा मिनटां विच गुरु भी सारे आ गए, गिण ले इतिहास की है, शहीदियां क्यों हुई, किनिया हुई, मर्यादा की है, केस रखने ने, भरोसा रखना है, दाना सिर का नाम दान लेना, गुरुद्वारे की ने, गुंगे झंडे सरोवर की ने, छोटी जी रचना विच समुचा दुनिया का सब तो महान धर्म समो के रख दिता है, विलखण है, ये वर्गी विलखणता ही कितने होर नहीं। तो जदों आरंभता होंगी है, चंडी की वार तो आरंभ होंगी, जे चंडी की वार, दुर्गा की वार, इसत्री ने दर्शाया तैं ही दुर्गा साज के दैंता का नाश कराया, ये ना कहते असी भी देवी नू मनो दुर्गा नू मनो, कहते इसत्री नू पैर की जुत्ती ना समझी, कमजोर ना समझी, चरित्रा विच तां ही रखिया, क्योंकि चरित्र चंगे भी हो सकते ने, मंदे भी हो सकते, किसी इसत्री बुरे चरित्र पढ़ के हीन भावना विच ना वेखेंदे बीबी नहीं, तो जे तेरे रूप विच कोई दुनिया के उत्ते बेपत हो रहा है, जग तक छड के कोई बुरा कर्म कमाया जा रहा, ते एक बने तेरी महानता यह है भी जदों प्रभु खसम का हथ हो दैंता दे सिर भी फेंद नहीं, तै ही दुर्गा साज के, जे सानू दुर्गा की पूजा लिए आख्या होंदा तो यह ना गल कहिंदे, कहिंदे खसम ने दुर्गा साजी है, उन्हें नाश कराया दुर्गा हथों दैंता का, दुर्गा की वार है, किवें दुर्गा ने नाश किया है, पर कीता खसम की प्रभु की कृपा नाल है, असी कृपा करने वाले पूजना है, ते परला यह लैना भी जे दुर्गा एक स्त्री को दैंता का वध करवा सकदा तो साढ़े तो नहीं कृपा कर सकता, असी काम क्रोध वर्गे दैंता ढा लीए। उस दुर्गा की वार चों पहली पौड़ी ली जाती है, आरंभता करिए सतनाम श्री वाहगुरु साहब जी, अरदास एक ओंकार, वाहगुरु जी की फतेह, श्री भगवती जी सहाय, वार श्री भगवती जी की पातशाही दसवीं। हुण वेखो प्रथम भगवती सिमर कै गुरु नानक लई ते आए, किते भगवती नूं माता ना सिख समझ लवे भी पहला ध्यान की गल की है, देवी ना समझ लवे। देखो जिहड़ी पूजा करिए ना उस कवि का यह धर्म है, जिस इष्ट की पूजा करदा मंगल उहदे नां तों शुरू हुंदा है, जे देवी की पूजा करते होंगे तो इतने एक ओंकार वाहगुरु जी की फतेह नहीं सी चाहिदा, इतने चंडी का ना आ जाना सी, वो बीबी का दुर्गा का शक्ति का आ जाना सी, एक ओंकार सतगुर प्रसाद
منگل گرو نانک والے ہی رکھے نے کیونکہ عشق دیو سب کا پرماتما ہے ایک ادوائت روپ پرماتما سارا کا جو خسم ہے جے پاتشاہ کسی پگوتی دیوی مطلب لو اگے آپ ارتھ کرتے ہیں پگوتی دے ارتھ بڑے نے جے دیوی دے پجاری ہوں نا ہندو دھرم کوئی بھی ارمبتا ہوں گنےش کے سرسوتی کا منگل اچاریا جا جن بھی کبھی نے جی ہندو کی بانی ہے نا کئی کہہ دیں میری آر ایس ایس نے لکھی وہ پتا نہیں ہے کون دے کون نہیں پورا جا پہنیں آ ایڈی مہنگی بھاشا دنیا تے کوئی کبھی نہ لکھ سکیا نہ لکھے گا ایویں مر کے کسی کی جھوڑی پائی جاندے ہے میں ایک گل ہی کہہ دوا یہ ہے ترکی بانی جو نج پرب لو سو کہا سو کہے وہ جگما ہے جیسی میں آ گیا خسم کی بانی گرو نانک کہیں جیسی میں آ گیا خسم کی بانی تے بابا گوبند کی کہندے نے گرو گوبند سنگھ یہ کہندے نے جو نج پرب لو سو کہا جو مینوں کیا خسم نے میں تمہیں کہنا یہ ہے ترکی بانی تر کا مطلب پورا ترا جڑ جتوں پیدائش شروع ہوئی تو اِسی کون ابھی ادھورے ہیں ہوں ترے کی کتھا ادھورے کدھا کر سکتے ہیں ترے کی بانی سادے ورگے ادھورے کدھا سمجھ سکتے ہیں اوقات تھوڑی ہے الپگ جیو ہے بانی ترے تو آئی ہے نہ سمجھ آئی تو چک کے کہہ دیتا جی براہمن واد ہے سچی گل کریے بھی اوقات نہیں ہے سانو سمجھ نہیں آ سکتی جی سمجھ آ گئی تو تر بھی کر دے برابر کا ہو گیا جو نہیں سمجھ آتا ترلا لے بھی آ جائے تو آنا نہیں سمندر کا انت کدے چھلا نہیں پاؤدیا سنگ ہے سنگت کر لے سمندر کی آنند مان لے بانی پڑھ لے انت نہیں پایا جا سکتا یہ بڑے بڑے برہم ویتیا سمجھ نہیں آئی بابا نے گرداس ورگے نہیں سمجھ سکے گرو نانک نو تو تیری تے اوقات کی ہے کی اوقات ہے تاری سمجھ نہیں آتی بانی ترکی ہے اصل ادھورے ہیں ادھورا بندہ ترے نہیں سمجھ سکتا آنند مان گنےش تے سرسوتی تو رمبتا ہوئے گی جی ہندو کی بانی ہے تے کوئی بھی کارج سکھ رمب کرتا ارداس کرتا حکمنامہ لینا تو ہندو ویر گنےش نو پہ آدھے نے یہ ہندو کی بانی ہے کلگی تر کہہ رہا میں نہ گنےش ہے پرتھم مناؤں شروع آت وچ میں نہیں گنےش نو منا میں کی منا ایک اوہنکار واہگرو جی کی میں تے ایک ادوائت نو تے آنا انہاں دے کاش صافیاں کہانیاں لکھیاں بی رس پیدا کرن دے لئی جو بی بی چنڈی بن کے لڑ سکتی ہے تو سکو تہانوں کی ہویا ہے بارہ تیرہ سو پرانا راج ہے مغلیہ سلطنت کا جی بی بی دلتوں کا تخت پٹ سکتی ہے تو تمہیں کی ہوا ہے تو بیر رس پیدا کرنے وار اچاری ہے ضروری نہیں ہوں آ جڑے سیریل وہدے جی این کونا گندگی ہے چار چار پانچ پانچ ویاہ کرائی پھرتا کوئی بی بی پانچ پانچ گھر والے رکھی پھرتی ہے وہ تھی ویٹے نے تھی سکھیا کی لینی ہے اسی جات سات رکھنا یہ کرم کرتوت نہیں کرنی وہ اس لیے تھوڑا بنا بھی تھی بھی ادا کرو ادا ہی چرتر لگے نا بھی آ کے ہوں بھائی دنیا سے ایڈا دیر تک دھونا پہ کام گلتان ہو گئے وہ مطلب یہ نہیں بھی ادا چل پاؤ سمجھاؤ نہیں ہوں ہے پر سانو سمجھ نہیں آئی اسی چرتر کہہ دیتا جی بھاشا ٹھیک نہیں وہ جی کام کرودھ لو موہ ہنکار پنج نے لوب موہ ہنکار چوہا کی ویاخیا ہو سکتی ہے تو سکھا کام بھی کیوں نہیں ہو سکتی گرو پڑھتا نہیں گرو تے بندش نہیں جنہ لوب موہ ہنکار نو ایکسپلین کرے گا وہ کام نو نہیں کر سکتا ساری اوقات نہیں وہی قلم ڈکی ہے دین دنیا دے پاتشاہ کہتے ہیں میں نہ گنےشا پرتھم مناؤں کسن بسن کدو نہ دھیاؤں لو لگی موری پگ انسو میری تو قسم کے چرنوں میں لو لگی ہے آپ نہیں کسی نے دھیا آپ نہیں کسی نے یاد کرتے ہوں ایک ادوائت روپ پرماتما واہگرو جی کی فتح وہی سدا ہی جیت ہے انہوں کوئی ہرا نہیں سکتا
ਕਿਸੇ ਕੰਮ ਵਿੱਚ ਤੈਨੂੰ ਸਫਲਤਾ ਮਿਲੀ ਹੈ, ਆਪਣੀ ਜਿੱਤ ਨਾ ਸਮਝੀ, ਖਸਮ ਤੇਰੇ ਵੱਲ ਹੈ, ਇਹ ਉਹਦੀ ਜਿੱਤ ਹੈ। ਉਹ ਜੁੱਧ ਕੇ ਜਿਤਈਆ, ਸਭ ਕੁਝ ਝੂਲੀ ਪਾਉਣ ਵਾਲਾ ਉਹ ਹੈ, ਜਿਤਾਉਣ ਵਾਲਾ ਉਹ ਹੈ, ਸ੍ਰੀ ਭਗਵਤੀ ਜੀ ਸਹਾਰ। ਭਗਵਤੀ ਦੇ ਅਰਥ ਸਮਝਿਓ, ਭਗਵਤੀ ਦਾ ਅਰਥ ਭਗਤ ਵੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਵੇਗਾ, ਆਪਾਂ ਜ਼ਿਕਰ ਕਰਦੇ ਹਾਂ, ਭਗਵਤੀ ਦਾ ਅਰਥ ਸੰਤ ਵੀ ਹੈ, ਭਗਤ ਵੀ ਹੈ, ਦੁਰਗਾ ਦੇਵੀ ਵੀ ਹੈ। ਉਹ ਪ੍ਰਭੂ ਮਹਾਕਾਲ, ਸਭਨਾ ਦਾ ਕਾਲ ਕਰਨੇ ਵਾਲਾ ਪਰਮਾਤਮਾ ਵੀ ਹੈ। ਇਹਨਾਂ ਤਰਕਵਾਦੀ ਲੋਕਾਂ ਨੇ ਫਿਰ ਇੱਕ ਸ਼ੈਤਾਨੀ ਕੀਤੀ ਵੀ ਭਗਵਤੀ ਦੇਵੀ ਨੂੰ ਆਖਿਆ, ਪਿੱਛੇ ਜਿਹੀ ਕੀਤੀ ਹੈ, ਪਤਾ ਨਹੀਂ ਕਿਹੜੇ ਮੁਲਕ ਦੇ ਉਹ ਕਿਹੜਾ ਗੁਰਦੁਆਰਾ ਸੀ, ਉੱਥੇ ਇਹਨਾਂ ਪਤਾ ਕੀ ਕੀਤਾ। ਜਿੱਥੇ ਆਉਂਦਾ ਨਾ ਪ੍ਰਥਮ ਭਗਵਤੀ ਸਿਮਰਕੈ, ਇਹਨਾਂ ਨੇ ਰਾਮ ਰਾਏ ਵਾਲੀ ਕਰਤੂਤ ਕਰਦਿਆਂ ਪ੍ਰਥਮ ਅਕਾਲ ਪੁਰਖ ਸਿਮਰਕੈ ਕਰ ਦਿੱਤਾ। ਮੈਂ ਫਿਰ ਕਹਾਂ, ਪਹਿਲੀ ਪੌੜੀ ਵਿੱਚ ਬੰਦੇ ਦੀ ਔਕਾਤ ਨਹੀਂ ਤਬਦੀਲੀ ਕਰੇ, ਜੇ ਕਰੇਗਾ ਤੇ ਰਾਮ ਰਾਏ ਵਾਂਗੂ ਲਾਂਘਤਾਂ ਹੀ ਖੱਟੇਗਾ, ਪੱਲੇ ਕੱਖ ਨਹੀਂ ਜੇ ਰਹਿਣਾ। ਦੀਨ ਦੁਨੀਆਂ ਦੇ ਪਾਤਸ਼ਾਹ ਨੇ ਭਗਵਤੀ ਦੇ ਅਰਥ ਵੇਖੋ ਕੀ ਕੀਤੇ ਨੇ। ਇਹ ਜਿਹੜੇ ਲੋਕ ਗੁੰਮਰਾਹ ਕਰਦੇ ਨੇ ਨਾ, ਇਹਨਾਂ ਹੁਣ ਆ ਕੇ ਅੰਮ੍ਰਿਤ ਵੀ ਵਾਰ ਕੀਤਾ, ਉਹਦਾ ਤਿੰਨਾਂ ਬਾਣੀਆਂ ਦਾ, ਦੋਵਾਂ ਬਾਣੀਆਂ ਦਾ ਬਣਾਈ ਫਿਰਦੇ ਨੇ। ਹੌਲੀ ਹੌਲੀ ਖਿਆਲ ਰੱਖੀਏ ਨਾ, ਗੁਰੂ ਗ੍ਰੰਥ ਸਾਹਿਬ ਤੇ ਆਉਣਾ ਹੈ, ਕੋਈ ਵਫ਼ਾਦਾਰ ਨਹੀਂ ਕੌਮ ਦੇ, ਔਰ ਇਹ ਨਵੇਂ ਨਹੀਂ ਆਏ। ਘਸੌੜੀਏ, ਧੀਰ ਮੱਲੀਏ, ਰਾਮ ਰਾਏ ਪਹਿਲਾਂ ਦੇ ਚੱਲਦੇ ਆਏ ਨੇ, ਸਰੀਰ ਹੀ ਬਦਲਿਆ, ਹੁਣ ਨਾਂ ਨੂੰ ਬਦਲ ਲਿਆ, ਕੋਈ ਪ੍ਰੋਫੈਸਰ ਬਣ ਗਿਆ, ਕੋਈ ਪਲਾਨਾ ਬਣ ਗਿਆ, ਕੋਈ ਧਮਕਾਨਾ ਬਣ ਗਿਆ, ਰੂਹਾਂ ਉਹ ਆ ਰਹੀਆਂ ਨੇ, ਧਿਆਨ ਦਿਓ। ਤੇ ਜੇ ਰੂਹਾਂ ਉਹ ਨੇ ਤੇ ਜਿੱਦਾਂ ਉਦੋਂ ਲਾਂਘਤਾਂ ਖੱਟੀਆਂ ਨੇ, ਬੰਦੇ ਬਹਾਦਰ ਹੱਥੋਂ ਘਸੌੜੀਏ, ਰਾਮ ਰਾਈਏ, ਖਤਮ ਹੁੰਦੇ ਰਹੇ ਨੇ, ਤੇ ਪਤਾ ਕੋਈ ਨੀ ਕਿਹਦੀ ਡਿਊਟੀ ਲਾ ਦੇਵੇ, ਇਹ ਸੋਧਾ ਲੱਗਦਾ ਹੀ ਰਹਿੰਦਾ। ਜਿਹੜਾ ਗੁਰੂ ਵੱਲ ਉਂਗਲ ਕਰਦਾ ਹੈ ਉਹਨੂੰ ਖਸਮ ਆਪ ਹੀ ਆਨੇ ਬਹਾਨੇ ਸਜ਼ਾ ਦੇ ਦਿੰਦਾ ਹੈ। ਉਹਨੇ ਬਾਣੀ ਲਿਖੀ ਹੈ ਤੇ ਬਾਣੀ ਵਿੱਚ ਇੱਕ ਬਚਨ ਹੈ, ਪੂਰੇ ਤਾਂ ਕੀ ਹੈ, ਸਭ ਕੁਛ ਪੂਰਾ, ਪੂਰੇ ਨੇ ਪੂਰਾ ਹੀ ਕਰਨਾ, ਅਧੂਰਾ ਕੀ ਹੈ। ਤੇ ਜੇ ਉਹਨੇ ਪਹਿਲੀ ਪੌੜੀ ਏਦਾਂ ਲਿਖੀ ਹੈ, ਪ੍ਰਥਮ ਭਗਵਤੀ ਸਿਮਰਕਾ ਹੈ ਕੋਈ, ਉਹਦੇ ਨਾਲ ਪੂਰਾ ਜਿਹੜਾ ਅਧੂਰਾ ਕਹਿ ਕੇ ਤਬਦੀਲੀ ਕਰੇ। ਦੀਨ ਦੁਨੀਆਂ ਦੇ ਪਾਤਸ਼ਾਹ ਦੀ ਬਾਣੀ ਪੜ੍ਹਿਓ, ਗੁਰੂ ਗ੍ਰੰਥ ਸਾਹਿਬ ਵਿੱਚ ਨੌ ਵਾਰ ਭਗਵਤੀ ਆਉਂਦਾ ਹੈ। ਜੇ ਭਗਵਤੀ ਸ਼ਬਦ ਚੰਗਾ ਨਹੀਂ, ਕੱਲ ਨੂੰ ਇਹਨਾਂ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਚੋਂ ਵੀ ਚੁੱਕ ਦਿਓ। ਨੌ ਵਾਰ ਭਗਵਤੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ, ਤਿੰਨ ਵਾਰ ਸੁਖਮਨੀ ਦੇ ਵਿੱਚ ਇਹ ਸ਼ਬਦ ਆਇਆ ਹੈ। ਕਲਗੀ ਧਰ ਨੇ ਭਗਵਤੀ ਦੇ ਅਰਥ ਮਹਾਕਾਲ ਵੀ ਕੀਤੇ ਨੇ, ਦੇਵੀ ਵੀ ਕੀਤੇ ਨੇ, ਪਰ ਨਾਲ ਇੱਕ ਗੱਲ ਕਹੀ, ਕਹਿੰਦੇ ਸਿੱਖਾ ਆਪਾਂ ਧਿਆਉਣਾ ਪਤਾ ਕਿਹਨੂੰ ਹੈ, ਆਪਾਂ ਯਾਦ ਪਤਾ ਕਿਹਨੂੰ ਕਰਨਾ, ਖੰਡਾ ਪ੍ਰਥਮ ਨਾਇਕ ਜਿਨ ਸਭ ਸੰਚਾਰ ਉਪਾਇਆ, ਬ੍ਰਹਮਾ ਵਿਸ਼ਨੂੰ ਮਹੇਸ਼ ਸਾਜ, ਆਪਾਂ ਯਾਦ ਉਹਨੂੰ ਕਰਨਾ ਜਿਹਨੇ ਦੁਨੀਆਂ ਸਾਜੀ, ਬ੍ਰਹਮਾ ਵਿਸ਼ਨੂੰ ਸ਼ਿਵ ਨੂੰ ਸਾਜਣਾ ਕੀਤਾ, ਕੁਦਰਤ ਦਾ ਖੇਡ ਬਣਾਇਆ, ਇਹ ਸਾਰੀ ਖੇਡ ਜਿਹੜੀ ਬਣਾਈ ਹੈ, ਸਿੰਧ ਪਰਬਤ ਮੇਦਨੀ, ਆ ਧਰਤੀ ਆ ਪਹਾੜ, ਬਿਨ ਥੰਮਾ ਗਗਨ ਰਹਾਇਆ। ਹੱਦ ਹੋ ਗਈ, ਲੈਂਟਰ ਪਾਉਣਾ ਹੋਵੇ ਤੇ ਪਿੱਲਰ ਕੱਢੀ ਦੇਣੇ, ਐਡੀ ਵੱਡੀ ਛੱਤ ਬਿਨਾਂ ਪਿੱਲਰਾਂ ਤੋਂ ਮਾਰੀ ਕੱਢ ਉਹਨੇ, ਅਸਮਾਨ ਏਦਾਂ ਹੀ ਘਲਾਰ ਦਿੱਤਾ, ਸਿਰਜੈ ਦਾਨੋ ਦੇਵਤੇ, ਦੇਵਤੇ ਉਹਦੇ ਬਣਾਏ ਨੇ, ਸ਼ੈਤਾਨ ਉਹਦੇ ਬਣਾਏ ਨੇ, ਤਿੰਨ ਅੰਦਰ ਬਹਾਦਰ ਚਾਇਆ, ਉਹਨਾਂ ਅੰਦਰ ਝਗੜਾ ਕੀਤਾ, ਦੇਵਤੇ ਹਾਰ ਗਏ, ਫਿਰ ਇੱਕ ਬੀਬੀ ਤੇ ਤੂੰ ਕਿਰਪਾ ਕੀਤੀ। ਜੇ ਇੱਥੇ ਪ੍ਰਥਮ ਭਗਵਤੀ ਸਿਮਰਕੈ ਦੇਵੀ ਦਾ ਨਾਮ ਹੁੰਦਾ ਤੇ ਕਲਗੀ ਧਰ ਕਦੇ ਇਹ ਗੱਲ ਨਾ ਲਿਖਦੇ, ਕਹਿੰਦੇ ਦੈਤ ਦੇਵ ਛਾਜ ਕੇ ਡਾਂਗ ਖੜਕ ਗਈ, ਖੜਕਾ ਦਿੱਤੀ ਉਹਨਾਂ ਦੀ ਆਪਸ ਚ, ਦੇਵਤੇ ਹਾਰ ਗਏ, ਦੇਵਤਿਆਂ ਨੂੰ ਮਾਣ ਸੀ, ਹਾਰ ਗਏ, ਇਸਤਰੀ ਨੂੰ ਪੈਰ ਦੀ ਜੁੱਤੀ ਸਮਝਿਆ ਗਿਆ। ਤੇ ਕਲਗੀ ਧਰ ਕਹਿੰਦੇ ਨਹੀਂ, ਜਦੋਂ ਕਿਰਪਾ ਕਰ ਦੇਵੇ ਤੈ ਹੀ ਦੁਰਗਾ ਛਾਜ ਕੈ, ਦੈਂਤਾਂ ਦਾ ਨਾਸ਼ ਕਰਾਇਆ, ਜੇ ਤੂੰ ਆਖੇ ਰਾਮ ਬੜਾ ਤਕੜਾ, ਕਹਿੰਦੇ ਨਹੀਂ ਤੈ ਤੂੰ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰ ਧਾਇਆ,
جی آخر کرشن بڑا تگڑا کہتے نہیں تیتو ہی بل کرشن لائے کنس کیسی پکڑ چلایا تیری کرپا ہے دیوی لڑی ہے تیری کرپا رام لڑیا تے تیری کرپا کرشن نے کنس ٹالیا انہوں نے بس کچھ نہیں کی اسی تے اودی پوجا کرنی ہے اسی انہوں یاد کرنا ہے اسی او دا نام جپنا ہے جے ہجے بھی آخو پرتھم بھگوتی دیوی ہے تو پھر ایک شبد وچ سارا ہی سار ہے کلگی تربو بانی دا جاگت جوت جپے نس باسر ایک بنا من نائک نام جیڑی ساریاں وچ جوت جگمگا رہی ہے اودے تو بنا سکھا کسے نوں نہیں مننا اے سب کہانیاں ساکھیاں تے تینوں سکھیا دین لئی نے پورن پریم پرتیت سجا برت گور مری مت پول نہ ماننا پریم کیول خشم نال کرنا ہے کوئی مڑی کوئی پتھر کسے دیوی دی پوجا نہیں کرنی سب کچھ پرماتما نوں سمجھنا ہے ہن بھگوتی دے ارتھ ویکھو بھگوتی دا ارتھ بھگت ہے اور پڑھے سکھمنی نے سو بھگوتی جو بھگوانتا جانا ہے سو بھگوتی جو بھگوانتا جانا ہے بھگوتی وہ ہے جیڑا اس پربھو نو جان گیا ایسا بھگوتی اتم ہوئے نانک سچ سمائش ہوئے جیڑا رب نو جان گیا وہ ہی رب وچ سمایا انتر کپٹ بھگوتی کہائے کنی دوار پڑھوں گے گرو گرنتھ صاحب آؤں گا انتر کپٹ بھگوتی کہائے پاکھنڈ پار برہم کدے نہ پائے اتوں بھگوتی اندر پکھنڈ اتوں سنت اتوں لباس اندر پکھنڈ کدے قسم نہیں پائے گا کدے قسم نہیں مل سکتا یہ گیا سکھمنی کی بھگوتی بھگوتی مندرا من موہیا مایا مدرا خسم والی مدرا پربھو والی لباس ہو دا تے اندروں مایا نال مویا لوکاں نوں فقیر بن کے وکھاونا اندروں مایا نال مویا ہے بھگت نوں بھگوتی کیا ہے

0: ਦੇ ਦਰ ਤੇ ਆਇਆ ਉਹ ਸੰਤ, ਉਹ ਭਗਤ, ਉਹ ਸੱਜਣ ਠੱਗ ਵੀ ਸੰਤ ਬਣ ਗਿਆ, ਤੇ ਜਿਹੜਾ ਭਗਤ ਸੰਤ ਬਣ ਗਿਆ ਉਹਦੇ ਲਈ ਰਾਹ ਖੁੱਲ ਜਾਂਦਾ ਹੈ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਵਿਚਾਰ ਕਰਦਿਆਂ ਤਰੁੱਟੀਆਂ ਰਹਿ ਜਾਂਦੀਆਂ ਨੇ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: 3874 or by email at thinksabout2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha, Williams Lake, BC, Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.
3: Basant mahalla pehla aapi kudrat kare saaj sach aapn mere raj raj gurmati uttam sang saath har naam rasayan sahaj aath ਮਤ ਬਿਸਤਰ ਸਰੇ ਮਨ ਰਾਮ ਬੋਲ ਅਪਰੰਪਰੇ ਅਗਮੇ ਅਗੋਚਰ ਗੁਰਮੁਖ ਹਰ ਆਪ ਤਲਾਏ ਅਤੁਲ ਤੋਲ ਰਹਾਉ ਗੁਰਚਰਨ ਸਰੇ ਵਹਿ ਗੁਰਸਿੱਖ ਤੋਰ ਗੁਰਸੇਵ ਤਰੇ ਤਜ ਮੇਰ ਤੋਰ ਨਰ ਨਿੰਦਕ ਲੋਭੀ ਮਨ ਕਠੋਰ ਗੁਰਸੇਵ ਨਾ ਭਾਈ ਸੇ ਚੋਰ ਚੋਰ ਗੁਰ ਤੁੱਠਾ ਬਖਸ਼ੇ ਭਗਤ ਭਾਉ ਗੁਰ ਤੁੱਠੈ ਪਾਈਐ ਹਰ ਮਹਿਲ ਠਾਉ ਪਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਿਲਾਵੈ ਕਰੇ ਦਾਤ ਗੁਰਸਿੱਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਹੋ ਨਾਨਕ ਪਾਵਹਿ ਵਿਰਲੇ ਕੇ। ਬਸੰਤ ਮਹੱਲਾ ਤੀਜਾ ਇੱਕ ਤੁਕਾ ਸਾਹਿਬ ਭਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁਲ ਉਦਰੈ

ਪਿਆਲਾ ਬਸੰਤ ਮਹੱਲਾ ਪਹਿਲਾ ਖਿੰਡੋਲ ਸਹੁਰੜੀ ਵੱਤ ਸਭ ਕਿਸ ਸਾਂਝੀ ਪੇਵਕੜੈ ਧਨ ਵੱਖੇ ਆਪ ਕਚੱਜੀ ਦੋਸ਼ ਨਾ ਦੇਉ ਜਾਣਾ ਨਾਹੀ ਰੱਖੇ ਮੇਰੇ ਸਾਹਿਬਾ ਹਉ ਆਪੇ ਪਰਮ ਭਲਾਣੀ ਅੱਖਰ ਲਿਖੇ ਸੇਈ ਗਾਵਾਂ ਅਵਰ ਨਾ ਜਾਣਾ ਬਾਣੀ ਰਹਾਉ ਕੱਢ ਕਸੀਦਾ ਪਹਿਰਹਿ ਚੋਲੀ ਤਾਂ ਤੁਮ ਜਾੜ ਹੋ ਨਾਰੀ ਜੇ

ਭਰਪੂਰ ਬਸੰਤ ਮਹੱਲਾ ਤੀਜਾ ਗੁਰ ਸ਼ਬਦੀ ਹਰ ਚੇਤ ਸੁਭਾਏ ਰਾਮ ਨਾਮ ਰਸ ਰਹਿ ਅਗਾਏ ਕੋਟ ਕੁਟੰਤਰ ਕੇ ਪਾਪ ਜਲ ਜਾਏ ਜੀਵਤ ਮਰਹਿ ਹਰ ਨਾਮ ਸਮਾਏ ਹਰ ਕੀ ਦਾਤ ਹਰ ਜੀਓ ਜਾਣੈ ਗੁਰ ਕੈ ਸ਼ਬਦ ਇਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਹਾਉ ਭਗਵੈ ਵੇਸ ਭ੍ਰਮ ਮੁਕਤ ਨਾ ਹੋਏ ਬਹੁ ਸੰਯਮ ਸ਼ਾਂਤ ਨਾ ਪਾਵੈ ਕੋਈ ਗੁਰਮਤ ਨਾਮ ਪ੍ਰਾਪਤ ਹੋਏ ਵੱਡ ਭਾਗੀ ਹਰ ਪਾਵੈ ਸੋਏ ਕਲ ਮਹਿ ਰਾਮ ਨਾਮ ਵਡਿਆਈ ਗੁਰਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮੈ ਹਉ ਮੈਂ ਜਲ ਜਾਈ ਵੱਡ ਭਾਗੀ ਹਰ ਨਾਮ

ਪਾਵਣ ਹਾਰਾ ਬਸੰਤ ਮਹੱਲਾ ਤੀਜਾ ਇੱਕ ਟੁਕੇ ਤੇਰਾ ਕੀਆ ਕਿਰਮ ਜੰਤ ਦੇਹੇ ਤਾਂ ਜਾਪੀ ਆਦਿ ਅੰਤ ਗੁਣ ਆਖ ਵਿਚਾਰੀ ਮੇਰੀ ਮਾਏ ਹਰ

0: ਟਾਲ ਦੁੱਖ ਭਾਣੀ ਹਰ ਉਸਤ ਧਾਰੂ ਹੋਰੇ ਦੇ ਅੰਤਰ ਸਵਾਮੀ ਸਤ ਸੰਗਤ ਮਿਲ ਬੁੱਧ ਲਾਈ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਵਿਟ ਹੋ ਘੁੰਮ ਵਾਈ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵ ਹੋ ਹਰ ਲਾਈ ਜਨ ਨਾਨਕ ਮਨ ਤਨ ਆਨੰਦ ਭਇਆ ਹੈ ਗੁਰਮੰਤਰ ਦਿਓ ਹਰ ਭਾਈ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਾਧਨ ਨੇ ਜਾਂ ਮੰਗਾ ਜਿਹੜਾ ਭੰਡਾਰਾ ਬਣਿਆ ਪਰਾਤ ਭਰ ਕੇ ਮੰਗਾ ਲਈ। ਸਤਿਗੁਰ ਪਾਤਸ਼ਾਹ ਨੇ ਪੰਜਾ ਲਾ ਦਿੱਤਾ, ਕਹਿੰਦੇ ਜਾ ਸੇਵਕਾਂ ਨੂੰ ਲੈ ਕੇ ਦਰਿਆ ਰਾਵੀ ਦੇ ਕੰਢੇ ਕੰਢੇ ਤੁਰਿਆ ਜਾਈ, ਝਾੜ ਆਉਣਗੇ ਧੂੜ ਆਉਣਗੇ ਨਿਸ਼ਾਨੀ ਦੱਸਦੀ, ਤੈਨੂੰ ਬਘਿਆੜ ਬੋਲਦਾ ਸੁਣੂਗਾ ਆਵਾਜ਼ ਦਊਗਾ। ਜੰਗਲਾਂ ਚ ਜਾਨਵਰ ਬੋਲਦੇ ਹੀ ਹੁੰਦੇ, ਉੱਥੇ ਥਾਲ ਸਾਡੀ ਪ੍ਰਸ਼ਾਦ ਰੱਖ ਕੇ ਪਿੱਛੇ ਹਟੇ ਆਈ, ਸਾਡਾ ਪ੍ਰਸ਼ਾਦ ਛਕੂਗਾ ਫਿਰ ਤੈਨੂੰ ਦੱਸੂਗਾ ਜੋ ਕੁਝ ਭਾਣਾ ਵਰਤੇ ਹੈ। ਉਹ ਡਰੇ, ਕਹਿੰਦਾ ਮਹਾਰਾਜ ਬਘਿਆੜ ਹੈ, ਪਤਾ ਨੀ ਪਛਾਣੂਗਾ ਕਿ ਨਹੀਂ, ਅੱਜ ਖੁਸ਼ਾ ਤੇ ਨਾਮ ਤੁਹਾਡਾ ਪ੍ਰਸ਼ਾਦ ਖਾਊਗੇ ਤੇ ਮੈਨੂੰ ਇਹਦੇ ਝਪਟ ਲਵੇ ਪਹਿਲਾਂ ਹੀ। ਬਘਿਆੜ ਦਾ ਕੀ ਪਤਾ ਭੁੱਖਾ ਫਿਰਦਾ ਕਹੀ ਦਿੰਦਾ। ਕਹਿੰਦੇ ਨਹੀਂ ਪਾ, ਤੂੰ ਵਚਨ ਕਰਦੀ ਸਤ ਕਰਤਾਰ ਸਤਨਾਮ ਉਚਾਰਦੀ ਉੱਥੇ ਜਾ ਕੇ। ਇਹ ਹਜ਼ਾਰਾਂ ਲੋਕਾਂ ਨੇ ਦੇਖਿਆ, ਕੋਈ ਸੁਣੀ ਹੋਈ ਗੱਲ ਨੀ। ਗੁਰਮੁਖ ਪਿਆਰੇ ਬਹੁਤ ਲੋਕ ਗਏ, ਇਹ ਜੇ ਲੋਕ ਐਸੇ ਕੰਮ ਨੂੰ ਤਾਂ ਆਪਾਂ ਤੁਰੇ ਪਏ ਨੇ। ਗਿਆ ਰਾਤ ਚੜ ਕੇ ਫੇਰ ਵੀ ਆਪਣੇ ਸਫਾਈ ਸਫੂਈ ਨਾਲ ਲੈ ਗਿਆ ਬਾਡੀ ਗਾਰਡ, ਕਹਿੰਦਾ ਕੀ ਪਤਾ ਬਾਪੂ ਦਾ ਕਿਤੇ ਬਦਲ ਨਾ ਜਾਵੇ। ਉੱਥੇ ਸਤ ਕਰਦਾਰ ਦਾ ਬਚਨ, ਉਹ ਬਘਿਆੜ ਬੋਲੇ ਜੰਗਲ ਦੇ ਵਿੱਚ ਝੂੰਡਾਂ ਵਿੱਚ, ਉਹ ਬਾਲਾ ਦੀ ਪਰਾਤ ਰੱਖਤੀ, ਆਇਆ ਬਘਿਆੜ ਸਭ ਦੇ ਸਾਹਮਣੇ ਸੀਤ ਪ੍ਰਸਾਦ ਛਕਿਆ, ਤੇ ਸੀਤ ਪ੍ਰਸਾਦ ਛਕਦਾ ਹੀ ਚੜ੍ਹਾਈ ਕਰ ਗਿਆ। ਇਹ ਭਾਈ ਕਰਤਾਰਪੁਰ ਸਾਹਿਬ ਦਾ ਜ਼ਿਕਰ ਹੈ ਜਿੱਥੇ ਬਾਬੇ ਨਾਨਕ ਨੇ ਪਿੰਡ ਵਸਾਇਆ। ਉਹਨੂੰ ਫਿਰ ਸਰਧਾ ਤਾਂ ਹੋ ਗਈ, ਪਰ ਉਹ ਪੁੱਛਣ ਲੱਗ ਗਿਆ ਜੇ ਤੂੰ ਮੇਰੇ ਬਾਪੂ ਦੀ ਉਹ ਰੂਹ ਹੈ ਤੇ ਮੈਨੂੰ ਐਂ ਦੱਸ ਤੂੰ ਬਘਿਆੜ ਦੀ ਜੋਨੀ ਵਿੱਚ ਕਾਹਤੇ ਪਏ। ਉਸ ਰੂਹ ਨੇ ਆਵਾਜ਼ ਦਿੱਤੀ ਸੀ, ਐ ਮੇਰੇ ਪੁੱਤਰ ਸ਼ੰਕਾ ਨਾ ਕਰ, ਮੈਂ ਜੱਗ ਪੁੰਨ ਬਹੁਤ ਕੀਤੇ ਦਾਨ ਕੀਤੇ, ਪਰ ਬਘਿਆੜ ਦੀ ਜੋਨੀ ਵਿੱਚ ਮੈਂ ਤਾਂ ਪਏ, ਮਰਨ ਲੱਗੇ ਦੀ ਇੱਛਾ ਹੋ ਗਈ ਸੀ, ਫਿਰ ਮਾਸ ਖਾ ਕੇ ਦੇਖ ਲੈਂਦਾ। ਅੰਤਕਾਲ ਜੋ ਵੀ ਇੱਛਾ ਹੋਣੀ ਉਹਦੀ ਜੁਨੀ ਵਿੱਚ ਵਾਹਿਗੁਰੂ ਨੇ ਪਾਉਣਾ, ਬਾਣੀ ਨੇ ਕਹਿ ਦਿੱਤਾ ਗੁਰਸਿੱਖ ਪਿਆਰੇ। ਐਸੀ ਅਵਸਥਾ ਤਾਂ ਮੈਨੂੰ ਬਘਿਆੜ ਦੀ ਜੁਨੀ ਮਿਲੀ। ਫਿਰ ਉਹ ਕਰੋੜੀ ਮਲ ਕਹਿੰਦਾ ਬਾਪੂ ਤੇਰੇ ਦਾਨ ਪੁੰਨ ਕੀਤੇ ਕਿੱਥੇ ਗਏ, ਇੰਨੇ ਜੱਗ ਕੀਤੇ ਉਹ ਕਿੱਥੇ ਗਏ, ਇੱਕ ਗੱਲ ਪਿੱਛੇ ਤੈਨੂੰ ਬਘਿਆੜ ਦੀ ਜੁਨੀ ਮਿਲ ਗਈ। ਉੱਥੇ ਭਾਈ ਉਸ ਬਘਿਆੜ ਦੀ ਰੂਹ ਨੇ ਆਵਾਜ਼ ਦਿੱਤੀ ਸੀ, ਸ਼ੰਕਾ ਨਾ ਕਰ, ਉਹ ਜਿਹੜੇ ਮੇਰੇ ਦਾਨ ਪੁੰਨ ਕੀਤੇ ਹੈ ਨਾ, ਤਾਂ ਹੀ ਬਾਬੇ ਨਾਨਕ ਨੇ ਆ ਕੇ ਮੈਨੂੰ ਤਾਰਿਆ, ਉਹਨਾਂ ਦਾ ਹੀ ਫਲ ਮਿਲਿਆ ਜਿਹੜਾ ਪ੍ਰਸ਼ਾਦ ਦੇ ਕੇ ਮੈਨੂੰ ਮੁਕਤ ਕੀਤਾ, ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਹਣ ਪਾਰ ਤਾਰੇ। ਨਹੀਂ ਉਹ ਕਾਹਨੂੰ ਪ੍ਰਸ਼ਾਦ ਦਿੰਦਾ ਕਿਸੇ ਮਰਿਆ ਹੋਇਆ ਨੂੰ, ਜਾਂ ਉਹਦੇ ਚਰਨਾਂ ਵਿੱਚ ਲੱਗ, ਵਾਸਨਾ ਵਧਾ ਆਵੇ ਜਾਈ। ਫਿਰ ਨੋਟ ਕਰ ਲਿਓ, ਤੁਹਾਡੇ ਕੰਮ ਆਊਗੀ ਗੱਲ। ਉਹ ਜਿਹੜੀ ਕਰਤਾਰਪੁਰ ਪਿੰਡ ਦੀ ਜ਼ਮੀਨ ਹੈ ਨਾ ਗੁਰਮੁਖ ਪਿਆਰਿਓ, ਸਾਰੇ ਪਿੰਡ ਦੀ ਜ਼ਮੀਨ, ਉਹ ਇਸੇ ਕਰੋੜੀ ਮਲ ਸੇਠ ਨੇ ਲਾਹੌਰ ਦੀ ਸਰਕਾਰ ਤੋਂ ਖਰੀਦ ਕੇ ਬਾਬੇ ਨਾਨਕ ਦੇ ਨਾਂ ਲਵਾਈ ਸੀ। ਜਿੱਥੇ ਉਹ ਬਘਿਆੜ ਲਈ ਜੂਨੀ ਵਿੱਚੋਂ ਉਹਦੇ ਬਾਪ ਨੂੰ ਮੁਕਤ ਕੀਤਾ, ਉੱਥੇ ਕਰਤਾਰਪੁਰ ਵਸਿਆ ਵੈ ਗੁਰਮੁਖ ਪਿਆਰੇ। ਉਹਨੇ ਫਿਰ ਬੇਨਤੀ ਕੀਤੀ, ਇੱਥੇ ਪਿੰਡ ਵਸਾਓ, ਯਾਦਗਾਰ ਬਣਾਓ ਮੇਰੇ ਬਾਪੂ ਦੀ। ਕਹਿੰਦੇ ਤੇਰੇ ਬਾਪੂ ਦੀ ਨੀ, ਇਹ ਕਰਤਾਰ ਨੇ ਤਾਰਿਆ, ਕਰਤਾਰਪੁਰਾ ਵਸਾਵਾਂਗੇ। ਇਹ ਪਰਮਾਤਮਾ ਦੇ ਨਾਂ ਤੇ ਹੀ ਪਿੰਡ, ਉੱਥੇ ਹੈ ਭਾਈ ਤੁਹਾਡਾ ਕਰਤਾਰਪੁਰਾ, ਗੁਰੂ ਨਾਨਕ ਦੀ ਸਮਾਧੀ ਜੋਤੀ ਜੋ ਸਮਾਏ ਨੇ ਜਿੱਥੇ, ਉਹ ਸਾਰੀ ਜ਼ਮੀਨ ਇਸੇ ਸੇਠ ਨੇ ਲੈ ਕੇ ਮਹਾਰਾਜ ਨੂੰ ਦਿੱਤੀ ਸੀ। ਇੰਨਾ ਬਰਾਜੀ ਕਿਉਂ ਹੋਇਆ, ਉਹਦੇ ਵਿਹੜੇ ਵਿੱਚ ਚਲੇ ਗਏ। ਮਹਾਰਾਜ ਕਹਿੰਦਾ ਮਹਾਰਾਜ ਆਓ, ਜਿਵੇਂ ਉਹਨੂੰ ਉਤਾਰਿਆ ਮੈਨੂੰ ਵੀ ਉਤਾਰੋ, ਮੇਰੇ ਉੱਤੇ ਵੀ ਕਿਰਪਾ ਕਰੋ। ਤੁਸੀਂ ਯਾਦ ਰੱਖਿਓ ਫਿਰ ਜਿਹੜਾ ਆਸਾ ਦੀ ਵਾਰ ਦਾ ਦਸਵਾਂ ਸਲੋਕ ਹੈ ਨਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਇਹਦੇ ਵਿਹੜੇ ਵਿੱਚ ਬੈਠ ਕੇ ਉਚਾਰਿਆ ਮਹਾਰਾਜ ਨੇ ਦਸਵਾਂ ਸਲੋਕ ਲਾਹੌਰ ਉਚਾਰਿਆ ਗੁਰੂ ਨਾਨਕ ਦੇਵ ਜੀ ਨੇ। ਹਰ ਕਰੋੜੀ ਮਲ ਦੇ ਦੁਨੀ ਚੰਦ ਦੇ ਵਿਹੜੇ ਵਿੱਚ ਬੈਠੇ ਸੀ, ਉਹਨੂੰ ਮਾਇਆ ਦੇ ਜਾਲ ਵਿੱਚੋਂ ਕੱਢਣਾ ਸੀ। ਗਰੀਬਾਂ ਤੇ ਵਿਆਜ ਪਰ ਵਿਆਜ ਲਾ ਕੇ 7 ਕਰੋੜ ਰੁਪਈਆ ਇਕੱਠਾ ਕੀਤਾ ਹੋਇਆ ਸੀ। ਜਦ ਆਹ ਸ਼ਬਦ ਉੱਥੇ ਉਚਾਰਿਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਵੈਸਣ ਹਾਰ, ਫਿਰ ਭਰਮ ਦਾ ਪਰਦਾ ਟੁੱਟ ਗਿਆ ਕਿ ਇਹ ਤਾਂ ਭਾਈ ਕੋਈ ਵੀ ਚੀਜ਼ ਸੱਚੀ ਨਹੀਂ ਹੈ, ਇਹਨਾਂ ਵਿੱਚੋਂ ਕੋਈ ਵੀ ਚੀਜ਼ ਮੇਰੇ ਨਾਲ ਨਹੀਂ ਜਾਣੀ। ਬਾਪੂ ਛੱਡ ਗਿਆ, ਮੈਂ ਵੀ ਛੱਡ ਕੇ ਤੁਰ ਜਾਣੇ ਮਹਿਲ ਮੁਰਾੜੀਆਂ। ਫਿਰ ਉਹਨੇ ਬੇਨਤੀਆਂ ਕੀਤੀਆਂ ਸੀ, ਮਹਾਰਾਜ ਹੁਣ ਮੈਨੂੰ ਸੱਚ ਦੱਸੋ ਕੀ ਹੁੰਦਾ, ਸੱਚ ਦੀ ਪਰਖ ਕਿਵੇਂ ਕਰੇ। ਉਹਦੀ ਬੇਨਤੀ ਮੰਨ ਕੇ ਫਿਰ ਅਗਲਾ ਸਲੋਕ ਉਚਾਰਿਆ, ਸੱਚ ਤਾਂ ਤੁਰ ਜਾਣੀ ਹੈ ਜਾਂ ਹਿਰਦੇ ਸੱਚਾ ਹੋਏ। ਤੇ ਫਾਰਮੂਲੇ ਯਾਦ ਰੱਖੋ ਬਾਣੀ ਦੇ, ਜੇ ਸੱਚ ਵਾਹਿਗੁਰੂ ਨੂੰ ਜਾਣਨਾ ਨਾ ਤਾਂ ਤੈਨੂੰ ਆਪਣਾ ਮਨ ਸੱਚਾ ਕਰਨਾ ਪਊ, ਹਿਰਦਾ ਸੱਚਾ ਕਰਨਾ ਪਊ। ਜੇ ਦੁੱਧ ਨੂੰ ਪਾਉਣਾ ਤਾਂ ਬਾਲਟੀ ਮਾਂਜਣੀ ਪਊਗੀ, ਆਖੋ ਸਤਨਾਮ, ਗੰਦੇ ਭਾਂਡੇ ਵਿੱਚ ਦੁੱਧ ਨਹੀਂ ਪਿਆ ਕਰਦਾ। ਹਾਂ ਗੱਠੇ ਪਾ ਲਓ, ਦਾਲ ਪਾ ਲਓ, ਕੁਛ ਨਹੀਂ ਵਿਗੜਦਾ ਉਹਦਾ। ਸਾਰੇ ਜੇ ਦੁੱਧ ਰੱਖਣਾ ਭਾਂਡਾ ਸਾਫ਼, ਵਾਹਿਗੁਰੂ ਦੁੱਧ ਵਰਗਾ ਨਿਰਮਲ ਹੈ, ਉਹਨੂੰ ਜੇ ਹਿਰਦੇ ਵਿੱਚ ਰੱਖਣਾ ਪਹਿਲਾਂ ਹਿਰਦੇ ਨੂੰ ਸੱਚ ਤਾਂ ਪਰ ਜਾਣੀਏ, ਜਾਂ ਹਿਰਦੇ ਸੱਚਾ ਹੋਏ ਕੂੜ ਕੀ ਮਲ ਉਤਰੇ। ਹਿਰਦੇ ਵਿੱਚ ਮੈਲ ਕਾਹਦੀ ਹੈ, ਮੋਬਲ ਦੀ ਨਹੀਂ ਲੱਗੀ ਵੀ ਉੱਥੇ, ਆਹ ਡਸਟ ਨਹੀਂ ਲੱਗਿਆ ਵਾ, ਤੁਹਾਡੀ ਗੰਦਗੀ ਜਿਹੜੀ ਬਾਹਰ ਪਈ ਹੈ ਉੱਥੇ ਕੂੜ ਦੀ ਮੈਲ, ਝੂਠ ਦੀ ਮੈਲ ਲੱਗੀ ਹੋਈ ਹੈ ਸਾਡੇ ਹਿਰਦੇ ਨੂੰ। ਉਹ ਕਾਹਦੇ ਨਾਲ ਕੂੜ ਕੀ ਮਲ ਉਤਰੇ, ਤਨ ਕਰੇ ਅੱਛਾ ਧੋਏ, ਜਿਵੇਂ ਪਾਣੀ ਨਾਲ ਤਨ ਨੂੰ ਧੋ ਕੇ ਸ਼ੁੱਧ ਕਰਦੇ, ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਨਾਲ ਕੂੜ ਦੀ ਮੈਲ ਮਨ ਦੀ ਧੋ, ਤਾਂ ਕਿ ਤੈਨੂੰ ਸੱਚ ਦਾ ਪਤਾ ਲੱਗੇ। ਗੁਰਸਿੱਖ ਪਿਆਰਿਓ, ਇਹ ਸਲੋਕ ਉੱਥੇ ਉਚਾਰਨ ਕੀਤਾ। ਜਦੋਂ ਇਹ ਸਲੋਕ ਉਚਾਰਨ ਕੀਤਾ ਪੂਰਾ, ਫਿਰ ਉਹਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਬਚਨ ਦੱਸੋ ਮੈਂ ਕੀ ਕਰਾਂ। ਸਤਿਗੁਰ ਕਹਿੰਦੇ ਛੱਡਦੇ ਗਰੀਬਾਂ ਦਾ ਵਿਆਜ, ਛੱਡਦੇ ਜੋ ਵਿਆਜ ਲੈਣਾ ਗਰੀਬਾਂ ਨੂੰ ਤੰਗ ਕਰਦੇ, ਇਹਨਾਂ ਗਰੀਬਾਂ ਦੀ ਸਹਾਇਤਾ ਕਰ। ਗਰੀਬ ਦਾ ਮੁੱਖੇ ਗੁਰੂ ਕਾ ਗੋਲ ਕਹਿੰਦੀ ਹੈ। ਉਹਨੇ ਧਰਮਸ਼ਾਲਾ ਪਾਈਆਂ ਭਾਈ, ਜਿਹੜੀਆਂ ਲਾਹੌਰ ਧਰਮਸ਼ਾਲਾ ਨੇ ਬਾਬੇ ਨਾਨਕ ਦੀਆਂ, ਉਹ ਸਭ ਕਰੋੜੀ ਮਲ ਸੇਠ ਨੇ ਪਵਾਈਆਂ। ਗਰੀਬਾਂ ਨੂੰ ਪ੍ਰਸ਼ਾਦੇ ਛਕਾਉਣ ਲੱਗ ਪਿਆ, ਦਾਨ ਕਰਨ ਲੱਗ ਗਿਆ, ਇਹ ਜ਼ਮੀਨ ਦੀ ਪਿੰਡ ਲੈ ਕੇ ਸਾਰਾ ਖਰੀਦ ਕੇ ਬਾਬੇ ਨਾਨਕ ਦੇ ਨਾਂ ਲਵਾਇਆ। ਤੇ ਫਿਰ ਸਤਿਗੁਰ ਕਹਿੰਦੇ ਮੰਗ ਲੈ ਜੋ ਕੁਛ ਮੰਗਣਾ ਹੈ। ਹੁਣ ਬਹੁਤ ਸੇਵਾ ਕੀਤੀ ਹੈ, ਤੂੰ ਮਾਣ ਛੱਡ ਦਿੱਤਾ ਮਾਇਆ ਦੀ ਪ੍ਰਵਿਰਤੀ ਚੋਂ, ਉਹਦੀ ਮੰਗ ਹੈ ਫਿਰ ਦਸਵੇਂ ਸਲੋਕ ਦੀ ਪੌੜੀ। ਹੇ ਗੁਰੂ ਨਾਨਕ ਦੇਵ, ਜੇ ਮੈਨੂੰ ਤੁਠੇ ਹੋ ਆਪਣੇ ਚਰਨਾਂ ਦੀ ਧੂੜ ਦੇ ਦੋ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲੈ। ਇਹ ਉਹਦੀ ਮੰਗ ਹੈ ਫਿਰ ਕਰੋੜੀ ਮਲ ਦੀ, ਜੋ ਮਹਾਰਾਜ ਨੇ ਉਚਾਰੀ ਹੈ, ਭਾਈ ਮੈਨੂੰ ਆਪਣੇ ਚਰਨਾਂ ਦੀ ਧੂੜੀ ਦਿਓ। ਸਦਾ ਵਾਸਤੇ ਅਮਰ ਹੋ ਗਿਆ ਕਰਤਾਰਪੁਰਾ, ਉਸੇ ਦਾ ਦਿੱਤਾ ਹੋਇਆ ਪਿੰਡ ਹੈ। ਇੱਥੇ ਵਚਨ ਚੱਲਿਆ ਸੀ, ਇਹ ਕਾਮ ਕ੍ਰੋਧ ਲੋਭ ਮੋਹਕਾਰ ਦੀਆਂ ਜਿਹੜੀਆਂ ਵਾਸ਼ਨਾ ਨੇ ਸਾਡੇ ਅੰਦਰ, ਇਹੀ ਸਾਨੂੰ ਅਗਲੀ ਜੂਨੀ ਵਿੱਚ ਲਿਜਾਣੀ ਹੈ। ਕਾਮ ਦੀ ਵਾਸ਼ਨਾ, ਕਾਮੀ ਜੀਵ ਜਿਤਨੇ ਵੀ ਤੁਸੀਂ ਵੇਖਦੇ ਹੋ ਗੁਰਸਿੱਖ ਪਿਆਰਿਓ, ਉਹਦਾ ਜਨਮ ਧਾਰਨਾ ਕਰਨਾ। ਮੋਹ ਦੀ ਵਾਸ਼ਨਾ ਬਾਂਦਰ ਵੇਖਿਆ ਨੀ ਤੁਸੀਂ, ਮਰੇ ਹੋਏ ਬੱਚੇ ਨੂੰ ਵੀ ਢਿੱਡ ਨਾਲ ਲਾਈ ਫਿਰਦਾ, ਉਹ ਮੋਹ ਦੀ ਵਾਸ਼ਨਾ ਹੈ। ਨਹੀਂ ਜਦੋਂ ਜੀਵ ਮਰ ਗਿਆ ਫਿਰ ਤਾਂ ਛੱਡੋ ਚਲੋ, ਨਹੀਂ ਮਰੇ ਵੀ ਨਹੀਂ ਛੱਡਣਾ, ਇਹ ਮੋਹ ਦੀ ਵਾਸ਼ਨਾ ਹੈ ਗੁਰਸਿੱਖ ਪਿਆਰਿਓ। ਕ੍ਰੋਧ ਦੀ ਵਾਸ਼ਨਾ ਹੈ, ਐਸੇ ਜੀਵ ਤੁਸੀਂ ਵੇਖੇ ਜਿਹੜੇ ਦੂਜੇ ਜੀਵ ਨੂੰ ਦੇਖਿਆ ਨੀ ਯਾਰ, ਮਾਰਿਆ ਨੀ, ਦੇਖਿਆ ਨੀ ਯਾਰ, ਖਾਧਾ ਨੀ, ਬਸ ਮੈਂ ਹੀ ਹੋਵਾਂ ਦੂਜਾ ਹੋਵੇ ਨਾ, ਪਿਆਰ ਸਤਿਕਾਰ ਕਿਸੇ ਦਾ ਹੈ ਹੀ ਨੀ। ਉਹ ਦੁਨੀਆਂ ਨੇ ਗੁਰਮੁਖ ਪਿਆਰਿਓ, ਲੋਭ ਹੈ ਗੁਰਸਿੱਖ ਪਿਆਰਿਓ, ਲੋਭੀ ਜੀਵ ਤੁਸੀਂ ਦੇਖੇ ਨੀ, ਐਸੇ ਜੀਵ ਹਨ ਜੋ ਲੋਭ ਦੇ ਪਿੱਛੇ ਤੋਤੇ ਦਾ ਆਉਂਦਾ ਗੁਰਸਿੱਖ ਪਿਆਰਿਓ, ਪ੍ਰਮਾਣ ਛੂਆ ਪਿੰਜਰ ਤੋਤਾ ਆਉਂਦਾ ਨਾ, ਜਿੱਥੇ ਤੋਤੇ ਨੂੰ ਫੜਦੇ ਨੇ, ਜੇ ਤੋਤੇ ਵਿੱਚ ਲੋਭ ਨਾ ਹੋਵੇ ਨਾ ਤੇ ਫੜੇ ਹੀ ਨਾ ਜਾਵੇ। ਜਿਉ ਨਲਣੀ ਭ੍ਰਮ ਛੂਆ ਬਾਣੀ ਆਉਂਦਾ, ਨਲਣੀ ਹੁੰਦੀ ਹੈ ਨਲਕੀ, ਜਿਹਦੇ ਵਿੱਚ ਨੂੰ ਤਾਗਾ ਨਿਕਲਦਾ, ਖੱਡੀ ਬੁਣ ਵਾਲੇ ਨਲਣੀ ਰੱਖਦੇ ਹੁੰਦੇ ਸੀ, ਉਹਦੇ ਵਿੱਚ ਸੁਰਾਖ ਹੁੰਦਾ ਤੇ ਸ਼ਿਕਾਰੀ ਕੀ ਕਰਦੇ ਨੇ, ਦੋ ਬਾਂਸ ਕੱਢ ਲੈਂਦੇ ਹੈ, ਇੱਕ ਰੱਸੀ ਨਾਲੀਆਂ ਦੇ ਵਿੱਚ ਨੂੰ ਲਗਾ ਦਿੰਦੇ ਨਾਲੀ, ਤੇ ਦੋਹਾਂ ਪਾਸੇ ਬੰਨ ਦਿੰਦੇ ਨੇ, ਉਹ ਉਸ ਨਾਲੀ ਦੇ ਉੱਪਰ ਲਾ ਦਿੰਦੇ ਨੇ ਇਹ ਛੋਲਿਆਂ ਦੀ ਦਾਲ, ਚਮਕਾ ਦਿੰਦੇ ਆਟੇ ਦੇ ਨਾਲ। ਉਹ ਲੋਭ ਵੱਸ ਹੋਇਆ, ਤੋਤਾ ਆਉਂਦਾ ਵੀ ਛੋਲਿਆਂ ਦੀ ਦਾਲ ਪਈ ਹੈ ਖਾਵਾਂ, उस नलनी पर नलकी पर आके बैठद जब ओ बैठद तो वह जगह घूम जाती है क्योंकि जो नलकी उन्हें कितने फैलना जो सॉलिड हो खड़े वह पंजे रखद तो घूम जाती है वह पंजिया का नलकी फड़ लेंद हेठ रखा वा हों शिकारियों का पानी पानी रख देंदने हेठ उस नलकिया के हेठ देखो कई लोभ की गल है गुरसिख प्यारे जदों घूमती है ना नलकी छड़दा है नहीं तो पुठा लटकन लग जाता है तोता तोते नूं आम भी सुभा है पुठा लटकन का वह पंजिया विच नलकी फड़ी भी है मूह हो गया हेठ नूं जद उड़न लगे हेठ दिखिया पानी पानी विच अपना आप दिखिया जे मैं नलकी छड़ती तो मैं पानी विच डुब के मर जाऊं ए है तोते दे फड़न दा महाराज जीव नल नहीं भ्रम सूआ सूआ नाम है तोते दा नलनी नाम लड़की का उथे ही लटकी जांदा जे मैं नाली छड़ती पानी विच डुब के मर जाऊं ब आके शिकारी फिर गर्दन ते फड़ लैंदा आखो सतनाम ए जेड़े साडे काम करो दलो मशे वकार ने फिर ओने ही दुनिया विच सानू पाउंदा धन गुरु रामदास महाराज जो गौहर ज्ञान प्रगट को जार जिन्हां दे हिरदे हो जांदा है तुहाडी सेवा सिमरन करने वाले गुरसिखां दा जो तुहाडे चरणां नाल इन्हां विकारां वल्लों बिरती नूं मोड़ के कब कीर्त कहिंदे ने संत चरण मोड़ लागे इन्हां पंजां वल्लों मुड़ के आपदे उपदेश दे नाल मोड़ लिया मन नूं तुहाडे चरणां नाल जल लागे उन्हां दा जन्म मरना मुक जांदा वासना ही ना रही भुखे नहीं है तो लंगर च कहू जाना आखो सतना ठंडे नहीं लगती तो वासना ही नहीं आनी रजाई लैण की गुरसिख प्यारे वो फिर वासना ही खत्म कर देंदे हन तुहाडे चरण
4: जिव अंगद अंग संग नानक गुर
3: जिवें गुरु अंगद देव महाराज बाबा लहणा जी ने श्री गुरु नानक देव जी की संगत करके ਉਹਨਾਂ ਦਾ ਬਚਨ ਮੰਨ ਕੇ ਸੇਵਾ ਕਰਕੇ
4: ਗੁਰ ਅਮਰਦਾਸ ਕਹਿ ਗੁਰੂ ਰਾਮਦਾਸ
3: ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਕਮਾਈ ਕਰਕੇ ਸੰਗਤ ਕਰਕੇ ਗੁਰੂ ਰਾਮਦਾਸ ਜੀ ਤੁਸੀਂ ਗੱਦੀ ਤੇ ਵਿਰਾਜਮਾਨ ਹੋਏ ਹੋ
4: ਜਿਨ ਸਤਿਗੁਰ ਸੇਵ ਪਦਾਰਥ ਪਾਇਓ
3: ਜਿਨ੍ਹਾਂ ਜਿਨ੍ਹਾਂ ਨੇ ਵੀ ਭਾਵ ਸਤਿਗੁਰ ਨਾਨਕ ਦੇਵ ਜੀ ਦੀ ਸੇਵਾ ਕੀਤੀ ਗੁਰੂ ਅੰਗਦ ਦੇਵ ਜੀ ਨੇ ਪਦਾਰਥ ਪਾ ਲਿਆ ਗੁਰਮੁਖ ਪਿਆਰੇ ਗੁਰਗੱਦੀ ਵਰਗਾ ਪਦਾਰਥ ਨਾਨਕ ਦਾ ਹੀ ਸਰੂਪ ਬਣ ਗਏ ਨਿਰੰਕਾਰ ਦਾ ਹੀ ਸਰੂਪ ਬਣ ਗਏ ਤੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਕਰਕੇ ਉਹ ਪ੍ਰਾਪਤੀ ਕਰ ਲਈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਬਾਰਾਂ ਵਾਰ ਪ੍ਰਾਪਤ ਕਰ ਲਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਤਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਗੁਰਸਿੱਖ ਪਿਆਰਿਓ ਇਸੇ ਤਰ੍ਹਾਂ
4: ਨਿਸਬਾਸੁਰ ਹਰ ਚਰਨ ਨਿਵਾਸ
3: ਇਸੇ ਤਰ੍ਹਾਂ ਤੁਹਾਡਾ ਸ੍ਰੀ ਗੁਰੂ ਅਮਰਦਾਸ ਜੀ ਦੇ ਵਿੱਚ ਨਿਸਬਾਸੁਰ ਦਿਨ ਤੇ ਰਾਤ ਇੱਕ ਸਮਾਨ ਧਿਆਨ ਤੁਹਾਡਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨਾਂ ਤੇ ਸੇਵਾ ਵਿੱਚ ਇਹ ਬਹੁਤ ਵੱਡਾ ਪਦਾਰਥ ਹੈ ਭਾਈ ਸੇਵਾ ਸਿਮਰਨ ਦਾ ਇਹ ਬਹੁਤ ਵੱਡਿਆਂ ਭਾਗਾਂ ਨਾਲ ਮਿਲਦੀ ਹੈ ਸੇਵਾ ਤੇ ਸਿਮਰਨ ਇਹੀ ਪਦਾਰਥ ਹੈ ਇੱਥੇ ਦੇ ਪਦਾਰਥ ਦਾ ਜਿਉਂਦਿਆਂ ਜਿਉਂਦਿਆਂ ਖਾਣ ਨੂੰ ਹੈ ਉਹ ਵੀ ਰੱਬ ਜੇ ਕਿਰਪਾ ਕਰੇ ਇਹ ਵੀ ਵਹਿਮ ਕਰ ਲਿਓ ਵੀ ਜਿਉਂਦੇ ਜਿਉਂਦੇ ਪਦਾਰਥ ਖਾਂਦੇ ਰਹਾਂਗੇ ਆਪਣੇ ਚੋਂ ਪਤਾ ਨਹੀਂ ਕਿੰਨੇ ਹੋਣੇ ਜਿਨ੍ਹਾਂ ਦੀ ਡਾਕਟਰ ਨੇ ਖੰਡੇ ਛਡਾਈ ਵੀ ਹੈ ਆਖੋ ਸਤਨਾਮ ਗੁੜ ਨਾ ਖਾਈ ਲੈ ਗੁੜ ਨਾਲ ਮਿੱਠਾ ਕੋਈ ਚੀਜ਼ ਨਹੀਂ ਸਾਡੇ ਖਾਤਰ ਜ਼ਹਿਰ ਬਣੀ ਵੀ ਹੈ ਕੀ ਪਦਾਰਥ ਖਾ ਲੇ ਜਿਉਂਦਿਆਂ ਨਹੀਂ ਖੜੇ ਟੁੱਟ ਗਏ ਘੀ ਵਰਗਾ ਕੀ ਪਦਾਰਥ ਹੁੰਦਾ ਆਪਣੇ ਤਾਂ ਬਾਪੂ ਜੀ ਤੇ ਬਾਬੇ ਕਹਿੰਦੇ ਹੁੰਦੇ ਸੀ ਇੱਕ ਘਿਓ ਤੇ ਸੌ ਰੋਗ ਦਾ ਇਲਾਜ ਸੌ ਬਿਮਾਰੀ ਇੱਕ ਘਿਓ ਸੌ ਬਿਮਾਰੀ ਦਾ ਇਲਾਜ ਸੀ ਦੇਸੀ ਘੀ ਤੇ ਸੌ ਚਾਚਾ ਇੱਕ ਪਿਓ ਚਾਚੇ ਸੌ ਹੋਣ ਤੇ ਪਿਓ ਇੱਕੋ ਹੁੰਦਾ ਸੌ ਚਾਚੇ ਪਿਓ ਦਾ ਦਰਜਾ ਨਹੀਂ ਲੈ ਸਕਦੇ ਇੱਕ ਸੌ ਬਿਮਾਰੀ ਤੇ ਇੱਕ ਘਿਓ ਹੁਣ ਘਿਓ ਵੀ ਜ਼ਹਿਰ ਬਣਿਆ ਵਾ ਦੇਖ ਲਓ ਖਾਂਦੇ ਹਾਂ ਕਿਤੇ ਨਾ ਕਿਤੇ ਪਾ ਨਾ ਦਿਓ ਕਹਿੰਦੇ ਤੇਲ ਲਿਆਓ ਰਿਫਾਇੰਡ ਕੀਤਾ ਹੋਇਆ ਜੇ ਕੋਈ ਪਾਦਵੇ ਉੱਪਰ ਤੇ ਤਾਰ ਦਿੰਦੇ ਇਹ ਮੁੰਡੇ ਕੁੜੀਆਂ ਸਾਡੇ ਜਵਾਨ ਚਲੋ ਆਪਾਂ ਤਾਂ ਬੁੜੇ ਹੋ ਗਏ ਇਹਨਾਂ ਨੂੰ ਕੀ ਬਿਮਾਰੀ ਹੋਈ ਹੈ ਦੁੱਧ ਵੀ ਪੁਣ ਕੇ ਪੀਂਦੇ ਕਹਿੰਦੇ ਮਲਾਈ ਅੰਦਰ ਨਾ ਚਲੀ ਜਾਵੇ ਫਿਰ ਕਹਿੰਦੇ ਕਮਾਈ ਕਰਨਗੇ ਆਪਾਂ ਤਾਂ ਚਾਹ ਪੁਣ ਕੇ ਪੀਂਦੇ ਤੇ ਮੁੰਡੇ ਕੁੜੀਆਂ ਦੁੱਧ ਪੁਣਦੇ ਹੈ ਕਹਿੰਦੇ ਮਲਾਈ ਅੰਦਰ ਨਾ ਚਲੀ ਜਾਵੇ ਦੇਖੋ ਜ਼ਹਿਰ ਬਣ ਗਏ ਨਾ ਪਦਾਰਥ ਜੀਵਦੇ ਨੂੰ ਆ ਜਿਹੜੇ ਮੇਰੇ ਹਾਣ ਦੇ ਤੁਸੀਂ ਬੈਠੇ ਹੋ ਚਾਹੇ ਬੇਬੇ ਕੁੱਟ ਲਵੇ ਆਪਾਂ ਤਾਂ ਚੋਰੀ ਮਲਾਈ ਖਾਂਦੇ ਹੀ ਤੇ ਅੱਜ ਖੇ ਕੋਈ ਸਤਨਾਮ ਆਪਾਂ ਤਾਂ ਗੱਫਾ ਲਾ ਲੈਂਦੇ ਚਾਹੇ ਛਿੱਤਰ ਖੜ ਕੇ ਤੇ ਹੁਣ ਜੇ ਕੋਈ ਦਵੇ ਨਿਆਣੇ ਨੂੰ ਤਾਂ ਨਹੀਂ ਕਹਿੰਦੇ, ਦੇਖ ਲਓ ਪਦਾਰਥ ਜ਼ਹਿਰ ਬਣੇ ਗੁਰਸਿੱਖ ਪਿਆਰੇ, ਮਿੱਠਾ ਜ਼ਹਿਰ ਬਣ ਗਿਆ ਤੇ ਦੁੱਖ ਨਾ ਮਿਲਾਇਓ। ਮੈਂ ਵੀ ਤੁਹਾਡੇ ਗ੍ਰਿਸ਼ਤੀ ਹਾਂ, ਤੁਹਾਡੇ ਵਰਗਾ ਹੀ, ਪੁੱਤ ਨਾਲੋਂ ਵੱਡਾ ਪਦਾਰਥ ਕਿਹੜਾ ਹੈ? ਅੱਜ ਪੁੱਤ ਧੀ ਵੀ ਜ਼ਹਿਰ ਬਣੇ ਹੋਏ, ਸਭ ਨੂੰ ਪਤਾ, ਮੈਂ ਤੇ ਕਹਾਓ ਨਾ। ਇਹ ਤਾਂ ਵਕਤ ਕੱਟ ਰਹੇ ਹਾਂ ਆਪਾਂ, ਇਹ ਸਮਾਂ ਕੱਟ ਰਹੇ ਹਾਂ ਉਹਦੇ ਸਾਹਮਣੇ, ਵਕਤ ਗੁਜ਼ਾਰਨ ਵਾਲੀ ਗੱਲ ਹੈ। ਕਿੰਨੇ ਕੁ ਦੁਖੀ ਨੇ ਮਾਂ ਬਾਪ ਸਾਡੇ ਕੋਲ ਆਉਂਦੇ, ਥੋੜੀ ਜਿਹੀ ਮੈਂ ਘੱਟ ਕਰੀ ਵੀ ਪ੍ਰਵਿਰਤੀ, ਪੰਜਾਬ ਜਾ ਕੇ ਦੇਖਿਓ, ਉੱਥੇ ਟਿਕਣ ਨਹੀਂ ਦਿੰਦੇ, ਆਉਂਦੇ ਨੇ, ਜਾਣਾ ਪੈਂਦਾ, ਰੋਗੀ ਨੂੰ ਜਾਣਾ ਪੈਂਦਾ, ਜਿਨ੍ਹਾਂ ਦੇ ਔਲਾਦ ਵਾਹਿਗੁਰੂ ਨੇ ਨਹੀਂ ਦਿੱਤੀ, ਪਿੱਟਦੇ ਫਿਰਦੇ ਨੇ, ਕੰਧਾਂ ਨਾਲ ਚੱਕਰਾਂ ਮਾਰਦੇ ਫਿਰਦੇ ਨੇ, ਅਣਹੋਈਆਂ ਗੱਲਾਂ ਕਰਦੇ ਨੇ ਗੁਰਸਿੱਖ ਪਿਆਰਿਓ, ਜੋ ਵੀ ਕੋਈ ਕਹਿ ਦੇਵੇ ਕਰਨਾ ਪੈਂਦਾ। ਦੁਖੀ ਨੇ ਪਰ ਯਾਦ ਰੱਖਿਓ, ਉਹ ਘੱਟ ਦੁਖੀ ਨੇ ਜਿਨ੍ਹਾਂ ਨੂੰ ਔਲਾਦ ਦਿੱਤੀ ਨਹੀਂ। ਅੱਜ ਜ਼ਿਆਦੇ ਉਹ ਦੁਖੀ ਨੇ ਜਿਹੜੇ ਸਾਡੇ ਕੋਲ ਆ ਕੇ ਇਹ ਕਹਿੰਦੇ, ਵਾਹਿਗੁਰੂ ਸੰਤ ਜੀ ਬਾਬਾ ਜੀ ਇਹਦੇ ਨਾਲੋਂ ਰੱਬ ਨਾ ਦਿੰਦਾ ਚੰਗੇ ਸੀ। ਅੱਜ ਉਹਨਾਂ ਦੀ ਗਿਣਤੀ ਜ਼ਿਆਦੇ, ਨਾ ਦਿੰਦੇ ਤਾਂ ਚੰਗੇ ਸੀ। ਇਹ ਪਦਾਰਥ ਹੈ ਜਿਹੜੇ ਸਾਨੂੰ ਭੁਲੇਖਾ, ਇਹਨਾਂ ਵਿੱਚ ਸੁੱਖ ਹੈ, ਇਹ ਤਾਂ ਜਿਉਂਦੇ ਹੀ ਦੁੱਖ ਰੂਪ ਹੁੰਦੇ ਹੈ, ਮਰ ਕੇ ਇਹਨਾਂ ਨੇ ਕਿੱਥੇ। ਆਹ ਪਦਾਰਥ ਹੈ ਜੋ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਤੋਂ ਪਾਇਆ, ਨਾਮ ਪਦਾਰਥ, ਸੇਵਾ ਦਾ ਪਦਾਰਥ। ਆਹ ਜਿਹੜਾ ਲੰਗਰ ਵਿੱਚ ਸੇਵਾ ਹੋ ਰਹੀ ਹੈ, ਚੱਲ ਰਹੇ ਨੇ ਖੰਡ ਪਾਠ, ਨਿਤਨੇਮ ਕਰਦੇ ਹੋ, ਸੰਗਤ ਕਰਦੇ ਹੋ, ਦਸਨਮ ਦੀ ਕਿਰਤ ਵੰਡ ਕੇ ਛਕਦੇ ਹੋ, ਇਹ ਨੇ ਪਦਾਰਥ। ਇਹ ਸਦਾ ਹੀ ਮਿੱਠੇ ਰਹਿਣੇ ਹੈ ਗੁਰਮੁਖ ਪਿਆਰਿਓ, ਇਹਨਾਂ ਨੇ ਕਦੇ ਕੌੜਾ ਹੋਣਾ ਹੀ ਨਹੀਂ। ਰਿਸ਼ਤੇਦਾਰ ਮਿੰਟ ਵਿੱਚ ਕੌੜੇ, ਆਪਸ ਵਿੱਚ ਸੰਬੰਧ ਪਤੀ ਪਤਨੀ ਦਾ ਕਦੇ ਪਤਾ ਹੀ ਨਹੀਂ ਕਦੇ ਕਦ ਕੌੜਾ ਹੋ ਜਾਣਾ, ਹੋ ਪੁੱਤਰ ਧੀਆਂ ਦੇ ਸੰਬੰਧ ਕਦ ਕੌੜੇ ਹੋ ਜਾਣੇ। ਇੱਕ ਇਹ ਪਦਾਰਥ ਹੈ ਗੁਰਮੁਖ ਪਿਆਰਿਓ, ਨਾਮ ਪਦਾਰਥ, ਸੇਵਾ ਪਦਾਰਥ। ਇਹ ਜਿਹੜੇ ਸ਼ੁਭ ਕਰਮ ਨੇ, ਇਹ ਸਦਾ ਹੀ ਮਿੱਠੇ ਰਹਿਣੇ, ਇਹ ਸਦਾ ਹੀ ਤੇਰੇ ਨਾਲ ਸੰਗ ਰਹਿਣਗੇ। ਹੇ ਗੁਰੂ ਰਾਮਦਾਸ ਜੀ, ਉਹ ਤੁਸੀਂ ਪਦਾਰਥ ਗੁਰੂ ਅਮਰਦਾਸ ਜੀ ਤੋਂ ਪਾਇਆ ਹੈ, ਫਿਰ ਪੜਿਓ ਜੀ,
4: ਨਿਸਵਾਸਰ ਹਰ ਚਰਨ ਨਿਵਾਸ,
3: ਉਹ ਐਸਾ ਪਦਾਰਥ ਹੈ ਫਿਰ ਗੁਰਸਿੰਘ ਪਿਆਰਿਓ। ਇੱਥੇ ਤਾਂ ਮਿੰਟ ਚ ਆਪਾਂ ਟੈਲੀਫੋਨ ਕਰਦੇ ਕਰਦੇ ਹੀ ਭਗਾ ਕੇ ਮਾਰਦੇ, ਇਹਦੇ ਨਾਲ ਗੱਲੇ ਨਹੀਂ ਕਰਨੀ। ਉਹ ਜਿਹੜਾ ਨਾਮ ਤੇ ਸੇਵਾ ਪਦਾਰਥ ਹੈ, ਪ੍ਰੇਮ ਪਦਾਰਥ ਗੁਰੂ ਦਾ, ਦਿਨ ਰਾਤ ਇੱਕ ਰਸ ਚੱਲਦਾ, ਕਦੇ ਟੁੱਟਣਾ ਹੀ ਨਹੀਂ।
4: ਤਾਤੇ ਸੰਗ ਸਗਨ ਭਾਏ ਪਾਉ ਮਨ,
3: ਉਹ ਗੁਣ ਹੋਣ ਕਰਕੇ ਗੁਰੂ ਰਾਮਦਾਸ ਜੀ ਤਾਤੇ, ਇਸ ਕਰਕੇ, ਤਾਤੇ ਸ਼ਬਦ ਵਰਤੇ ਇਸ ਕਰਕੇ, ਹੇ ਗੁਰੂ ਰਾਮਦਾਸ ਮਹਾਰਾਜ ਜੀ, ਸਗਨ, ਸਗਨ ਕਹੀਏ ਸੰਘਣੀ, ਗੂੜੀ, ਬਹੁਤੀ, ਸਗਨ ਨਾਮ ਹੈ ਸੰਘਣੀ ਦਾ, ਬਹੁਤੀ, ਤੁਹਾਨੂੰ ਬਹੁਤ ਸੰਘਣੀ ਸੰਗਤ, ਭੀੜ ਲੱਗੀ ਰਹਿੰਦੀ ਹੈ ਤੁਹਾਡੇ ਆਲੇ ਦੁਆਲੇ ਸੰਗਤ ਦੀ, ਕਿਉਂਕਿ ਤੁਹਾਡੇ ਚਰਨਾਂ ਵਿੱਚੋਂ, ਤੁਹਾਡੇ ਦਰਸ਼ਨਾਂ ਤੋਂ ਪਦਾਰਥ ਉਹ ਮਿਲਣਾ ਜਿਹੜਾ ਸਦਾ ਹੀ ਮਿੱਠਾ ਰਹਿਣਾ। ਜਿਹਨੇ ਦੋ ਲੋਕਾਂ ਵਿੱਚ ਸਗਨ ਸੰਗਤ ਕਿਉਂ ਲਿਖਿਆ ਭਾਈ? ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਵੀ ਸੰਗਤ ਅੰਮ੍ਰਿਤਸਰ ਆਉਣ ਲੱਗ ਪਈ, ਗੁਰੂ ਅੰਗਦ ਦੇਵ ਜੀ ਦੀ ਵੀ ਸੰਗਤ ਉੱਥੇ ਆਉਂਦੀ ਸੀ, ਗੁਰੂ ਅਮਰਦਾਸ ਜੀ ਦੀ ਵੀ ਸੰਗਤ, ਉਹ ਕੇਂਦਰ ਬਣ ਗਿਆ ਸੀ ਅੰਮ੍ਰਿਤਸਰ ਸਾਹਿਬ, ਜਿਸ ਕਰਕੇ ਉੱਥੇ 24 ਘੰਟੇ ਤਿੰਨਾਂ ਗੁਰੂਆਂ ਦੀ ਸਗਨ ਸੰਗਤ। ਇਹਦਾ ਦੂਜਾ ਅਰਥ ਹੈ ਉਹ ਸੰਗਤ ਜਿਨ੍ਹਾਂ ਦੇ ਵਿੱਚ ਸ਼ੁਭ ਵਾਸਨਾ, ਸ਼ੁਭ ਗੁਣਾਂ ਨਾਲ ਭਰੀ ਹੋਈ ਸਗਨ, ਚੰਗੇ ਗੁਣਾਂ ਨਾਲ, ਕਰਨਾ ਮੈਤਰੀ ਮੁਦਤਾ ਅਪੇਕਸ਼ਰਾ, ਇਹ ਜਿਹੜੇ ਸ਼ੁਭ ਗੁਣ ਨੇ ਉਹਨਾਂ ਨਾਲ ਭਰੀ ਹੋਈ ਸੰਗਤ 24 ਘੰਟੇ ਤੁਹਾਡੇ ਆਲੇ ਦੁਆਲੇ ਹਾਜ਼ਰ ਰਹਿੰਦੀ ਹੈ। ਤੀਜਾ ਅਰਥ, ਬੇਅੰਤ ਸੰਗਤਾਂ ਆਉਂਦੀਆਂ ਨੇ, ਉਹਨਾਂ ਨੂੰ ਤੁਸੀਂ ਸ਼ੁਭ ਗੁਣਾਂ ਨਾਲ ਭਰ ਦਿੰਦੇ ਹੋ, ਤੁਹਾਡੇ ਚਰਨਾਂ ਵਿੱਚ ਆ ਕੇ ਸ਼ੁਭ ਗੁਣ ਗ੍ਰਹਿਣ ਕਰਦੇ ਹਨ।
4: ਮਲਿਆਗਰ ਪ੍ਰਗਟ ਸੁਭਾਸ,
3: ਤੁਹਾਤੋਂ ਸੰਗਤ ਸ਼ੁਭ ਗੁਣ ਕਿਵੇਂ ਲੈ ਲੈਂਦੀ ਹੈ, ਉਹਨਾਂ ਵਿੱਚ ਚੰਗੇ ਗੁਣ ਕਿਵੇਂ ਪ੍ਰਾਪਤ ਹੁੰਦੇ ਨੇ? ਜਿਵੇਂ ਮਲਿਆਗਰ ਨਾਮ ਹੈ ਭਾਈ ਚੰਦਨ ਦੇ ਰੁੱਖ ਦਾ, ਜਲੰਧਰ, ਉਹਦੇ ਵਿੱਚ ਗੁਣ ਹੈ, ਜਿਹੜਾ ਵੀ ਉਹਦੇ ਕੋਲ ਜਾਊਗਾ ਉਹਨੇ ਸੁਗੰਧੀ ਦੇ ਦੇਣੀ, ਮੰਗਣ ਦੀ ਲੋੜ ਹੀ ਨਹੀਂ, ਉਹਨੂੰ ਛੋਹ

0: ਹੋਣੇ ਆ ਕਾਰੀਗਰ, ਚਿਨਾਈ ਵਾਲਾ ਜੁਦਾ, ਮੇਸਨ ਆਇਆ ਹੋਣੇ, ਪਲੰਬਰ ਜੁਦਾ ਆਇਆ ਹੋਣੇ, ਗੁਰਮੁਖ ਪਿਆਰੇ ਉਹ ਇਲੈਕਟ੍ਰੀਸ਼ੀਅਨ ਜੁਦਾ ਆਇਆ ਹੋਣਾ, ਸੈਂਟਰੀ ਵਾਲਾ ਜੁਦਾ ਆਇਆ ਹੋਣਾ, ਪੇਂਟ ਵਾਲਾ ਜੁਦਾ, ਵਿੰਡੋ ਵਾਲਾ ਜੁਦਾ, ਗਲਾਸ ਵਾਲਾ ਜੁਦਾ, ਦੇਖੋ ਕਿੰਨੇ ਆ ਕੇ ਤਾਂ ਬਣੇ ਨਾ। ਢਾਉਣਾ ਹੋਵੇ ਮੇਰੇ ਵਰਗਾ ਇਕੱਲਾ ਹੀ ਬਥੇਰਾ, ਕੋਈ ਸਾਧਨ ਕਿਸੇ ਇੰਜੀਨੀਅਰ ਨੂੰ ਬੁਲਾਉਣ ਦੀ ਲੋੜ ਨਹੀਂ। ਫਾਸਿਲ ਕੀ ਬਸ ਸਭ ਕੁਝ ਜਾਣਾ, ਛੂਟਣ ਕੀ ਨੇਕ ਕੰਮ ਕਰਨਾ ਹੀ ਔਖਾ ਹੈ। ਬੁਰਿਆਈ ਤਹਿਸੇ ਜੁੱਤੀਆਂ ਪਾਉਂਦੇ, ਜੁੱਤੀਆਂ ਖਾ ਲਓ, ਜੁੱਤੀਆਂ ਪਾਉਣ ਨੂੰ ਹੁੰਦੀਆਂ, ਜੇ ਖਾਣੀਆਂ ਹੋਣ ਤਾਂ ਮਿਲ ਵੀ ਸਕਦੀਆਂ। ਅੱਜ ਖੇ ਕੋਈ ਸਾਧਨਾ ਇਹਨਾਂ ਤੋਂ ਬਚਣ ਦੀ, ਉਹ ਫਾਸਿਲ ਕੀ ਬਿਲ ਸਭ ਕੁਝ ਜਾਣੇ, ਛੂਟਣ ਕੀ ਇੱਕ ਕੋਈ। ਪਾਰਵਤੀ ਕਹਿੰਦੀ ਕਾਹਨੂੰ ਗੁੱਸੇ ਹੁੰਦੇ, ਮੈਂ ਕਰਦੀ ਹਾਂ ਉਹਨੂੰ ਸੱਤਿਆ ਨਾਲ ਜਾ ਕੇ ਮੋਹਣੀ ਰੂਪ ਧਾਰਨ ਕਰ ਲਿਆ। ਉਹ ਬੈਠੇ ਸਮਾਧੀ ਵਿੱਚ ਤੇ ਜਾ ਕੇ ਪਾਰਵਤੀ ਪੁੱਛਣ ਲੱਗੀ, ਭਗਵਾਨ ਜੀ ਤੁਸੀਂ ਇੱਥੇ ਕਿਆ ਕਰਨ ਲੱਗੇ ਹੋ? ਛੇੜਖਾਨੀ ਖਾਨੀ ਕਿਸੇ ਨੂੰ ਵਿਗਾੜਨਾ ਕੰਮ? ਉਹ ਵੇਲ ਨਹੀਂ ਬੋਲਿਆ, ਤਪ ਕਰਦਾ ਸੀ ਨਾ। ਉਹ ਫੇਰ ਚਲੀ ਗਈ, ਭਗਵਾਨ ਜੀ ਤੁਸੀਂ ਇੱਥੇ ਕੀ ਕਰਦੇ ਹੋ? ਜਦ ਨਾ ਹੈ ਅਧੀਨ, ਤੁਸੀਂ ਇੱਥੇ ਕਿਆ ਬਣਾਓਗੇ ਬੈਠੇ ਹੋ ਆ ਕੇ? ਤਾਂ ਅੱਗੇ ਤੋਂ ਫਿਰ ਕ੍ਰੋਧ ਆ ਗਿਆ, ਜੀ ਤੋਂ ਬਚਣ ਨੂੰ ਕਿਹਾ। ਅੱਗੇ ਆਊਗੀ ਕਥਾ, ਹੁਣ ਸਮਾਪਤੀ ਤੇ ਗੁਰੂ ਰਾਮਦਾਸ ਜੀ ਦੀ ਕਥਾ, ਕ੍ਰੋਧ ਦਾ ਜ਼ਿਕਰ ਆਊਗਾ। ਉਹ ਆ ਗਿਆ ਗੁੱਸੇ ਵਿੱਚ, ਉਹ ਕਹਿੰਦੀ ਜੀ ਕੀ ਬਣਾਉਣ ਲੱਗੇ ਹੋ ਇੱਥੇ? ਕਹਿੰਦਾ ਮੈਂ ਇੱਥੇ ਬਣਾਉਣ ਲੱਗਿਆ ਹੜੰਬਾ। ਇਹ ਬਚਨ ਨਿਕਲ ਗਏ, ਹੜੰਬਾ ਬਣਾਉਣਾ। ਉਹ ਕਹਿੰਦੀ ਭਗਵਾਨ ਤੇਰੀ ਇੱਛਾ ਪੂਰੀ ਕਰੇ, ਕੋਈ ਸਤਨਾਮ। ਉਸ ਧਰਤੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਹੜੰਬਾ ਹੈ, ਉਖਰ ਮਗਹਰ। ਤੇ ਉਸ ਧਰਤੀ ਨੂੰ ਸ਼ਰਾਫ ਹੈ ਮਗਹਰ, ਜਿਹਦਾ ਅਰਥ ਹੈ ਜਿਹੜਾ ਵੀ ਉੱਥੇ ਮਰੂਗਾ ਗਧੇ ਦੀ ਜੂਨੀ ਵਿੱਚ ਪਊਗਾ। ਉਹ ਹੈ ਮਗਹਰ ਧਰਤੀ ਭਾਈ, ਜਿਹੜਾ ਉੱਥੇ ਕਹਿੰਦੇ ਮਰੂ ਗਧਾ ਬਣੂ। ਤੇ ਕਬੀਰ ਸਾਹਿਬ ਕਹਿੰਦੇ ਚਲੋ ਚੇਲੇ ਚੜ ਜਾਓ, ਆਪਾਂ ਨੇ ਉੱਥੇ ਮਰਨਾ ਜਾ ਕੇ ਜਿੱਥੇ ਗਧੇ ਬਣਦੇ। ਉਹ ਚੇਲੇ ਕਹਿੰਦੇ ਬਾਬਿਆ ਤੈਂ ਤਾਂ ਫਸਣਾ, ਸਾਨੂੰ ਕਾਹਨੂੰ ਫਸਾਉਣਾ? ਸੱਚ ਸਾਲ ਹੋ ਗਏ ਤੈਨੂੰ ਇੱਥੇ ਤਪ ਕਰਦੇ ਨੂੰ, ਮਰੇਗਾ ਉੱਥੇ, ਸਾਨੂੰ ਵੀ ਡੋਬੇਗਾ ਨਾਲ, ਕਹਿੰਦਾ ਉੱਥੇ ਮਰਨਾ ਆਪਾਂ ਨੇ। ਯਾਦ ਕਰ ਲਿਓ ਕਬੀਰ ਸਾਹਿਬ ਬਨਾਰਸ ਨਹੀਂ ਮਰੇ, ਤਪ ਬਨਾਰਸ ਕੀਤਾ, ਚੜਾਈ ਜਾ ਕੇ ਮਗਹਰ ਕੀਤੇ, ਉੱਥੇ ਸਵਾਦ ਕਬੀਰ ਸਾਹਿਬ ਜੀ ਦੀ ਕਾਂਜੀ ਨੂੰ ਉਖਰ ਕਹਿੰਦੇ ਜਿੱਥੇ ਗਧੇ ਦੀ, ਉੱਥੇ ਫਿਰ ਸਾਡੀ ਸ਼ੰਕਾ ਕੱਢ ਦਿੱਤੀ। ਹੋਏ ਕਿਉਂ ਭਰਮਾਂ ਵਿੱਚ ਪਏ ਹੋ ਤੁਸੀਂ? ਕਿਸੇ ਧਰਤੀ ਨੇ ਦੇਵਤਾ ਨਹੀਂ ਬਣਾਉਣਾ, ਕਿਸੇ ਨੇ ਗਧਾ ਨਹੀਂ ਬਣਾਉਣਾ, ਤੇਰੇ ਗੁਣਾਂ ਨੇ ਤੈਨੂੰ ਦੇਵਤਾ ਤੇ ਕਿਆ। ਉਖਰ ਮਗਹਰ ਰਾਮ ਹਿਰਦੈ ਜੋ ਹੋਈ, ਜਿਨ੍ਹਾਂ ਨੂੰ ਵਾਹਿਗੁਰੂ ਯਾਦ ਹੈ, ਪਰਮੇਸ਼ਰ ਯਾਦ ਹੈ, ਕੋਈ ਫਰਕ ਨਹੀਂ ਉਹਨਾਂ ਨੂੰ ਕਾਸ਼ੀਦਾਰ ਮਗਹਰ ਦਾ। ਤੇ ਇੱਥੇ ਤੱਕ ਬਚਨ ਕਰ ਦਿੱਤਾ ਗੁਰੂ ਰਾਮਦਾਸ ਦੀ। ਉਹ ਸ਼ੁਭ ਹੈ ਜਿਹੜੇ ਤੁਹਾਡੇ ਚਰਨਾਂ ਵਿੱਚ ਆਉਂਦੇ ਨੇ, ਜਪਦੇ ਨੇ ਨਾਮ, ਉਹਨਾਂ ਨੂੰ ਕੀ ਲੋੜ ਹੈ ਕਾਂਸੀਆਂ ਦੀ? ਕੀ ਲੋੜ ਹੈ ਇਹਨਾਂ ਧਰਤੀਆਂ ਤੋਂ ਡਰਨ ਦੀ? ਉਹ ਤਾਂ ਹਰ ਕਾ ਸੰਤ ਮਰੈ ਹੜੰਬੈ, ਤਾਂ ਸਗਲੀ ਸੈਨ ਤਰਾਈ। ਉੱਥੇ ਰਹਿਣ ਵਾਲਿਆਂ ਨੂੰ ਵੀ ਮੁਕਤ ਕਰਾ ਦੂਗਾ, ਜੇ ਕੋਈ ਰੱਬ ਦਾ ਪਿਆਰਾ ਉੱਥੇ ਜਾ ਕੇ ਮਰ ਜੂਗਾ। ਤਾਂ ਹੀ ਕਬੀਰ ਜੀ ਗਏ ਤੇ ਉੱਥੇ, ਕਿ ਜਿਹੜੇ ਪਏ ਹੋਏ ਨੇ ਜੋਨਾਂ ਵਿੱਚ ਉਹਨਾਂ ਨੂੰ ਵੀ ਕੱਢ ਦੀਏ। ਹਰ ਕਾ ਸੰਤ ਮਰੈ ਹੜੰਬੈ, ਤਾਂ ਸਗਲੀ ਸੈਨ। ਜਿਹਨੇ ਵੀ ਉੱਥੇ ਵਸਣ ਵਾਲੇ ਹੋਣਗੇ ਉਹਨਾਂ ਸਾਰਿਆਂ ਨੂੰ ਐਸਾ ਦਰ ਗੁਰੂ ਰਾਮਦਾਸ ਮਹਾਰਾਜ ਜੀ। ਫਿਰ ਪੜੋ ਇਹ ਤੁਕ,
1: ਰੋ ਪਹਿਲਾਦ ਕਬੀਰ ਤਲੋਚਣ।
0: ਉਹ ਕਬੀਰ ਸਾਹਿਬ ਜੀ ਨੇ ਭਰਮ ਕੱਟਿਆ, ਕਾਂਸੀ ਵਿੱਚ ਮਰਨ ਵਾਲੇ ਮੁਕਤ ਨਹੀਂ ਹੋਣਗੇ। ਮੁਕਤ ਹੋਣਗੇ ਜੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੋਵੇਗਾ। ਤੇ ਗੁਰਸਿੱਖ ਪਿਆਰਿਓ, ਹਸਪਤਾਲ ਵਿੱਚ ਰਹਿਣ ਵਾਲਾ ਰਾਜੀ ਨਹੀਂ ਹੋਊਗਾ, ਰਾਜੀ ਉਹੀ ਖਾਊਗਾ ਜਿਹੜਾ ਦਵਾਈ ਖਾਊਗਾ। ਰਾਜ ਕੇ ਕੋ ਸਤਨਾਮ। ਲੰਗਰ ਵਿੱਚ ਖੜਨ ਤੇ ਬੈਠਣ ਮੰਜਾ ਡਾਉਣ ਨਾਲ ਭੁੱਖ ਨਹੀਂ ਹਟਣੀ, ਪ੍ਰਸ਼ਾਦੇ ਦੇ ਛਕਣ ਨਾਲ ਭੁੱਖ ਹਟੂਗੀ। ਜੇ ਕੋਈ ਕਹੀ ਜਾਵੇ ਉਹ ਸਾਡਾ ਜਥੇਦਾਰ ਹੈ ਲੰਗਰੀ, ਜੇ ਉਹ ਕਵੇ ਮੈਂ ਤਾਂ ਲੰਗਰ ਵਿੱਚ ਰਹਿਣਾ, ਮੈਂ ਪ੍ਰਸ਼ਾਦਾ ਛਕਦਾ ਹੀ ਨਹੀਂ, ਕਦੇ ਮੰਨੋਗੇ ਤੁਸੀਂ? ਲੰਗਰ ਤੈਨੂੰ ਰਜਾ ਦੂੰਗਾ ਤੇ ਛਕਣਾ ਪਊਗਾ। ਨਹੀਂ ਨਹੀਂ, ਇਸੇ ਤਰ੍ਹਾਂ ਧਰਤੀਆਂ ਨੇ ਨਹੀਂ ਮੁਕਤ ਕਰਨਾ, ਇਹਨਾਂ ਕਰਮ ਕਾਂਡਾਂ ਨੇ ਮੁਕਤ ਨਹੀਂ ਕਰਨਾ। ਸੋਧਿਤ ਸੋਧਿਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਉਹ ਤਾਂ ਵਾਹਿਗੁਰੂ ਦੇ ਨਾਮ ਨੇ। ਉਹ ਕਬੀਰ ਸਾਹਿਬ ਜੀ, ਤਲੋਚਨ ਜੀ, ਇਹ ਕਲਯੁਗ ਦੇ ਭਗਤ ਹੋਏ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਤੋਂ
1: ਨਾਮ ਲੈ ਉਪਜੋ ਜੋ ਪ੍ਰਗਾਸ਼।
0: ਉਹਨਾਂ ਦੇ ਹਿਰਦੇ ਵਿੱਚ ਪ੍ਰਕਾਸ਼ ਕਿੱਥੋਂ ਹੋਇਆ? ਵਾਹਿਗੁਰੂ ਦਾ ਮਿਲਾਪ ਕਿੱਥੋਂ ਹੋਇਆ? ਉਹ ਨਾਮ ਲੈਤ ਤੋਂ। ਉਹਨਾਂ ਨੇ ਆਪਣੇ ਆਪਣੇ ਗੁਰੂ ਤੋਂ, ਕਬੀਰ ਸਾਹਿਬ ਜੀ ਦੇ ਵੀ ਗੁਰੂ, ਨਾਮਦੇਵ ਜੀ ਦੇ ਵੀ ਗੁਰੂ, ਤਲੋਚਨ ਦੇ ਵੀ ਜੀ ਗੁਰੂ, ਇਹਨਾਂ 12 ਭਗਤਾਂ ਦੇ ਗੁਰੂ ਰਾਮਾਨੰਦ ਜੀ ਹੋਏ ਨੇ, ਜਿਹੜੇ ਤਿਆਗੀ ਵਿਰਾਗੀ ਰਹਿੰਦੇ ਸੀ ਬਨਾਰਸ ਵਿੱਚ, ਜਿਨ੍ਹਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤਾ, ਹੋਏ ਬਿਰਾਕਤ। ਬਨਾਰਸੀ ਰਹਿੰਦਾ ਰਾਮਾ ਨੰਦ ਗੁਸਾਈ ਇਹਨਾਂ ਵੱਡੇ ਵੱਡੇ ਭਗਤਾਂ ਦੇ ਉਹ ਗੁਰੂ ਨੇ ਉਹਨਾਂ ਤੋਂ ਨਾਮ ਦੀ ਪ੍ਰਾਪਤੀ ਕੀਤੀ। ਨਾਮਦੇਵ ਜੀ ਦੇ ਖੇਤਰ ਜੀ ਹੋਏ ਨੇ। ਨਾਮਦੇਵ ਜੀ ਦਾ ਦਿਓੜਾ ਕਦੇ ਤੁਸੀਂ ਹਜੂਰ ਸਾਹਿਬ ਜਾਓ ਨਾ, ਯਾਦ ਰੱਖਿਓ, ਜਾਂਦੇ ਹੋ ਤੁਸੀਂ ਕਦੇ ਕਦੇ ਹਜੂਰ ਸਾਹਿਬ, ਹਜੂਰ ਸਾਹਿਬ ਤੋਂ 40 ਮੀਲ ਦੂਰ ਹੈ ਸਾਰਾ ਹੀ ਦਿਓੜਾ ਜਿਹੜਾ ਫੇਰਿਆ ਹੋਇਆ, ਕੋਈ ਬਾਹਰ ਨਾ ਸਮਝਿਓ। ਫੇਰ ਦੀ ਆ ਦਿਓੜਾ, ਨਾਮੇ ਕੋ ਪੰਡੀਅਨ ਕੋ ਪਿਛੋਵਾਰਨਾ, ਸਿਰਫ 40 ਮੀਲ ਹੈ। ਸਾਨੂੰ ਹਿਸਟੋਰੀਕਲ ਨੌਲੇਜ ਨਾ ਹੋਣ ਕਰਕੇ ਅਸੀਂ ਕੋਲ ਨੂੰ ਲੰਘੇ ਆਉਂਦੇ, ਐਨ ਬਿਲਕੁਲ 40 ਮੀਲ, ਅੱਧੇ ਪੌਣੇ ਘੰਟੇ ਦਾ ਰਸਤਾ ਹਜੂਰ ਸਾਹਿਬ ਤੋਂ, ਤੇ ਜਾ ਕੇ ਦੇਖੇ ਹੋ ਤੁਸੀਂ ਉਹ ਦਿਓੜਾ ਅੱਜ ਤੱਕ ਫਿਰਿਆ ਹੋਇਆ। ਹੁਣ ਤੁਹਾਨੂੰ ਪਤਾ ਲੱਗੂ ਫਿਰਿਆ ਵੈ, ਐਸੀ ਸਾਡੇ ਸਤਿਗੁਰਾਂ ਦੀ ਕਰਾਮਾਤ, ਉਹ ਨਾਮ ਦੇ ਐਸੇ ਭਗਤ, ਉਹਨਾਂ ਨੂੰ ਇਹ ਪ੍ਰਕਾਸ਼ ਕਿੱਥੋਂ ਹੋਇਆ, ਉਹਨਾਂ ਨੂੰ ਇਹ ਗਿਆਨ ਕਿੱਥੋਂ ਹੋਇਆ, ਇੱਕ ਵਾਹਿਗੁਰੂ ਦਾ ਨਾਮ ਗੁਰੂ ਤੋਂ ਪ੍ਰਾਪਤ ਕੀਤਾ। ਹੇ ਗੁਰੂ ਰਾਮਦਾਸ ਜੀ, ਉਹੀ ਨਾਮ ਤੁਹਾਨੂੰ ਸ੍ਰੀ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਹੋਇਆ ਹੈ।
1: ਜੇ ਪਖਤ ਅਤ ਹੋਏ ਰਹਿਸ ਮਨ,
0: ਉਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਹੁਣ ਤੁਸੀਂ ਵਿੱਚ ਉਹ ਪ੍ਰਕਾਸ਼ ਹੈ, ਉਹ ਪਰਮ ਪਾਤੇ ਤੁਸੀਂ ਬੈਠੇ ਹੋ, ਤੁਹਾਨੂੰ ਪਿਕਤ ਰਹੱਸ ਨਾਮ ਹੈ, ਖੁਸ਼ੀ ਦਾ, ਆਨੰਦ ਦਾ। ਰਹੱਸ ਪਾਠ ਵੀ ਰਹੱਸ ਕਰਨਾ, ਭਾਵੇਂ ਸਪੈਲਿੰਗ ਕੋਈ ਵੀ ਹੁਣ ਸੰਪਰਦਾ ਦਾ, ਰਹੱਸ ਕਹੀਏ ਆਨੰਦ, ਰਹੱਸਮਈ ਆਨੰਦਮਈ, ਤੁਹਾਡੇ ਦਰਸ਼ਨਾਂ ਤੋਂ ਆਨੰਦ, ਤੇ ਸੱਚੇ ਸਤਿਗੁਰ ਦੀ ਨਿਸ਼ਾਨੀ ਉਹ ਇਹ ਹੈ ਭਾਈ, ਜਿਸ ਭੇਡ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਫੁੱਲ ਦੀ ਤਾਂ ਨਿਸ਼ਾਨੀ ਉਹ ਇਹ ਕਹੇ, ਹੱਥ ਨਾ ਲਾਉਣਾ ਪਵੇ, ਤੋੜਨਾ ਨਾ ਪਵੇ, ਫੁੱਲਾਂ ਦੀ ਬਾੜੀ ਨੂੰ ਦੇਖ ਕੇ ਹੀ ਤੁਹਾਨੂੰ ਆਨੰਦ ਆ ਜਾਵੇ। ਇਸੇ ਤਰ੍ਹਾਂ ਸਤਿਗੁਰੂ ਦੇ ਦਰਸ਼ਨ ਐਸੇ ਹਨ,
1: ਕੋਈ ਸੰਤ ਸਹਾਰ ਗੁਰੂ ਰਾਮਦਾਸ,
0: ਕੋਈ ਆਪਣੇ ਸੰਤਾਂ ਦੇ ਸਹਾਈ, ਸੇਵਕਾਂ ਦੇ ਸਹਾਈ, ਸਦਾ ਅੰਗ ਸੰਗ ਰਹਿਣ ਵਾਲੇ ਗੁਰੂ ਨਾਨਕ ਦੇ ਰੂਪ, ਧੰਨ ਗੁਰੂ ਰਾਮਦਾਸ, ਉਹੀ ਸਰੂਪ ਹੋ ਤੁਸੀਂ, ਜਿਹੜੇ ਸਰੂਪ ਵਿੱਚੋਂ ਆਨੰਦ ਮਾਣਿਆ ਕਬੀਰ ਜੀ ਨੇ, ਨਾਮਦੇਵ ਜੀ ਨੇ, ਤ੍ਰਿਲੋਚਨ ਜੀ ਧੰਨਾ ਆਦਿਕ ਨੇ, ਉਹੀ ਸਰੂਪ ਵਾਹਿਗੁਰੂ ਦਾ ਪ੍ਰਕਾਸ਼ ਤੁਹਾਡੇ ਵਿੱਚ ਹੈ।
1: ਨਾਨਕ ਨਾਮ ਨਿਰੰਜਨ ਜਾਣੋ,
0: ਨਾਨਕ ਨਾਮ ਨਿਰੰਜਨ ਜਾਣੇ ਹੋ, ਅੱਧਾ ਗਈਆ ਹੋਣਾ ਜੀ ਪੈਰ ਵਿੱਚ, ਨਾਨਕ ਨਾਮ ਨਿਰੰਜਨ ਜਾਣੇ ਹੋ, ਤਾਂ ਗੁਰਸਿੱਖ ਪਿਆਰੇ ਗੁਰੂ ਅੰਗਦ ਦੇਵ ਮਹਾਰਾਜ ਜੀ, ਬਾਬਾ ਲਹਿਣਾ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਜਾ ਕੇ ਸਤਿਗੁਰ ਨਾਨਕ ਦੇਵ ਜੀ ਤੋਂ ਇੱਕ ਨਿਰੰਜਨ ਵਾਹਿਗੁਰੂ ਦੇ ਨਾਮ ਦਾ ਗਿਆਨ ਪ੍ਰਕਾਸ਼ ਕੀਤਾ। ਨਾਨਕ ਨਾਮ ਨਿਰੰਜਨ ਜਾਣੇ ਹੋ, ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜ਼ਿਕਰ ਹੈ ਬਾਬਾ ਲਹਿਣਾ ਜੀ ਦਾ, ਉਹ ਤਾਂ ਆਪਣੀ ਹੱਟੀ ਕਰਦੇ ਹੁੰਦੇ ਸੀ, ਘੋੜੀ ਤੇ ਜਾ ਕੇ ਸੌਦੇ ਵੇਚਦੇ ਹੁੰਦੇ ਸੀ ਪਿੰਡਾਂ ਵਿੱਚ, ਪਰ ਜਦੋਂ ਸਤਿਗੁਰ ਨਾਨਕ ਦੇਵ ਜੀ ਦੇ ਕੋਲ ਗਏ, ਨਾਮ ਨਿਰੰਜਨ ਜੋ ਕਾਲਖ ਦੁਆਇਸ ਤੋਂ ਰਹਿਤ ਹੈ, ਸ਼ੁੱਧ ਵਾਹਿਗੁਰੂ ਦਾ ਸਰੂਪ ਹੈ, ਉਹਦੇ ਨਾਮ ਨੂੰ ਜਾਣਨਾ ਕੀਤਾ ਗੁਰੂ ਨਾਨਕ ਦੇਵ ਜੀ ਤੋਂ ਬਾਬਾ ਲਹਿਣਾ ਸਾਹਿਬ ਜੀ ਨੇ।
1: ਕਿੰਨੀ ਭਗਤ ਪ੍ਰੇਮ ਲਿਵ ਲਾਏ,
0: ਇੱਕ ਪ੍ਰੇਮਾ ਭਗਤੀ ਗੁਰਸਿੱਖ ਪਿਆਰਿਓ, ਪ੍ਰੇਮ ਦੇ ਸਿੱਧੇ ਜਿਹੇ ਅਰਥ ਰੱਖਿਓ ਯਾਦ, ਪ੍ਰੇਮ ਪਿਆਰ ਨਹੀਂ ਹੁੰਦਾ, ਮੁਹੱਬਤ ਨਹੀਂ ਹੁੰਦਾ, ਕਦੇ ਵੀ ਨਾ ਸਮਝਿਓ, ਪਿਆਰ ਮੁਹੱਬਤ ਜੜ ਹੈ, ਪ੍ਰੇਮ ਚੇਤਨ ਹੈ, ਬਹੁਤ ਫਰਕ ਹੈ ਜੜ ਤੇ ਚੇਤਨ ਵਿੱਚ। ਪਿਆਰ ਤਾਂ ਗੁਰਮੁਖ ਪਿਆਰੇ ਮਿੰਟ ਚ ਟੁੱਟਦਾ, ਮਿੰਟ ਚ ਬਣਦਾ, ਪ੍ਰੇਮ, ਪ੍ਰੇਮ ਦਾ ਅਰਥ ਪਿਆਰ ਕਦੇ ਵੀ ਨਹੀਂ ਕਰਨਾ। ਪ੍ਰੇਮ ਨੂੰ ਤਾਂ ਵਾਹਿਗੁਰੂ ਕਿਹਾ ਬਾਣੀ ਵਿੱਚ ਵੀ, ਤੁਹਾਡਾ ਸਾਰੇ ਦੇਸ਼ ਜਿਹੜੇ ਅੰਗਰੇਜ਼ੀ ਵੈਸਟਰਨ ਕੰਟਰੀ ਨੇ, ਉਹ ਵੀ ਕਹਿੰਦੇ ਪ੍ਰੇਮ ਹੀ ਵਾਹਿਗੁਰੂ ਹੈ, ਪ੍ਰੇਮ ਹੀ ਪਰਮਾਤਮਾ ਹੈ, ਗੁਰਬਾਣੀ ਨੇ ਵੀ ਇਹੀ ਕਿਹਾ, ਵਾਜਾਂ ਵਾਲੇ ਨੇ ਵੀ ਮੰਨ ਲਿਆ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਦਾ ਇੱਕੋ ਅਰਥ ਹੈ ਗ੍ਰਾਮੈਟਿਕਲੀ, ਪਰੇ ਜਮਾ ਮੈਂ ਤੋਂ ਪਰੇ ਹੋ ਜਾਣਾ, ਉਹ ਹੁੰਦਾ ਪ੍ਰੇਮ, ਹੋਰ ਕੋਈ ਪਿਆਰ ਪੂਰ ਨਹੀਂ ਹੁੰਦਾ। ਇਹ ਤਾਂ ਸੰਸਾਰੀ ਰਿਸ਼ਤੇ ਨੇ ਸਾਡੇ, ਮਾਂ ਨੇ ਪੁੱਤ ਨਾਲ ਪਿਆਰ ਕਰਨਾ ਹੀ ਹੈ ਕਿਉਂਕਿ ਪੁੱਤ ਹੈ, ਉਹ ਪਿਆਰ ਹੈ, ਪ੍ਰੇਮ ਨਹੀਂ ਹੈ। ਪ੍ਰੇਮ ਦੀ ਇੱਕੋ ਗੱਲ ਯਾਦ ਰੱਖਿਓ, ਕੋਈ ਰਿਸ਼ਤਾ ਨਾ ਹੋਵੇ, ਉੱਥੇ ਦੋ ਇੱਕ ਹੋ ਜਾਣ, ਉਹ ਪ੍ਰੇਮ ਹੁੰਦਾ। ਹੁਣ ਮੈਨੂੰ ਦੱਸੋ ਵੀ ਰੱਬ ਨਾਲ ਤੁਹਾਡਾ ਕੀ ਰਿਸ਼ਤਾ, ਤੁਹਾਡਾ ਬਾਪੂ ਇੱਥੇ, ਤੁਹਾਡੀ ਬੇਬੇ ਇੱਥੇ, ਤੁਹਾਡੀ ਭੈਣ ਇੱਥੇ, ਤੁਹਾਡੇ ਘਰ ਵਾਲੀ ਇੱਥੇ, ਕੀ ਰਿਸ਼ਤਾ ਰੱਬ ਦੇ ਨਾਲ? ਸਾਰੇ ਰਿਸ਼ਤੇ ਗੁਰੂ ਅਰਜਨ ਨੇ ਮੁਕਾ ਦਿੱਤੇ, ਤੂੰ ਹੀ ਮਾਂ, ਤੂੰ ਹੀ ਬਾਪ, ਤੂੰ ਹੀ ਭੈਣ, ਤੂੰ ਹੀ ਭਾਈ, ਤੂੰ ਹੀ ਮੇਰਾ ਰਿਸ਼ਤੇਦਾਰ। ਇਹ ਕਿਤੇ ਹੋ ਸਕਦੇ ਹੈ ਗੁਰਸਿੱਖ ਪਿਆਰੇ, ਇੱਕੋ ਬੰਦੇ ਵਿੱਚ ਗੁਣ ਹੋ ਸਕਦੇ ਨੇ? ਇਹ ਕਦੋਂ ਪੈਦਾ ਹੁੰਦੇ ਨੇ? ਮੈਂ ਨਹੀਂ ਹੈ, ਤੂੰ ਹੀ ਹੈ। ਜਦ ਤੇਰੇ ਵਿੱਚੋਂ ਮੈਂ ਨਿਕਲੇਗੀ, ਮੈਂ ਤੋਂ ਪਰੇ ਹੋ ਜਾਣਾ ਪ੍ਰੇਮ, ਇਹ ਜਿਹੜੇ ਦੁਨਿਆਵੀ ਰਿਸ਼ਤੇ ਨੇ ਇਹ ਨਾਮ ਤਰੀਕ ਝੂਠੇ ਸਭ ਸਾਕ ਤਾਂ ਹੀ ਟੁੱਟਦੇ ਨੇ। ਬਾਪੂ ਪੁੱਤਾਂ ਨਾਲੋਂ ਜੁੜਾ ਹੋ ਗਿਆ, ਭਾਈ ਭਾਈ ਨਾਲੋਂ ਜੁਦਾ ਹੋ ਗਿਆ, ਭੈਣ ਰੁਸੀ ਫਿਰਦੀ ਹੈ ਮੈਨੂੰ 2 ਕਿੱਲੇ ਮਿਲਣੇ ਤੇ ਬਾਪੂ ਨੇ ਕਾਹਤੇ ਬਸੀਤ ਬਣਾ ਤੀ ਖੇ ਖੁਸ਼ਾ ਤਾਂ ਝੂਠੇ ਸਭ ਮਿੰਟਾਂ ਚ ਟੁੱਟਣ ਵਾਲੇ। ਫਿਰ ਪਤੀ ਪਤਨੀਆਂ ਦੇ ਡਿਵੋਰਸ ਦੇ ਕੇਸ ਕਿੰਨੇ ਚੱਲਦੇ ਨੇ ਗੁਰਸਿੱਖ ਪਿਆਰੇ, ਇਹ ਤਾਂ ਝੂਠੇ। ਜਿੱਥੇ ਰਿਸ਼ਤਾ ਹੈ ਉੱਥੇ ਪਿਆਰ ਹੈ, ਸਭ ਰਿਸ਼ਤੇ ਖਤਮ। ਮੈਂ ਹੈ ਹੀ ਨਹੀਂ, ਰਿਸ਼ਤਾ ਉਦੋਂ ਹੀ ਹੁੰਦਾ ਜਦੋਂ ਤੂੰ ਹੈਗਾ, ਜਦ ਤੂੰ ਹੀ ਨਹੀਂ ਹੈ ਤੇ ਰਿਸ਼ਤਾ ਕਾਹਦਾ। ਬਸ ਉਦੋਂ ਹੈ ਪ੍ਰੇਮ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਉਹ ਹੁੰਦਾ ਪ੍ਰੇਮ। ਮੈਂ ਤੋਂ ਪਰੇ ਹੋ ਜਾਣਾ ਬਸ, ਇਸੇ ਕਰਕੇ ਤੁਸੀਂ ਜੱਗ ਵਿੱਚ ਵਿਚਰਦੇ ਹੋ। ਬਹੁਤ ਵਾਰ ਵੇਖਿਆ ਹੁਣ ਗਿਆਨੀ ਲੜਦੇ ਨੇ, ਧਿਆਨੀ ਲੜਦੇ ਨੇ, ਦਾਨੀ ਲੜਦੇ ਨੇ, ਰਾਗੀ ਵੀ ਲੜਦੇ ਨੇ, ਪਾਠੀ ਵੀ ਲੜਦੇ ਨੇ, ਸੰਤ ਵੀ ਲੜਦੇ ਨੇ। ਸੰਤ ਤਾਂ ਦੂਏ ਸੰਤ ਨੂੰ ਸੜਕ ਪਰ ਦੇਖ ਲਵੇ ਉਹਦੇ ਮੱਥੇ 'ਚ ਤਿਊੜੀਆਂ ਪੈ ਜਾਂਦੀਆਂ। ਮੈਂ ਕਮੈਂਟਰੀ 'ਚ ਆਇਆ ਬਹਿ ਇੱਥੇ ਕਾਹਤੇ ਆ ਗਿਆ ਜਿੱਥੇ ਖੁਸ਼ ਸਕਦਾ। ਗਿਆਨੀ, ਗਿਆਨੀਆਂ ਦੀ ਲੜਾਈ ਬਹੁਤ ਖਤਰਨਾਕ ਹੈ ਬੱਚਿਓ, ਤੁਹਾਨੂੰ ਤਾਂ ਲੜਨ ਖਾਤਰ ਤਲਵਾਰ ਚੱਕਣੀ ਪਊ, ਬੰਦੂਕ ਚੱਕਣੀ ਪਊ। ਗਿਆਨੀ ਕੋਲ ਤਾਂ ਸ਼ਬਦ ਦਾ ਹਥਿਆਰ ਹੈ, ਉਹਨੇ ਕਥਾ ਵਿੱਚ ਇੱਕ ਗੱਲ ਕਹਿ ਕੇ ਹੀ ਬੈਠੇ ਨੂੰ ਮਾਰ ਦੇਣਾ, ਅੱਜ ਖੇ ਕੋਈ ਸਤਨਾਮ ਉੱਠਣ ਜੋਗਾ ਛੱਡਣਾ ਨਹੀਂ। ਬਹੁਤ ਖਤਰਨਾਕ ਹਥਿਆਰ ਹੈ ਸਾਡੇ ਕੋਲ, ਜਿਹਨੂੰ ਕਥਾ ਵਿੱਚ ਮਾਰਦਾ ਉਹ ਬੈਠੇ ਨੂੰ ਸਮਾਪਤ ਕਰ ਦੇਣਗੇ। ਕੋਈ ਮੁੱਕਾ ਚੱਕਣਾ ਹੀ ਨਹੀਂ, ਤਲਵਾਰ ਚੱਕਣੀ। ਦਾਨੀ ਲੜਦੇ ਨੇ, ਇਹਨੇ 1500 ਦਿੱਤਾ ਮੈਂ 1800 ਦਊਂ, ਇਹਨੇ 2100 ਦਿੱਤਾ ਇਹਦੀ 2100 ਦੀ ਦਾਸ ਹੋਈ ਹੈ ਮੇਰੀ 2500 ਦੀ ਹੋਣੀ ਚਾਹੀਦੀ। ਦਾਨ ਵਿੱਚ ਵੀ ਜੰਗ, ਤੇ ਬਹੁਤੀ ਜਗ੍ਹਾ ਗੁਰਦੁਆਰੇ 'ਚ ਮੈਂ ਵੇਖਿਆ ਜਿਹੜਾ ਜ਼ਿਆਦਾ ਫੰਡ ਦੇਵੇ ਜ਼ਿਆਦਾ ਪਰਚੀ ਕਟਾ ਲਵੇ ਉਹੀ ਪ੍ਰਧਾਨ। ਅੱਜ ਕਿਹੇ ਆਖੋ ਸਤਨਾਮ, ਦੂਆ ਕਹੂਗਾ ਗਾਹ ਨੂੰ ਦੇਖਦਾ ਤੈਨੂੰ ਵੀ ਤੂੰ ਕਿੰਨੇ ਕਦਨ ਹੈ। ਹੋ ਗਿਆ ਜੰਗ, ਧਿਆਨੀਆਂ ਦਾ ਜੰਗ ਪਤਾ, ਪੁਰਾਣ ਪੜ੍ਹੋ ਜਿਹੜੇ ਰਿਸ਼ੀ ਮੁਨੀਆਂ ਦੇਖੇ ਇੱਕ ਦੂਏ ਨਹੀਂ ਆ, ਜੜਾਂ ਹੀ ਵੱਢੀਆਂ ਉਹਨਾਂ ਨੇ, ਤੈਨੂੰ ਆਉਂਦਾ ਹੀ ਕੀ ਹੈ ਜੋ ਮੈਨੂੰ ਆਉਂਦਾ। ਪਾਠੀਆਂ ਦਾ ਜੰਗ, ਮੈਂ ਵੀ ਪਾਠੀ ਹੈ ਕਿਤੇ ਮਰੀਜ਼ ਚੂਨ ਨੇ ਸਮਝੇ ਹੋ, ਪਾਠੀਆਂ ਦਾ ਜੰਗ ਕਿਤੇ 10 ਮਿੰਟ ਇੱਕ ਪਾਠੀ ਨੂੰ ਉੱਪਰ ਹੋ ਜਾਣ ਨਾ ਛੱਡਣ ਨੂੰ, 10 ਮਿੰਟ ਪਾਠੀ ਨੂੰ। ਤੇ ਘਰ ਦੇ ਕਹਿਣਗੇ ਬਾਬਾ ਜੀ ਤੁਸੀਂ ਦੁੱਧ ਪੀਣਾ ਕਿ ਚਾਹ, ਮੈਂ ਥੋੜਾ ਪਾਣੀ ਵੀ ਨਹੀਂ ਪੀਂਦਾ, ਮੈਨੂੰ ਛਡਾਇਆ ਹੀ ਨਹੀਂ, ਅੱਜ ਖੇ ਕੋਈ ਸਤਨਾਮ ਤੁਸੀਂ ਦੁੱਧ ਚੱਕੀ ਪੀਂਦੇ, ਮੈਂ ਥੋੜਾ ਪਾਣੀ ਵੀ ਨਹੀਂ ਪੀਂਦਾ, 15 ਮਿੰਟ ਹੋ ਗਏ ਉੱਪਰ ਮੈਨੂੰ ਛਡਾਇਆ ਹੀ ਨਹੀਂ, ਛੜ ਖੜਕ ਵੀ ਡਾਂਗ ਪਾਠੀ ਮੈਨੂੰ ਛਡਾਇਆ ਨਹੀਂ, ਵੀ ਤੈਨੂੰ ਉੱਥੇ ਕੋਈ ਕੁੱਟਦਾ ਤਾ ਤੇਰੀ ਡਾਂਗਾ ਪਈ ਹੈ ਦਿੱਤੀ ਤਾਂ ਉਹਨੇ। ਦੇਖੋ ਡਾਂਗ ਖੜਕਦੀ ਹੈ ਪਾਠੀਆਂ ਦੀ ਕੋਸ਼ਿਸ਼ ਹੁਣ ਯਾਦ ਕਰ ਲਿਓ। ਇੱਕ ਨਹੀਂ ਲੜਦਾ ਦੁਨੀਆਂ ਵਿੱਚ, ਇੱਕ ਨਹੀਂ ਲੜਦਾ, ਪ੍ਰੇਮੀ ਦੀ ਕਦੇ ਲੜਾਈ ਨਹੀਂ ਹੁੰਦੀ। ਅੱਜ ਕਿਹਾ ਖੋਸਾ ਜਿੱਥੇ ਪ੍ਰੇਮ ਕਦੇ ਵੀ ਝਗੜੇ। ਹੁਣ ਤੁਸੀਂ ਸੋਚੋ ਇਸ ਗੱਲ ਨੂੰ, ਪ੍ਰੇਮੀ ਕਿਉਂ ਨਹੀਂ ਲੜਦੇ, ਕਦੇ ਸੋਚੀਏ ਗੱਲ। ਲੜਾਈ ਹੁੰਦੀ ਹੈ ਦੂਜੇ ਨਾਲ, ਬਹੁਤ ਧਿਆਨ ਦਿਓ ਜਰਾ, 2 ਹੋਣਗੇ ਤਾਂ ਲੜਾਈ ਹੋਊ ਨਾ, ਇਕੱਲਾ ਤਾਂ ਲੜੇ ਨਹੀਂ ਸਕਦਾ। ਜਿੱਥੇ ਪ੍ਰੇਮ ਹੈ ਉੱਥੇ ਦੂਜਾ ਹੋਣਾ ਹੀ ਨਹੀਂ, ਖੋਲ ਸਕਦਾ ਲੜੂ ਕਿਹਦੇ ਨਾਲ। ਜਿੱਥੇ ਪ੍ਰੇਮ ਹੈ ਉੱਥੇ ਦੂਜਾ ਹੈ ਹੀ ਨਹੀਂ, ਤੁਸੀਂ ਆਪਣੇ ਨਾਲ ਲੜ ਕੇ ਦਿਖਾਓ, ਕਦੇ ਇਕੱਲੇ ਖੜੇ ਕੰਨਾਂ ਨੂੰ ਮੁੱਕੇ ਮਾਰੋਗੇ ਸਮਝਿਆ ਨੂੰ, ਨਹੀਂ ਨਹੀਂ। ਜੇ ਦੂਜਾ ਹੋਵੇਗਾ ਤਾਂ ਲੜਾਈ ਹੋਵੇਗੀ, ਜਿੱਥੇ ਪ੍ਰੇਮ ਆ ਗਿਆ ਉੱਥੇ ਦੂਜਾ ਰਹਿਣਾ ਹੀ ਨਹੀਂ, ਉੱਥੇ ਤਾਂ ਵਸਤਾ ਹੀ ਹੈ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋਤੇ। ਪ੍ਰੇਮ ਦੀ ਅਵਸਥਾ ਇਹ ਖੇਡ ਹੀ ਨਿਆਰੀ ਹੈ, ਤਾਂ ਹੀ ਬਾਜਾਂ ਵਾਲੇ ਨੇ ਮੋਹਰ ਲਾ ਤੀ, ਸਭ ਗੱਲਾਂ ਛੱਡ ਦਿੱਤੀਆਂ। ਜਿਨ ਪ੍ਰੇਮ ਕੀਓ, ਜਿਹਨੇ ਮੈਨੂੰ ਪਰੇ ਕਰ ਦਿੱਤਾ ਬਸ, ਉਹਨੇ ਵਾਹਿਗੁਰੂ ਨੂੰ ਪਾ ਲਿਆ, ਉਹਨੇ ਪਰਮੇਸ਼ਰ ਨੂੰ ਪਾ ਲਿਆ। ਉਹ ਪ੍ਰੇਮ ਕਿੱਥੋਂ ਮਿਲਦਾ ਗੁਰਸਿੱਖ ਪਿਆਰਿਓ? ਆਪ ਨਹੀਂ ਮਿਲਣਾ ਕਿਤਾਬਾਂ ਵਿੱਚੋਂ। ਤੁਹਾਡੇ ਬੜੇ ਬੜੇ ਕਾਲਜ ਨੇ, ਯੂਨੀਵਰਸਿਟੀਆਂ ਨੇ, ਇੱਥੇ ਬਹੁਤ ਬੱਚੇ ਪੜ੍ਹਦੇ, ਤੁਸੀਂ ਵੀ ਪੜ੍ਹੇ ਹੋਏ ਕਿਸੇ ਸਕੂਲ। ਮੈਂ ਥੋੜਾ ਚਿਰ ਚੁੱਪ ਕਰਾਂ ਜੀ, ਨਾ ਦੇਖ ਲਓ ਜੇ ਕੋਈ ਜ਼ਰੂਰੀ ਗੱਲ ਹੈ ਹੁੰਦੀ ਹੈ ਪ੍ਰਬੰਧਕਾਂ ਨੂੰ ਕਰ ਲੈਣ ਤੇ ਮੈਂ ਚੁੱਪ ਕਰ ਜਾਂਦਾ। 2 ਦਾ ਤਾਂ ਕੰਮ ਚੱਲਣਾ ਨਹੀਂ ਹੈ, ਫਿਰ 2 ਪੁੜ ਜਿੱਥੇ ਕੱਟੇ ਚੱਲ ਪਏ ਵਿਚਾਰਾ ਦਾਣਾ ਗਿਆ ਵਿੱਚੋਂ, ਅੱਜ ਖੇ ਆਖੋ ਸਤਨਾਮ, ਫਿਰ ਮੇਰੀ ਕਥਾ ਤਾਂ ਦਾਣੇ ਨਾਲ ਪੀ ਜਾਣੀ ਵਿੱਚ, ਫਿਰ ਆਖੋ ਸਤਨਾਮ ਸ਼੍ਰੀ। ਲੜਾਈ ਗੁਰਮੁਖ ਪਿਆਰੇ ਉਹ ਦੂਜੇ ਨਾਲ ਹੁੰਦੀ ਹੈ, ਪ੍ਰੇਮ ਵਿੱਚ ਦੂਜਾ ਹੁੰਦਾ ਹੀ ਨਹੀਂ ਕੋਈ, ਉੱਥੇ ਸਿਰਫ ਇੱਕ ਹੈ। ਵਾਹਿਗੁਰੂ ਨੂੰ ਪ੍ਰੇਮ ਕਿਉਂ ਕਿਹਾ? ਵਾਹਿਗੁਰੂ ਇੱਕ ਹੈ, ਜੇ ਕਿਤੇ ਉਹ ਵੀ ਦੋ ਹੁੰਦੇ ਪ੍ਰੇਮ ਦਾ ਦਰਜਾ ਨਾ ਲੈਂਦਾ, ਉਹ ਹੈ ਇੱਕ ਸਿਰਫ। ਇਸ ਕਰਕੇ ਵਾਹਿਗੁਰੂ ਪ੍ਰੇਮ, ਪ੍ਰੇਮ ਵਾਹਿਗੁਰੂ। ਜਿੱਥੇ ਦੋ ਹੈ ਉੱਥੇ ਪ੍ਰੇਮ ਕਿੱਥੇ? ਉੱਥੇ ਪਿਆਰ ਕਿੱਥੇ? ਉੱਥੇ ਗੁਰਮੁਖ ਪਿਆਰੇ ਰੱਬ ਕਿੱਥੇ? ਇਹ ਗੱਲ ਕਿਤੋਂ ਨਹੀਂ ਲੱਭਣੀ ਤੁਹਾਨੂੰ ਗੁਰੂ ਤੋਂ ਬਿਨਾਂ। ਐਸੇ ਯੂਨੀਵਰਸਿਟੀ ਜਿਹਨੇ ਤੁਹਾਡੇ ਕਾਲਜ ਨੇ, ਤੁਸੀਂ ਪੜ੍ਹੇ ਹੋ, ਕੋਈ ਪ੍ਰੇਮ ਦਾ ਸਬਜੈਕਟ ਆਇਆ ਕਿਤੇ? ਕੋਈ ਲੱਗਿਆ ਪਰਚਾ ਦਿੱਤਾ ਤੁਸੀਂ? ਨਹੀਂ ਨਹੀਂ, ਇਹ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ ਨੂੰ ਪ੍ਰਾਪਤ ਹੋਇਆ, ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਨੂੰ, ਗੁਰੂ ਅਮਰਦਾਸ ਜੀ ਤੋਂ ਧੰਨ ਗੁਰੂ ਰਾਮਦਾਸ ਜੀ ਨੂੰ ਇਹ ਪਦਾਰਥ ਪ੍ਰਾਪਤ ਹੋਇਆ। ਇਹੀ ਤੁਕ ਪੜੋ ਜੀ,
1: ਕਿੰਨੀ ਭਗਤ ਪ੍ਰੇਮ ਲਿਵ ਲਾਈ।
0: ਬਸ ਉਹ ਭਗਤੀ ਜਿਹਦੇ ਵਿੱਚ ਮੈਂ ਪਰੇ ਹੋ ਜਾਵੇ, ਬਸ ਉਹ ਫਿਰ ਲਿਵ ਜੋੜਨ ਵਾਲੀ ਭਗਤੀ ਹੁੰਦੀ ਹੈ, ਕਿਉਂਕਿ ਲਿਵ ਜੁੜ ਗਈ ਤੂੰ ਰਹੇ ਹੀ ਨੀ ਹੈ ਇੱਕ। ਬਸ ਧਿਆਨੇ ਧਿਆਨੇ ਫਿਰ ਦੂਜਾ ਤਾਂ ਹੈ ਹੀ ਕੋਈ ਨੀ ਗੁਰਸਿੱਖ ਪਿਆਰੇ। ਉਹ ਪ੍ਰੇਮਾ ਭਗਤੀ ਗੁਰੂ ਦੇ ਦਰ ਵਿੱਚੋਂ, ਸੇਵਾ ਸਿਮਰਨ ਵਿੱਚੋਂ।
1: ਤਾਂ ਤੇ ਅੰਗਦ ਅੰਗ ਸੰਗ ਪਾਇਓ ਸਾਇਰ।
0: ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰੇਮਾ ਭਗਤੀ ਕੀਤੀ। 36 ਯੁਗ ਤਾਪ ਤੁਹਾਨੂੰ ਪਿਛਲੇ ਵਾਰੀ ਤੁਸੀਂ ਸਰਵਣ ਕੀਤਾ ਸੀ। ਪਦਵੀ ਪਾਲੀ ਇੱਕੋ ਰੱਬ ਦੇ ਰੂਪ ਦੀ, ਆਪ ਨਾਰਾਇਣ ਕਲਾਤਾਰ, ਤਾਂ ਤੋਂ ਉਹਨਾਂ ਤੋਂ ਪ੍ਰਾਪਤ ਕੀਤੀ ਗੁਰੂ ਅੰਗਦ ਦੇਵ ਜੀ ਨੇ। ਅੰਗ ਨਾਲ ਅੰਗ ਲਾ ਕੇ ਅੰਗਦ ਬਣਾ ਦਿੱਤਾ, ਜਿਵੇਂ ਦੀਵੇ ਨਾਲ ਜਲ ਲੱਗ ਕੇ ਦੀਵਾ ਦੂਜਾ ਮੱਚ ਪੈਂਦਾ, ਇਸ ਤਰ੍ਹਾਂ ਗੁਰੂ ਨਾਨਕ ਦੇ ਅੰਗਦ ਨੂੰ ਲਾ ਕੇ ਬਾਬਾ ਲਹਿਣਾ ਜੀ ਅੰਗਦ ਹੋ ਗਏ। ਤੇ ਗੁਰਸਿੱਖ ਪਿਆਰੇ ਉਹਨਾਂ ਨੇ ਤਾਂ ਤੇ ਅੰਗਦ ਅੰਗ ਸੰਗ ਪਿਓ ਸਾਇਰ, ਇਹ ਦੋ ਪਾਠ ਨੇ, ਸਾਇਰ ਵੀ ਠੀਕ ਹੈ ਸ਼ਾਇਰ ਵੀ ਠੀਕ ਹੈ। ਸਾਇਰ ਕਹਿੰਦੇ ਸਮੁੰਦਰ ਨੂੰ, ਜੇ ਬਿੰਦੀ ਲਾ ਦੋਗੇ ਸੱਸੇ ਦੇ ਪੈਰ ਵਿੱਚ ਫਿਰ ਸ਼ਾਇਰ ਹੁੰਦਾ, ਪੋਇਟ ਕਵੀ, ਸ਼ਾਇਰ ਉਰਦੂ ਦਾ ਸ਼ਬਦ ਹੈ, ਸ਼ਾਇਰ ਕਵੀ ਨੂੰ ਕਹਿੰਦੇ, ਪੋਇਟ ਨੂੰ। ਜੇ ਸੱਸੇ ਨੂੰ ਮੁਕਤਾ ਲਾਓਗੇ ਫਿਰ ਸ਼ਾਇਰ, ਸ਼ਾਇਰ ਕਹੀਏ ਸਮੁੰਦਰ। ਹੇ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪ੍ਰੇਮਾ ਭਗਤੀ ਪ੍ਰਾਪਤ ਕਰਕੇ ਤੁਸੀਂ ਸਮੁੰਦਰ ਵੱਤ ਅਥਾਹ ਹੋ ਗਏ, ਤੁਸੀਂ ਅਗੰਮ ਅਗੋਚਰ ਬਣ ਗਏ। ਤੁਸੀਂ ਸ਼ਾਇਰ ਪਾਠ ਕਰਨਾ ਹੋਵੇ ਫਿਰ ਤੁਹਾਡੀ ਜੋ ਬਾਣੀ ਹੈ, ਤੁਸੀਂ ਸਭ ਤੋਂ ਵੱਡੇ ਕਵੀ ਰੂਪ ਸ਼੍ਰੋਮਣੀ, ਤੁਸੀਂ ਮੁੱਖ ਤੋਂ ਸੱਚੀ ਗੱਲ ਆਖੀ ਹੈ, ਤੁਰਕੀ ਬਾਣੀ ਸੰਸਾਰ ਨੂੰ ਬਖਸ਼ੀ ਹੈ। ਇੱਕ ਪਾਠ ਹੋਰ ਕਰਦੇ ਨੇ ਇਹਦਾ ਗ੍ਰੰਥੀ ਸਿੰਘ, ਉਹ ਵੀ ਕਹਿੰਦੇ ਠੀਕ ਹੈ, ਤਿੰਨ ਸ਼ਬਦ ਸੂਰਤ ਕੀ ਨੀਵ ਰਖਾਈ। ਇੱਕ ਪਾਠ ਹੈ, ਤਿੰਨ ਸ਼ਬਦ ਸੂਰਤ ਕੀਨੀ ਵਰਖਾਈ। ਦੇਖੋ ਅੱਖਰ ਉਹੀ ਨੇ, ਕੀਨੀ ਵਰਖਾਈ ਤੇ ਨੀਵ ਰਖਾਈ, ਅੱਖਰ ਨੀ ਕੋਈ ਵੀ ਵਧਿਆ, ਜੋੜ ਦਾ ਹੀ ਫਰਕ ਹੈ ਬਸ। ਸਤਿਗੁਰ ਨਾਨਕ ਦੇਵ ਜੀ ਤੋਂ ਪ੍ਰੇਮਾ ਭਗਤੀ ਦਾ ਅਥਾਹ ਸਮੁੰਦਰ ਤੁਹਾਨੂੰ ਮਿਲ ਗਿਆ ਤੇ ਤੁਸੀਂ ਸ਼ਬਦ ਸੂਰਤ ਦੀ ਨੀਂਹ ਰੱਖੀ। ਜਦੋਂ ਗੁਰਗੱਦੀ ਦਿੱਤੀ ਹੈ ਨਾ ਗੁਰਮੁਖ ਪਿਆਰੇ ਗੁਰੂ ਅੰਗਦ ਦੇਵ ਜੀ ਨੂੰ, 9 ਨਿਧੀਆਂ 18 ਸਿੱਧੀਆਂ, ਸਾਰੀਆਂ ਸ਼ਕਤੀਆਂ ਦੀਆਂ ਗੁਪਤ ਰੂਹਾਂ, ਦੇਵੀ ਦੇਵਤੇ ਲਕਸ਼ਮੀ ਸਾਖ-ਸਾਤ ਦਰਸ਼ਨ ਕਰਾਏ ਸੀ ਗੁਰੂ ਨਾਨਕ ਦੇਵ ਜੀ ਨੇ। ਐ ਗੁਰੂ ਅੰਗਦ ਦੇਵ ਜੀ, ਇਹ ਤੁਹਾਡੇ ਚਰਨਾਂ ਵਿੱਚ ਖੜੀਆਂ ਨੇ, ਹੁਣ ਹਾਜ਼ਰ ਨੇ, ਇਹ ਤੁਹਾਡੀ ਮਰਜ਼ੀ, ਇਹਨਾਂ ਤੋਂ ਕੰਮ ਲੈਣਾ ਕਿ ਨਹੀਂ ਲੈਣਾ। ਇਹ ਹਾਜ਼ਰ ਰਹਿਣਗੀਆਂ ਤੁਹਾਡੇ ਸਮੁੰਦਰ ਵੱਤ, ਰਿਧੀਆਂ ਸਿੱਧੀਆਂ ਗੁਪਤ ਰੂਹਾਂ ਸਾਰੀਆਂ ਸ਼ਕਤੀਆਂ ਦੇਵੀ ਦੇਵਤੇ ਉਸ ਸਮੇਂ ਹਾਜ਼ਰ ਖੜੇ ਸੀ ਗੁਰਮੁਖ ਪਿਆਰਿਓ। ਜਿਹੜਾ ਤੁਸੀਂ ਹੁਕਮ ਕਰੋਗੇ ਉਹੀ ਕਰਨਗੇ, ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਇਹਨਾਂ ਤੋਂ ਕੰਮ ਵਰਤੋਂ ਲੈਣੀ ਹੈ। ਉਦੋਂ ਵੀ ਬਾਬਾ ਲਹਿਣਾ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਇਹੀ ਬਚਨ ਕਿਹਾ ਸੀ, ਸਤਿਗੁਰੂ ਮੈਨੂੰ ਇਹਨਾਂ ਦੀ ਲੋੜ ਨਹੀਂ, ਮੈਨੂੰ ਆਪਣੇ ਚਰਨਾਂ ਦੀ ਪ੍ਰੇਮਾ ਭਗਤੀ ਵਿੱਚ ਰੱਖਿਓ। ਕਿੰਨੀ ਭਗਤ ਪ੍ਰੇਮ ਲਿਵ ਲਾਈ, ਸਾਰੇ ਪਦਾਰਥ ਕੋਲ ਖੜੇ ਨੇ ਫਿਰ ਵੀ ਆਖ ਦਿੱਤਾ ਮੈਨੂੰ ਇਹਨਾਂ ਦੀ ਲੋੜ ਨਹੀਂ, ਮੈਨੂੰ ਆਪਣੇ ਚਰਨਾਂ ਵਿੱਚ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਤੇ ਗੁਰਸਿੱਖ ਪਿਆਰੇ ਉਹ ਗੁਰੂ ਅੰਗਦ ਦੇਵ ਜੀ ਸ਼ਹਿਰ ਬਣੇ ਸਮੁੰਦਰ ਰੂਪ, ਜਿਨ੍ਹਾਂ ਦੇ ਵਿੱਚ ਅਥਾਹ ਸ਼ਕਤੀਆਂ ਪਰ ਅੰਦਰੇ ਸਮਾਲੀਆਂ, ਜਿਵੇਂ ਸਮੁੰਦਰ ਸਾਰੇ ਹੀਰੇ ਰਤਨ ਮੋਤੀ ਅੰਦਰੇ ਸਮਾਈ ਬੈਠਾ ਹੁੰਦਾ, ਇਸੇ ਤਰ੍ਹਾਂ ਸਾਰੀਆਂ ਸ਼ਕਤੀਆਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅੰਦਰ ਹੀ ਸਮਾ ਲਿਆ।
1: ਤਿੰਨ ਸ਼ਬਦ ਸੁਰਤ ਕੀ ਨੇਵਰ ਖਾਈ,
0: ਰੱਖ ਦਿੱਤੀ ਸ਼ਬਦ ਸੁਰਤ ਦੀ ਗੁਰਮੁਖ ਪਿਆਰਿਓ। ਇਹ ਇੰਨੀਓ ਗੱਲ ਯਾਦ ਰੱਖਿਓ, ਜੇ ਸਿੱਖੀ ਦੀ ਪਰਖ ਵਿਚ ਬਾਬਾ ਲਹਿਣਾ ਜੀ ਪੂਰੇ ਨਾ ਉਤਰਦੇ, ਗੁਰਮੁਖ ਪਿਆਰਿਓ ਸ਼ਬਦ ਸੁਰਤ ਦੀ ਨੀਂਹ ਨਹੀਂ ਸੀ ਰੱਖ ਹੋਣੀ। ਇਹ ਦੁਨੀਆਂ ਵਿਚ ਚੱਲਣਾ ਹੀ ਸੀ ਗੁਰੂ ਨਾਨਕ ਦਾ ਸ਼ਬਦ। ਕਿਵੇਂ ਜੁੜਦੇ ਆਪਾਂ ਸ਼ਬਦ ਨਾਲ? ਉਹ ਬਾਬਾ ਲਹਿਣਾ ਜੀ ਨੇ ਨੀਂਹ ਰੱਖਤੀ, ਖਾ ਮੁਰਦੇ ਨੂੰ ਖਾਣ ਵਾਸਤੇ ਵੀ ਤਿਆਰ ਹੋ ਗਏ। ਇਹ ਨੀਂਹ ਰੱਖੀ ਹੈ ਉਹਨਾਂ ਨੇ। ਜੇ ਕਿਤੇ ਬਾਬਾ ਬੁੱਢਾ ਸਾਹਿਬ ਜੀ ਆਪ ਕਹਿੰਦੇ ਨੇ, ਮਹਿਮਾ ਪ੍ਰਕਾਸ਼ ਪੜ੍ਹੋ ਗੁਰਸਿੱਖ ਪਿਆਰਿਓ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਅਸੀਂ ਤਾਂ ਹੈਰਾਨ ਰਹਿ ਗਏ, ਭਾਈ ਭਗੀਰਤ ਜੀ ਕੋਲ ਸਨ, ਭਾਈ ਸਧਾਰਨ ਜੀ ਕੋਲ ਸਨ, ਤਿੰਨ ਸਿੱਖ ਕੋਲ ਖੜੇ ਸੀ ਉਦੋਂ ਜਿਹੜੇ ਝਾੜੀਆਂ ਦੇ ਓਹਲੇ ਲੁਗੇ ਸੀ। ਇੱਕ ਗੁਰੂ ਦੇ ਸ਼ਬਦ ਨੂੰ ਸਾਂਭਿਆ ਤਾਂ ਬਾਬਾ ਲਹਿਣਾ ਸਾਹਿਬ ਜੀ ਨੇ ਕਹਿਣ ਲੱਗੇ, ਸਤਿਗੁਰ ਦੱਸੋ ਮੈਂ ਕਿੱਧਰੋਂ ਛਕਾਂ, ਪੈਰਾਂ ਵੱਲੋਂ ਛਕਾਂ ਤੇ ਸਿਰ ਵੱਲੋਂ ਛਕਾਂ? ਗੁਰਸਿੱਖ ਪਿਆਰਿਓ, ਇਹ ਨੀਂਹ ਰੱਖ ਦਿੱਤੀ ਗੁਰੂ ਦੇ ਸ਼ਬਦ ਮੰਨਣ ਦੀ। ਸ਼ਬਦ ਸੁਰਤ ਕੀ ਨੀਂਵ ਰਖਾਈ, ਅਸਲ ਪਾਠ ਜਿਹੜਾ ਦਮਦਮੀ ਟਕਸਾਲ ਹੈ ਉਹ ਨੀਂਵ ਹੀ ਕਰਨਾ, ਪਰ ਉਹ ਵੀ ਠੀਕ ਹੈ। ਜਿਨ ਸ਼ਬਦ ਸੁਰਤ ਕੀਨੀ ਵਰਖਾਈ, ਬਦਲ ਰੂਪ ਹੋ ਕੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਜਗਿਆਸੂ ਸਿੱਖਾਂ ਦੇ ਹਿਰਦਿਆਂ ਵਿਚ ਸ਼ਬਦ ਦਾ ਮੀਂਹ ਵਰਾ ਦਿੱਤਾ। ਉਨ੍ਹਾਂ ਨੇ ਹੀ ਪੰਜਾਬੀ ਦੇ ਅੱਖਰ ਨੋਟ ਕਰ ਲਏ। ਉਹ ਸਭ ਤੋਂ ਪਹਿਲਾਂ ਗੁਰਮੁਖੀ ਦਾ ਸਕੂਲ ਖਡੂਰ ਸਾਹਿਬ ਬਾਬਾ ਗੁਰੂ ਅੰਗਦ ਦੇਵ ਜੀ ਨੇ ਆਰੰਭ ਕੀਤਾ। ਇਹ ਅੱਖਰ ਪੈਦਾ ਕਰਤੇ ਸੀ ਗੁਰੂ ਨਾਨਕ ਦੇਵ ਜੀ ਨੇ। ਇਹਨਾਂ ਨੂੰ ਸ਼ਬਦਾਂ ਦਾ ਜੋੜ ਜੋ ਵੀ ਦਿੱਤਾ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪਹਿਲਾ ਸਕੂਲ ਖੋਲਿਆ ਖੰਡੂਰ ਸਾਹਿਬ। ਉਹ ਸ਼ਬਦ ਸੁਰਤ ਕੀ ਨੀਂਹ ਵਰਖਾਈ,
1: ਗੁਰ ਅਮਰਦਾਸ ਕੀ ਅਕਥ ਕਥਾ ਹੈ।
0: ਭੱਟ ਜੀ ਕਹਿੰਦੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਤਾਂ ਕਹਿਣਾ ਹੀ ਕੀ ਹੈ, ਕਥਨ ਤੋਂ ਬਾਹਰ ਕਥਾ। ਉਹ ਤਾਂ ਬਾਣੀ ਨੇ ਕਹਿ ਦਿੱਤਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਉਹ ਕਥਾ ਤੋਂ ਰਹਿਤ, ਕਹਿਣ ਤੋਂ ਗੱਲ ਬਾਹਰ ਗਏ।
1: ਇੱਕ ਜੇ ਕਛ ਕਹੇ ਨਾ ਜਾਏ,
0: ਭੱਟ ਜੀ ਕਹਿੰਦੇ ਮੇਰੀ ਇੱਕ ਜੀਵ ਕੀ ਕਹੂਗੀ ਗੁਰੂਆਂ ਦੀ ਕਥਾ, ਕੀ ਮਹਿਮਾ ਕਹੂਗੀ? ਉਹ ਤਾਂ ਸਾਗਰ ਨੇ, ਇੱਕ ਚਮਚੇ ਵਿਚ ਸਾਗਰ ਦਾ ਕੀ ਪਾਣੀ ਆ ਸਕਦਾ? ਗੁਰਮੁਖ ਪਿਆਰੇ, ਚਮਚਾ ਸਾਗਰ ਵਿਚ ਸਮਾ ਸਕਦਾ, ਪਰ ਜੇ ਸਾਗਰ ਨੂੰ ਕਹੀਏ ਇਹੀ ਤਾਂ ਸਾਡੀ ਗੱਲ ਹੋਈ ਵੀ ਹੈ ਕਿ ਰੱਬ ਆ ਕੇ ਮਿਲੇ ਸਾਨੂੰ, ਇਹੀ ਅਰਦਾਸਾਂ ਹੋਣੀਆਂ ਦਰਸ਼ਨ ਦੇ। ਉਹਦੀਆਂ ਕਿਰਨਾਂ ਨੇ, ਖੋਲੋ ਦਰਵਾਜ਼ੇ ਆਪਣੇ, ਟਾਕੀਆਂ ਖੋਲੋ, ਉਹ ਕਿਰਨਾਂ ਆਊਗਾ। ਤੁਸੀਂ ਕਹੋ ਸੂਰਜ ਆ ਜਾਵੇ, ਦੇਖੋ ਕੈਸਾ ਬੱਚੇ ਨੇ, ਸੂਰਜ ਆਵੇ ਹੈਗਾ ਤੁਹਾਡਾ ਦਰਵਾਜ਼ਾ ਏਡਾ, ਉਹਦੀ ਰੋਸ਼ਨੀ ਨੂੰ ਸਮਾਉਣ ਜੋਗੇ ਹੈਗੇ?
2: ਖੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

سچا من وسایا جی جنت سب تد اپائے ایک ویکھ پرسن آیا

नाम निर्वाण सतगुरु सुनाया, नाम

ना हो

अमृत रात पिया गुर शब्दी, अमृत रात पिया गुर शब्दी।

off.

আমার হে রাজ জীবন আ

ਵਾਹਿਗੁਰੂ।

Thank you.

I'm going to go to the next one.

ਆਪਣਾ

Thank you.

Yeah.

Thank you.

ਉੱਥੇ ਅੰਮ੍ਰਿਤ ਵੰਡੀ ਸੁਖੀਆਂ ਹਰ ਕਰਨ

ਓਏ ਹਰ ਰੱਬ ਤੇਰੀ ਜਾਨ ਦੇ ਜਿਉਂ ਗੁੰਗਾ ਲਿਖਿਆ ਸਾਰੀ ਇਹ ਦੱਸ ਨੂੰ ਹਰ ਰੱਬ

Hare Krishna, Hare Krishna, Krishna Krishna, Hare Hare.

जा हर नाम ठंडोले, जा हर नाम Oh, my God.

Thank you.

I'm going to go to the hospital.

Thank you.

ਵਪਾਰ ਕਰੀ ਲੈ ਇੱਕ ਨਾ ਨੋਹਰ ਲਾਭੇ ਇੱਕ ਨਾ ਨੋਹਰ ਲਾਭ

ਸਾਹਿਬ ਜੀ ਦਾ

我是南门上的哥哥，南门上的哥哥。

गोर दिखिया जे मन वसै गोर दिखिया

Yeah.

رب ہو کے سنے پکار.

I'm not sure.

हर मुख सोए जीव हर की

Oh, she's talking.

Thank you.

I'm gonna go to the hospital.

ਰੁਕਿਆ ਹਰ ਕਰਨੇ ਜਮ ਕੇ ਪੰਛ ਨਾ ਪਾਈਏ ਫਿਰ ਨਾ ਹੀ ਮਰਨੇ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

I'm gonna go to the next one.

I'm going to go to the hospital.

I'm going to go to the hospital.

Thank you.

Hare Krishna, Hare Krishna, Krishna Krishna, Hare Hare.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

फिरने आए पंख चले तब जग तुम्हें जब तुम करो सहार।

ਤੁਸ਼ਟਤਾ ਪੂਰੇ ਸਤਿਗੁਰੂ ਹਰ ਤਨ ਸੱਚ ਅਖੁੱਟ ਸਭ ਅੰਦੇਸੇ ਮਿਟ ਗਏ

نامِ خند جت نامِ خند جت نامِ خند جت نرمل نام جپو سدگر مکھ

अंतर की कथा।

Oh,

निर्मल नाम जब

اس قدر لطف تھا

I'm going to go to the hospital.

Yeah.

मात्र

Mati ve sonra

Thank you.

मन रे

अब गुण छोड़ गोरा

Hare Krishna, Hare Krishna, Krishna Krishna, Hare Hare.

निर्मल नाम जपो सतगुरु।

पर हर लोग निंदा पूर्ण दिया

ਸਾਥ ਗੁਰਬਤ ਨੀ ਫਲ ਫ

जो हर जियो

निर्मल नाम जपो सतगुरु, निर्मल नाम जपो सतगुरु।

Father,

Hey!

I'm going to go to the hospital.

Santo

Oh, I'm not going to do it.

Oh!

Thank you.

निर्मल नाम जपो

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ राजन के राजा महाराजन के महाराजा राजन के राजा महाराजन के महाराजा राजन के राजा महाराजन के महाराजन के राजन के राजा महाराजन I'm gonna make it.
3: I'm sorry.

Nirmal na

Thank you.

ஞானியான அனுசத குருதி கிருப்பா குறிப்பியாரியா கரு கிருப்பா கழிவு கட்டு ஜான் அஞ்சனு சாரியா அந்தரோ ஜனுக்கா மகு துட்டா தனுக்கா சௌத சச்சே சோவாரியா கஹே நானுக்கு ஏஹி அனந்த ஹே அனந்த குருதி ஜானியா பாபா ஜெஸ்தூன் தே சுயன் பாவை பாவை தா சுயன் தே ஜெஸ்னோ ஹோ கியா கரே விசாரியா ਇੱਕ ਭਰਮ ਪੂਲੇ ਫਿਰੇ ਦੈ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਇਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਕਥਕੀ ਕਰਾਂ ਕਹਾਣੀ ਕਥ ਕੇਰੀ ਕਿਰਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌ ਗੁਰ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥੋ ਅਕਥ ਕਹਾਣੀ ਇਹ ਮਨ ਚੰਚਲਾ ਜਦ ਰਾਈ ਗਿਣੈ ਨਾ ਪਾਇਆ ਜਦ ਰਾਈ ਨਾ ਪਾਇਆ ਗਿਣੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਵਰਮ ਭੁਲਾਇਆ ਮਾਇਆ ਤਾਂ ਮੋਹਣੀ ਜਿਨੈ ਕੀਤੀ ਜਿਣ ਟਗੋਲੀ ਪਾਈ ਆ ਗੁਰਬਾਣ ਕੀਤਾ ਜਿਸੇ ਵਿਟੋ ਜਨਮ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਉਹ ਚਤਰਾਈ ਗਿਣੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਦਸ ਨਾਲ ਕਿਉਂ ਜਿੱਤ ਲਾਈ ਆ ਐਸਾ ਕੰਮ ਮੂਲੇ ਨਾ ਕੀਚੈ ਜਦੰਤ ਪਛੋਤਾਈ ਆ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲ ਲਈ ਕਹੇ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਭਾਲੀ ਆਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਹਿੰਦਾ ਤੇਰਾ ਆਪਣਾ ਤੂੰ ਜਾਣਹੀ ਜੀ ਜੰਤ ਸਭ ਖਿਲ ਤੇਰਾ ਗਿਆ ਕੋ ਆਗ ਵਿਖਾਣੀ ਆਖਿਰ ਤਾਂ ਵੇਖਿਆ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁਨ ਜਾਣੇ ਅੰਮ੍ਰਿਤ ਖੋਜਦੇ ਇਸ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਦੁੱਧ ਪਾਏ ਕਵੇਖ ਪਰਸਣ ਆਇਆ ਲਭ ਲੂਭ ਅਹੰਕਾਰ ਜੁਗਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿੰਨੇ ਆਪ ਤਰਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਾ ਤੂੰ ਜਲਾਹੀ ਤੇ ਚੱਲਾ ਸਵਾਮੀ ਹੋਰ ਕਿਆ ਜਣਾ ਗੁਣ ਤੇਰੇ ਜੇ ਤੂੰ ਜਲਾਹੀ ਤੇ ਵੈ ਚੱਲਾਂ ਜਿੰਨਾ ਮਾਰਗ ਪਾਵਹੀ ਕਰ ਕਿਰਪਾ ਜਨ ਨਾਮ ਲਾਇ ਸੇ ਹਰ ਹਰ ਸਦਾ ਧਿਆਵਹੀ ਜਿਸਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ ਕਹੇ ਨਾਨਕ ਸੱਚੇ ਸਾਹਿਬ ਜਾਂ ਭਾਵੈ ਤੇ ਵੈ ਜਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਾਹਿਤ ਸਿਆਮ ਪਵਿੱਤ ਸਾਨੂੰ ਸਵਾਈਆ ਕਹਿੰਦੇ ਭਗਵਤ ਸੁਣਦੇ ਭਗਵਤ ਸੇ ਭਗਵਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਭਗਵਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਵ ਮਲੀਣ ਹੈ ਕਿ ਸੰਜਮ ਦੋਦਾ ਜਾਏ ਮਨ ਦੋਵੋ ਸ਼ਬਦ ਲਾਗ ਹਰ ਸਰੋਂ ਚਿੱਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਵਜਾਏ ਜੀਓ ਮਾਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਵ ਤਾਂ ਮਾਲੇ ਤਿੰਨੀ ਜਨਮ ਜੂ ਹੈ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਕਹੇ ਨਾਨਕ ਜਨ ਸੱਚ ਦਜਿਆ ਕੂੜੇ ਲਾਗੇ ਦਿਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜ ਕੀ ਸੋਈ ਪਹੁੰਚੈ ਨਾਈ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੀ ਸੇ ਬਣਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਹੋ ਸਦਾ ਰਹੇ ਹੈ ਗੁਰੂ ਨਾਲੇ ਜੀ ਕੋ ਸਿੱਖ ਗੁਰੂ ਸੇਤੀ ਸਨਮੁਖ ਹੋ ਗਏ ਹੋਵੇ ਤਾਂ ਸਨਮੁਖ ਸਿੱਖ ਹੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦਾ ਧਿਆਈ ਅੰਤਰਾਤਮਾ ਸਮਾਲੇ ਆਪ ਛੱਡ ਰਹੇ ਵਰਣੇ ਗੁਰੂ ਗੁਰਬਿਨ ਅਗਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਈ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਹੋਵੇ ਕਿਆ ਜਾਏ ਨੇਕ ਜੋ ਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਾਹਿਬ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿਰ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ
ਬਾਣੀ ਦਾ ਗਾਵ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਜ਼ਰ ਕਰਮ ਹੋ ਗਏ ਹਿਰਦੇ ਤਿੰਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਆਗੋ ਬਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੁਨਾ ਜਾਣੀ ਚਿਤ ਜਨ ਕਹਿਰ ਲਾਇਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀ ਰਹਿ ਜਤ ਰਿੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਇਆ ਸੁਭਾਉ ਸਤਿ ਸਤਿਗੁਰ ਸ਼ਬਦ ਸਿੱਧੀ ਮਨ ਲਿਆ ਸੱਚਾ ਲਾਇਆ ਪਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਇਆ ਸਮਾਉ ਸ਼ਬਦ ਰਤਨ ਸਹਿਜ ਮਨ ਸ਼ਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਈ ਕਹੇ ਨਾ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਰਿੜਾਓ ਸਿਵ ਸਕਦਾ ਪਵਾਈ ਕਹਿ ਕਰਦਾ ਆਪੇ ਗੁਮਰਦਾਏ ਗੁਮਰਦਾਏ ਆਪ ਵੇਖਿਆ ਗੁਰੂ ਗੁਰੂ ਕਿਸੇ ਬੁਝਾਏ ਤੋੜੇ ਬੰਧਨ ਸਦੋ ਮਨ ਵਸਾਏ ਗੁਰੂ ਜਿਸਨੂੰ ਆਪ ਕਰੇ ਸਕਦਾ ਇੱਕ ਸਿਉਂ ਲਵਲਾਹੀ ਕਹੇ ਨਾਨਕ ਆਪ ਕਰਦਾ ਆਪੇ ਗੁਮ ਬੁਝਾਏ ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰਦੇ ਤੱਤਾ ਸਾਰ ਨਾ ਜਾਣੀ ਤੱਤਾ ਸਾਰ ਨਾ ਜਾਣੀ ਗੁਰੂ ਬਾਜੋ ਤੱਤਾ ਸਾਰ ਨਾ ਜਾਣੀ ਤੇ ਹੀ ਗੁਣੀ ਸੰਸਾਰ ਪਰਮ ਸੁਤਾ ਸੁਤੇ ਰਹਿਣ ਵਿਹਾਣੀ ਗੁਰ ਕਿਰਪਾ ਤੇ ਸ੍ਰੀ ਜਨ ਜਾ ਕੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਬਾਏ ਜਿਸ ਨੂੰ ਅਣ ਦਿਨ ਹਲੇ ਬੁਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਵੁੜਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਸੇ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਵੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਮੇਂ ਕੁਝ ਹੀ ਕਰਦਾ ਖਿਦਰ ਜਾਇਆ ਜਾਂ ਤਿਸ ਪਾਉਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੇ ਲੱਗੇ ਤ੍ਰਿਸ਼ਨਾ ਮਾਇਆ ਮਨਬਰਤ ਆਇਆ ਇਹ ਮਾਇਆ ਜਤਾਰ ਵਿਸਰੈ ਮੋਹ ਪੁਜੈ ਭਾਉ ਪੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਬੁਲਾਗੀ ਜਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹਿ ਲੋਕ ਮਿਲ ਲਾਈ ਐਸਾ ਸਤਿਗੁਰ ਸੇਵ ਐਸਾ ਸਤਿਗੁਰ ਜੇ ਮਿਲਿਆ ਤਿਸ ਨੂੰ ਅਸਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਨਦਰ ਆਏ ਹਰ ਵਸੈ ਮਨ ਆਈ ਹਰ ਆਪ ਮੁੱਲ ਕਹਿ ਭਗਤ ਨਾ ਕਿ ਨਾਨਕ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਵਣ ਜਾਰਾ ਹਰ ਰਾਸ ਮੇਰੀ ਮਨਵਣ ਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਿਤ ਜਪੇ ਜੀਉ ਲਾਹਾ ਖੱਟੇ ਦਿਹਾੜੀ ਇਹ ਧਨ ਅਦਨਾ ਮਿਲਿਆ ਅਜਨ ਰੱਬ ਪਾਣਾ ਕਹਿ ਨਾਨਕਾ ਰਾਸ ਮੇਰੀ ਮਨ ਹੋਵਾ ਬਣ ਜਾਰਾ

ਪਿਆਸ ਨਾ ਪਜਾਏ, ਪਿਆਸ ਨਾ ਜਾਏ ਹੋਰ ਦਿਖਦਾ, ਜਿਚਰ ਹਰ ਰਸ ਭਲੇ ਨਾ ਪਾਏ, ਹਰ ਰਸ ਪਾਏ ਭਲਾ ਪੀਏ, ਹਰ ਰਸ ਬੋੜਨਾ ਦਿਸ਼ਾਂ ਲੱਗ ਆਏ, ਇਹ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੈ ਜਸ ਆਏ, ਕਹੇ ਨਾਨਕ ਹੋਰ ਅੰਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਈ, ਇਹ ਸ਼੍ਰੀ ਦਾ ਮੇਰੇ ਹਰ ਤੋਂ ਮੈਂ ਜੋਤ ਰੱਖੀ ਦਾਤ ਜਗ ਮੈਂ ਆਇਆ, ਜੋਤ ਰੱਖੀ ਤੁਧ ਵਿੱਚ ਦਾਤ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਇ ਜਗ ਦਿਖਾਇਆ, ਗੁਰਪ੍ਰਸਾਦੀ ਪੂਜਿਆ ਤਾਂ ਜਲ ਧੋਆ ਜਲ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਹ ਰਚਿਆ, ਜੋਤ ਰਾਖੀ ਦਾਤ ਜਗ ਮੈਂ ਆਇਆ, ਮਨ ਜਾਉ ਪਾਇਆ ਪ੍ਰਭਾਗ ਮੈਂ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਜਨ ਸੁਭਾਗੇ ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸਭ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗ, ਇਹ ਸ਼੍ਰੀ ਦਾ ਮੇਰੇ ਹਰ ਤੋਂ ਮੈਂ ਜੋਤ ਰੱਖੀ ਦਾਤ ਜਗ ਮੈਂ ਆਇਆ, ਇਹ ਸ਼੍ਰੀ ਦਾ ਮੇਰੇ ਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸ਼੍ਰੀ ਦਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਜਿਹੜਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਮਝਾਇਆ, ਇਹ ਨੇਤਰ ਮੇਰੇ ਹਰ ਤੋਂ ਮੈਂ ਜੋ ਧਰੀ, ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਬੇਸ ਸੰਸਾਰ ਤੁਮ ਦੇਖਦੇ, ਇਹ ਹਰ ਦਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਵਰਨਾ ਕੋਈ, ਕਹੇ ਨਾਨਕ ਇਹ ਨੇਤਰਾਂ ਦੱਸੇ ਸਤਿਗੁਰ ਮਿਲਿਆ ਦੇ ਬਸਰਟ ਹੋਈ, ਇਹ ਸਰਵਣੋ ਮੇਰੇ ਹੋ ਸਾਚਾ ਸੁਣਦੇ ਨੂੰ ਬਿਠਾਏ, ਸਾਚਾ ਸੁਣਦੇ ਨੂੰ ਬਿਠਾਏ, ਸਰੀਰ ਲਾਏ ਸੁਣੋ ਸਤਿਬਾਣੀ, ਜੇ ਸੁਣੀ ਮੰਤਰ ਜਿੱਤ ਸੁਣੀ ਮੰਤਰ ਹਰਿਆ ਹੋਆ ਰਸਨਾ ਰਸ ਬਾਣੀ, ਸਾਚਾ ਲੱਖ ਉਡਾਉਣੀ ਤੱਕ ਤਾਂ ਕੀ ਗੱਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ, ਸਾਚਾ ਸੁਣਦੇ ਨੂੰ ਬਿਠਾਏ, ਹਰ ਜੀਓ ਗੁਫਾ ਅੰਦਰ ਰੱਖ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਦਾ ਦੁਆਰੇ ਪ੍ਰਗਟ ਕੀਤੇ ਦਸਵਾਂ ਬੋਧ ਰਖਾਇਆ, ਗੁਰਦੁਆਰੇ ਲਾਏ ਭਾਵਨੀ ਕਰਾਂ ਦਸਵਾਂ ਦੁਆਰ ਦਿਖਾਇਆ, ਵਜਾਇਆ ਵਾਜਾ ਪਾਉਣ ਨੌਂ ਦੁਆਰੇ ਪ੍ਰਗਟ ਕੀਏ ਦਸਵਾਂ ਦੁਆਰ ਦਿਖਾਇਆ, ਗੁਰਦੁਆਰੇ ਲਾਏ ਭਾਵਨੀ ਕਰਾਂ ਦਸਵਾਂ ਦੁਆਰ ਦਿਖਾਇਆ, ਤਹੇ ਅਨੇਕ ਰੂਪ ਨਾਓ ਨਾ ਬਨਿਰਧ ਸਿਧਾਂਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖੇ ਵਾਜਾ ਪਵਣ ਵਜਾਇਆ, ਇਹ ਸੱਚ ਸੁਹਿਲਾ ਸੱਚ ਕਰ ਗਾਵੋ, ਗਾਵੋ ਤਾਂ ਸੁਹਿਲਾ ਕਰ ਸੱਚ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾ ਤੁਧ ਪਾਵੇ, ਗੁਰਮੁਖ ਜਿਨਾ ਬਜਾਵੇ, ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ ਸੁਜਨ ਪਾਵੇ, ਕਹੇ ਨਾਨਕ ਸੱਚ ਸੁਹਿਲਾ ਸੱਚ ਕਰ ਗਾਵੇ, ਆਨੰਦ ਸੁਣੋ ਬੜੇ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮਪੁਰ ਪਾਇਆ ਉਤੇ ਸਗਲ ਸੂਰੇ, ਦੁਖ ਰੋਗ ਸੰਧਾ ਪੁੱਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵੱਡੀ ਵਡਿਆਈ ਪੁੱਜੇ ਸਭਾ ਵੱਡੀ ਵਡਿਆਈ ਜਾਂ ਪੁੱਛਣਾ ਦਾ

ਪੌੜੀ ਨਾਨਕ ਜੀ ਪਾ ਕੇ ਲਿਖਣਾ ਹੋਵੇ ਤਰੰਬਾਲੀ ਆ ਸੱਚੇ ਸੱਚ ਨਿਬੜਾ ਚੁਣਵਾ ਕੱਢੇ ਜਜਮਾਲੀ ਆ ਫਾਉਣਾ ਪੰਜ ਕੁੜੀ ਯਾਰ ਮੁਕਾਲੇ ਦੂਜੇ ਚਾਲੀ।

0: ਲੋਕ ਮਹੱਲਾ ਪਹਿਲਾ ਵਿਸਮਾਦ ਨਾਥ ਵਿਸਮਾਦ ਭੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਰਾਂਗੇ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਛੇੜੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੈ ਪਰਾਣੀ ਵਿਸਮਾਦ ਸੰਜੋ ਵਿਸਮਾਦ ਜੀ ਜੋ ਵਿਸਮਾਦ ਬੁਕ ਵਿਸਮਾਦ ਭੋਗ ਵਿਸਵਾਸ ਵਿੱਚ ਸਮਾਸਾਲਾ ਵਿਸਮਾਦ ਜੜ ਵਿਸਮਾਦ ਵਾਨੇ ਦਾ ਵਿਸਮਾਨ ਦੂਰ ਵਿਸਮਾਨ ਦੇ ਕੇ ਹਾਜ਼ਰਾ ਹਜ਼ੂਰ ਵੇਗ ਵਡਾਂਦਿਆ ਵਿਸਮਾਦ ਨਾਨਕ ਬੁੱਝਣ ਪੂਰਾ ਭਾਗ ਮਹਿਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸਿੰਘ ਕੁਦਰਤ ਸੁਖਸਾਰ ਕੁਦਰਤ ਪਾਤਾਲੀ ਕਾਸ਼ੀ ਕੁਦਰਤ ਸਰਵਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਇਨਸੀ ਰੰਗੀ ਕੁਦਰਤ ਜੀ ਜਾਨ ਕੁਦਰਤ ਨੇ ਕਿਆ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਵੈ ਸੰਤਰ ਕੁਦਰਤ ਧਰਤੀ ਕਾ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾਹੀਂ।

ਥੋੜ੍ਹੇ ਆਪਣੇ ਭੋਗੋਕ ਹੋਰ ਸਜਾਇਆ, ਵੱਡਾ ਹੋਇਆ ਦੁਨੀਦਾਰ ਦਰਸ਼ਨ ਚਲਾਇਆ। ਅੱਗੇ ਕਰਨੀ ਕਿਰਤ ਵਾਚੀ ਬਲੇ ਖਾਕਰ ਸਮਝਾਇਆ।

0: ਖਾ ਗਿਆ ਜਮਕਾਲ ਮਹਿਲਾ ਪਹਿਲਾ
1: ਨੱਚਣ ਗੁਰ ਪੈਰਲਾ ਇੰਸ ਉੜੂ ਰਾਓ ਜੱਟ ਪੈ ਵੇਖੇ ਲੋਕ ਸਗੁਰ ਜਾਏ ਰੋਟੀ ਕਾਰਨ ਪੂਰੇ ਤਲਾ ਪੁਛਣ ਧਰਤੀ ਨਾਲ

ਸਰਕਾਰ ਹੈ ਨਾਲੇ ਰੱਖਣਾ ਚਾਹੀਏ ਜੀ ਆਪਣੇ ਸਭਿਆ ਦੇ ਖਾਜਾ ਗਵਾਈਏ ਜੇ ਲੋੜੇ ਚੰਗਾ ਆਪਣਾ ਕਿਰਪਾ ਨੇ ਸਦਾਈਏ ਜੇ ਜਲਵਾਣਾ ਪਰ ਹਰ ਜਲਵਸ ਕਰਨ ਦੀ ਆਈਏ ਕੋ ਰਹਿਣਾ ਪ੍ਰੀਏ ਪਾਈਏ ਕੋ ਰਹਿਣਾ

ਮੁਸਲਮਾਨਾਂ ਸਿੱਖ ਸ਼ਰੀਅਤ ਪੜ ਪੜਕਣੇ ਵਿਚਾਰ ਬੰਦੇ ਸੇਜੇ ਪੰਜ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹ ਅੰਦਰ ਸੰਰੂਪ ਅਪਾਰ ਤੀਰਥ ਨਾਵੈ।

0: ਮਹਿਲਾ ਪਹਿਲਾ
1: ਬੱਚੇ ਮੁਸਲਮਾਨ ਕੀ ਪੜੇ ਪਈ ਤੁਮਿਹਾਰ ਖੜ ਬਾਂਡੇ ਚਾ ਕਿਉਂ ਜਲਦੀ ਕਰੇ ਪੁਕਾਰ ਜਲ ਜਲ ਰਵੋ ਬਪੜੇ ਜਜਟ ਪਵਾਂਗੇ ਯਾਰ ਨਾਨਕ ਜਿਨ ਕੱਤੇ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਜੂ ਸਤਿਗੁਰ ਕਿਨੇ ਨਾ ਪਾਇਆ ਜੂ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਪ੍ਰਗਟ ਆਪ ਸੁਣਾਇਆ ਸਤਿਗੁਰੂ ਮਿਲਿਆ ਸਦਾ ਮੁਕਤ ਜਨ ਵਿੱਚੋਂ

ਦਾ ਪਹਿਲਾ ਹੁਣ ਚਾਇਆ ਹੁਣ ਚੁਕਿਆ ਹੁਣ ਜੰਮਿਆ ਹੁਣ ਚੰਮੂਆ ਹੁਣ ਦਿੱਤਾ ਵਿੱਚ ਲਿਆ ਹੁਣ ਵਿੱਚ ਕੱਟਿਆ ਹੁਣ ਚੁਕਿਆ ਹੁਣ ਸਤਿਆਰ ਘੂੜਿਆਰ ਹੁਣ ਵਿੱਚ ਪਾਪੁਨ ਵਿਚਾਰ ਹੋ ਵਿੱਚ ਨਰ ਸੁਰਗ ਅਵਤਾਰ ਹੋ ਵਿੱਚ ਹੱਸੈ।

ਹੋਵਿਤ ਮੂਰਖ ਸਿਆਣਾ ਮੁਖ ਮੁਸਕਿਤ ਸਾਰ ਨਾ ਜਾਣਾ। ਹੋ ਵਿੱਚ ਮਾਇਆ ਹੋ ਵਿੱਚ ਛਾਇਆ ਹੋ ਮੈਂ ਕਰ ਕਰ ਜੰਤੁ ਪਾਇਆ ਹੋ ਮੈਂ ਬੂਝੇ ਤਾਂ ਦਰ ਸੁਝੇ ਹੋ ਮੈਂ ਬੂਝੇ ਤਾਂ ਦਰ ਸੁਝੇ ਗਿਆਨ।

ਮਹਲਾ ਪਹਿਲਾ ਪੁਰਖਾ ਬਿਰਖਾ ਤੀਰਥਾਂ ਤਟਾਂ ਮੇਘਾਂ ਖਿੱਤਾ ਕਿਪਾਲੋ ਅਮੰਡਲਾ ਖੰਡਾ ਬ੍ਰਹਮੰਡਾਂਡ ਜੇ ਰਜ ਉਤਪਜਾ ਖਾਣੀ ਸੇਤ ਜਾ ਸੋ ਮਿਤ ਜਾਣੇ ਨਾਨਕਾ ਸਨਾ ਮੇਰਾ ਜਨਤਾ ਨਾਨ ਅਜਿੰਤ ਪਾਏ ਕੈ ਸਮਾਲੇ ਸਭਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਵੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣ ਬਗ

0: ਪੜੀਆਂ ਜਿੱਤੀ ਯਾਰ ਜਾਪਣੀਆਂ ਜਿੱਤੇ ਸਾਸ।
1: ਨਾਨਕ ਲੇਖੇ ਗੱਲ ਹੋਰ ਹੋ ਮੈਂ ਜਕਣਾ ਜਾਂ ਮਹਿਲਾ ਪਹਿਲਾ।
2: ਲੇਖੇ ਪੜਿਆ ਤੇ ਚੱਕ ਲਈ ਬਹੁਤ ਤੀਰ ਭਵੀ ਅਤੇ ਸੋ ਲੱਗੀ ਆ।

ਥੋੜੀ ਦਾਨ ਮੰਡਾ ਤਲੀ ਖਾ ਜੇ ਮਿਲੇ ਚਮਚ ਤਕਲਾਈ ਹੈ ਕੂੜਾ ਲਾਲ ਛੱਡੀ ਹੈ ਹੋਈ ਮਨ ਲੱਖੀ ਆਈ ਹੈ ਹਲ ਤੇ ਹੋ ਪਾਈਏ ਜਿਵੇਂ ਕਾਰ ਕਮਾਈ ਹੈ ਜੇ ਹੋਵੇ ਪੂਰਬ ਲਿਖਿਆ ਤਾਂ ਦੂਰਚਨਾ ਦੀ ਪਾਈ ਹੈ ਮੈਂ ਥੋੜੀ ਸੇ

ਸਵਾਰੀ ਅੰਤਰੀਏ ਸੁਖ ਸੰਭਾਲੀ ਆ ਜਿਹਨ ਕਰ ਉਪਦੇਸ਼ ਗਿਆਨ ਲਿੰਦੀ ਆ ਨਿਤਰੀ ਜਗਤ ਨਿਹਾਲੀ ਆ ਖਤਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਹੀ ਆ ਸਤਿਗੁਰੂ ਹੈ ਬਹੁਤ ਲੈਕਣੇ ਵਿਚਾਰੀਆਂ

ਲਗਾ ਪਹਿਲਾ ਸਿਮਲੁਕ ਸਹਿਰਾਏ ਰਾਤ ਧੀ ਰਗਤ ਮੁੱਚੇ ਹੋਏ ਜੇ ਆਭਿਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮੁ ਨਾਇਆ ਵੇ ਪਤ ਮਿਠਤ ਨੀ ਵੀ ਨਾਨਕਾ ਗੁਣ ਸਿੰਘ ਆਈਆਂ ਤਤ ਸਭ ਕੋ ਨੀ ਵੈ ਆਪ ਕੋ।

ਪਹਿਲਾ ਪਹਿਲਾ ਪੜ ਪੁਸਤਕ ਸੰਧਿਆਵਾਦੰ ਸਿਲ ਪੂਜ ਸੁਗਲ ਸਮਾਧੰ ਮੁਖ ਜੁੜ ਵਿਖਣ ਸਾਰੰ ਕਿਰਪਾਲ ਤਿਆਲ ਵਿਚਾਰੰ ਗਲ ਮਾਲਾ ਤਿਲ ਮਿਲਾ ਟੰਗੋ ਦੋਤੀ ਬਸ ਕਪਾਟੰ ਜੇ ਜਾਣ ਸੁਰਮੰਕਰ ਮੰਗ ਸਭੋ ਕਣ

ਕੱਪੜੂ ਸਵਾਉਣਾ, ਸਰਦੀਆਂ ਅੰਦਰ ਜਾਉਣਾ, ਮੰਦਾ ਚੰਗਾ ਆਪਣਾ ਆਪੇ ਕਿੱਤਾ ਪਾਉਣਾ, ਹੁਕਮ ਕੀਏ ਮਨ ਪਾਉਂਦੇ, ਰਾਏ ਪੀੜੇ ਅੱਗੇ ਜਾਉਣਾ, ਨੰਗਾ ਦੂਈ ਚਾਲੀਏ ਤਾਂ ਦਿਸਦਾ ਖਰਾ ਡਰਾਉਣਾ।

ਪੌੜੀ ਸਾਹਿਬ ਉਦਿਆਲ ਕਿਰਪਾਦਰ ਸਹਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਇਸਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਖਤ ਮਹਿਲ।

ਹੋਰ ਜਿਤੇਂਦਰ ਸਤਿਗੁਰ ਨਦਰੀ ਹੇਠ ਚਲਾਈਂਦਾ ਆਪੇ ਦੇਵੜੀਆਂ ਆਈਆਂ ਆਪੇ ਹੀ ਕਰਮ ਕਰਾਈਂਦਾ ਵੱਡੋ ਵੱਡਾ ਅਡਮਦਨੀ ਸਿਰ ਸਿਰ ਕੰਧੇ ਲਾਈਂਦਾ

ਪਹਿਲਾਂ ਸੁੱਚਾ ਆਪ ਹੋਏ ਸੁੱਚਾ ਗੱਠਾਏ ਸੁੱਚਾ ਕਹਿ ਰੱਖੀਓ ਕੋਈ ਨਾ ਘਟਿਓ ਜਾਏ ਸੁੱਚਾ ਹੋਏ ਕਹਿ ਜੇ ਵੀ ਅਲਗ ਆਪਣਾ ਸਲੋਕ ਖੋਤੀ ਜਾਏ ਸੱਤਿਆ ਕਿਸੋ ਲੱਗ।

ਸੁੱਕਾ ਪਈਆ ਤੇ ਜਿਤ ਮੁਖ ਨਾਮ ਨੋਚਰੈ ਮੁੰਨਾ ਵਰਸਾਏ ਨਾਨਕੇ ਬਜਾਣੀਐ।

ਆਪਣੇ ਸੁਨਾਏ ਸੁੱਖ ਨੂੰ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਲਿਖਾ ਸੰਦੀ ਹੈ ਜਾ ਰਹਿਣਾ ਨਹੀਂ ਹੈ ਜਿਤ ਗਾਇਤ ਗਾਰ ਬਣੀ ਹੈ।

ਪੌੜੀ ਜਿੱਥੇ ਵਿੱਚ ਪਾਈਏ ਸੋ ਸਾਹਿਬ ਸਦਾ ਸੰਭਾਲੀਏ। ਜਿਤ ਕੀਤਾ ਪਾਈਏ ਆਪਣਾ ਸਘਾਲ ਬ੍ਰਿਤੂ ਵਾਲੀਏ ਮੰਦਾ ਮੂਲ ਕਿਤੇ ਜਲੰਬੀ।

0: ਨਾਲ ਖਸਮ ਚਲੇ ਅਰਦਾਸ ਚਲੇ ਅਰਦਾਸ
1: ਚੱਕ ਲੱਗ ਚੱਕਰੀ ਜੇ ਚਲਕ ਮੈਂ ਭਾਏ ਹੁਰਮਤ ਨਗਲੀ ਹੋ ਜਬ ਜੂਣਾ ਖਾਏ ਖਸਮੇ ਕਰੇ ਬਰਾਬਰੀ।

ਨਾਨਕ ਸੰਤ ਨਾ ਜਾਪਣੀ ਹਰ ਸਾਖੇ ਪਾਰਾਵਾਰ। ਆਪ ਕਰਾਏ ਸਾਖੀ ਫਿਰ ਆਪ ਕਰਾਏ ਮਾਰ, ਇੱਕ ਨਾਗਲੀ ਜੰਜੀਰੀ।

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

संस्कृत दुखी को दान लागे, संस्कृत दुखी को सब त्याग।

मो माया के संग न ले मन मेरा भय हर हर एक।

एक ओट एको आधार, नानक मांगे नाम प्रभु सार।

0: ते काठ जन जन्म का टूटा गंड है।
1: अपना
0: दाजन संत

0: ਸੀ ਕਿਆ ਮਨ ਬਸੇ ਤੇ ਸਾਥ ਤੇ ਕਿਆ
1: ਮਨ ਨਾਮ ਜਪੋਲੇ ਬੁਲਾਰ ਦੁਖ ਦਰਦ ਮਨ ਤੇ ਪਹੁੰਚਾਏ
0: ਸਤਿ ਵਪਾਰ ਕਰੋ ਵਪਾਰੀ ਦਰਗਹਿ ਨਿਭਹਿ ਕੇ ਤੁਮ

ਰੱਤ ਗੋਪਾਲ ਮਹਾਤ ਕੇ ਮਾਥੇ ਨਾਨਕ ਉਦਰੇ ਤਿਨਕੇ ਸਾਥੇ ਮਿਟ ਗਏ ਬੈਰ ਭਏ ਸਭ ਰੀ ਅੰਮ੍ਰਿਤ ਨਾਮ ਸਾਧ ਸੰਗ ਲੈ ਆਲ ਗੰਜਾਲ ਟਿਕਾਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਤੇ।

0: ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

फिर संकट जोन गर्भ न आयो, सुकहो टल गुर सेविय, अहनिस सहज सुभाए।

कर संतन की तूरे। वाहिगुरु जी का खालसा, वाहिगुरु जी की फतेह। परमेश्वर जी का खिरदा स्वरूप चवर छतर तख्त दे मालक सतगुरु गुरु ग्रंथ साहिब कृपालू जी दी पावन पवित्र चरण शरण विच सोभाए मान गुरु सवारे गुरमुख प्यारे सत संगी जनो सतगुरु गुरु ग्रंथ साहिब जी ने आप कृपा कीती जो अमृत बाणी दी विचार आपां प्रारंभ कीती सी। अज धन गुरु ग्रंथ साहिब जी दी कृपा दा सदका इस अमृत बाणी दा पंजवां शब्द और पंजवें ही पातशाह दा उचारण कीता होया जिस दी विचार गुरु कृपा नल करनी है आप जी ने श्रवण कीता है। अमृत गुरबाणी दे कीर्तन विच साहिब धन गुरु अर्जुन देव सच्चे पातशाह जी हजूर दी सिफत विच भाई गुरदास जी होना दी लिखी कोई वार विचों पौड़ी दा कीर्तन असानू श्रवण कराया गया क्योंकि जिस गुरु जी दे पवित्र बचन आपां विचारने ने उस सतगुरु जी ली हिरदे विच श्रद्धा भावना और एकाग्रता होवे। ते स्याणे गुरमुख एक बचन करदे ने कि जिस बंदे ने गुरुद्वारे विच सत संगत विच कीर्तन विचार विच कुछ खट के ले जाना है ओ अरदास करे कि परमात्मा उस दे अंदर नू तीन दातां बख्श दे। जिसने संगत विचों कुछ खटना है पहली गल कि परमात्मा उदे अंदर नू पूर्ण श्रद्धा दी दात बख्शे। श्रद्धा तो बिना अंदरों कुछ भी नहीं लिया जा सकता। गुरु साहब ने बाणी विच बचन भी कहे ने कहन लगे जा कह हृदय विश्वास प्रभ आया तत् ज्ञान तिस मन प्रगटाया। पहली बेनती के सत संगी पुरुष अपने अंदर श्रद्धा ली अरदास करे ते श्रद्धा कोई 70% कोई 80% नहीं प्यारो पूर्ण तौर ते अपने गुरु ते पूरा भरोसा हो। एक बेनती मैं करनी चाहना हां धन गुरु ग्रंथ साहिब दी बाणी विच गुरु रामदास जी दा एक बचन पढ़ने ते ओ पवित्र शब्द हुक्म रूप विच भी सतगुरु जी कई बारी बख्श दे। हजूर कृपालू जी दे बचन ने के खम अंधुले अंध बिखै बिखराते क्यों चालै गुर चाली सतगुर दया करे सुख दाता खम लावै अपन पाली। एक हजूर दा बचन खोर हुंदा है के खम अंधले ज्ञानहीन अज्ञानी क्यों चालाएं मार्ग पंथा हम अंधले को गुर अंचल दीजै जन नानक चलें मिलंथा। बड़ी बारी ए अमृत बचन आपने पढ़े विचार भी सरवण कीती होनी है। चित च ख्याल आउंदा है इस बाणी दे दो बचना नू पढ़ के कि खम अंधले अंग अंध बिखै बिखराते क्यों चालें गुर चाली। अर्थ स्पष्ट ने कि असी
ਬਿਲਕੁਲ ਅੰਨੇ ਆ, ਸਾਨੂੰ ਦਿਸਦਾ ਨਹੀਂ। ਤੇ ਹੇ ਮੇਰੇ ਮਾਲਕ ਜੀ, ਇੰਨਾ ਕੁ ਹਨੇਰਾ ਸਾਡੀਆਂ ਅੱਖਾਂ ਨੂੰ ਖਾ ਗਿਆ ਕਿ ਅਸੀਂ ਜ਼ਹਿਰ ਨੂੰ ਵੀ ਆਪਣੀ ਜ਼ਿੰਦਗੀ ਦਾ ਅੰਮ੍ਰਿਤ ਸਮਝ ਕੇ ਪੀਣ ਲੱਗ ਪਏ। ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ। ਸੁਖ ਦਾਤਾ, ਸੁੱਖਾਂ ਦਾ ਦਾਤਾ ਸਤਿਗੁਰੂ ਜੀ ਕਿਰਪਾ ਕਰੇ ਸਾਡੇ ਤੇ। ਤੇ ਵੇਖੋ ਤੁਸੀਂ ਸਿਆਣੇ ਬੈਠੋ, ਇੱਥੇ ਇਹ ਨਹੀਂ ਕਿਹਾ ਅਸੀਂ ਅੰਨੇ ਹਾਂ ਤੇ ਸਾਨੂੰ ਅੱਖਾਂ ਦੀ ਜੋਤ ਦੇ ਦੇ। ਥੋੜ੍ਹਾ ਜਿਸ ਗੱਲ ਨੂੰ ਸਮਝਿਓ, ਦੋ ਪ੍ਰਮਾਣ ਸਿਰਫ ਦਿੱਤੇ ਨੇ, ਸ਼ਰਧਾ ਕਿਤਨੀ ਚਾਹੀਦੀ ਹੈ। ਇਹ ਨਹੀਂ ਕਿਹਾ ਸਾਨੂੰ ਅੱਖਾਂ ਦੀ ਜੋਤ ਦੇ ਦੇ। ਜਿਸ ਬੰਦੇ ਦੀਆਂ ਅੱਖਾਂ ਨਾ ਵੇਖ ਸਕਣ, ਉਹ ਇਹ ਕਹੇਗਾ ਨਾ ਕਿ ਗੁਰੂ ਜੀ ਕਿਰਪਾ ਕਰੋ, ਮੈਨੂੰ ਅੱਖਾਂ ਦੀ, ਮੈਨੂੰ ਆ ਨੇਤਰਾਂ ਦੀ ਜੋਤ ਬਖਸ਼ ਦਿਓ। ਇੱਥੇ ਹਜ਼ੂਰ ਨੇ ਇਹ ਨਹੀਂ ਕਿਹਾ ਮੈਨੂੰ ਅੱਖਾਂ ਦੀ ਜੋਤ ਦਿਓ, ਕਹਿਣ ਲੱਗੇ ਬਸ ਇੱਕ ਕਿਰਪਾ ਕਰ ਦਿਓ ਦਾਤਾ ਜੀ, ਆਪਣਾ ਪੱਲਾ ਪਕੜਾ ਦਿਓ। ਜੋਤ ਨਹੀਂ ਮੰਗੀ, ਪਾਲੀ ਮੰਗੇ ਹੈ। ਕਹਿਣ ਲੱਗੇ ਸਤਿਗੁਰ ਦਇਆ ਕਰੇ, ਸੁਖਦਾਤਾ ਹਮ ਲਾਵੇ ਆਪਣ ਪਾਲੀ। ਪਾਲੀ ਦਾ ਅਖਰੀ ਅਰਥ ਪੱਲਾ, ਲੜ, ਪਰਨਾ। ਜੋਤ ਨਾ ਦੇ, ਕਿਰਪਾ ਕਰ ਆਪਣਾ ਪੱਲਾ ਪਕੜਾ ਦੇ। ਹੁਣ ਦੂਸਰਾ ਜਿਹੜਾ ਪ੍ਰਮਾਣ ਅਰਜ਼ ਕੀਤਾ ਹੈ ਕਿ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਕਿਵੇਂ ਚੱਲੀਏ ਤੇਰੇ ਮਾਰਗ ਤੇ, ਤੇਰੇ ਪੰਥ ਤੇ, ਤੇਰੇ ਰਸਤੇ ਤੇ, ਤੇਰੀ ਵਾਟੜੀ ਤੇ। ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲਨਥਾ। ਪਹਿਲਾਂ ਕਿਹਾ ਪਾਲੀ, ਫਿਰ ਕਹਿਣ ਲੱਗੇ ਅੰਚਲ। ਹੁਣ ਅੰਚਲ ਤੇ ਪੱਲਾ ਗੱਲ ਇੱਕੋ ਵੇ ਕਿ ਸਾਨੂੰ ਜੋਤ ਨਹੀਂ ਮੰਗੀ, ਨੇਤਰਾਂ ਦੀ ਜੋਤ ਨਹੀਂ ਮੰਗੀ, ਕੇਵਲ ਪੱਲਾ ਪੰਗਿਆ, ਕੇਵਲ ਲੜ ਮੰਗਿਆ। ਗੁਰਮੁਖੋ ਅਖਰੀ ਅਰਥਾਂ ਇਹਦੇ ਇਹ ਨੇ। ਪਰ ਇੱਕ ਦਿਨ ਕਥਾ ਕਰਦਿਆਂ ਕੁਦਰਤੀ ਤੌਰ ਤੇ ਖਿਆਲ ਆਇਆ ਮਨਾ, ਕਿਉਂ ਗੁਰੂ ਸਾਹਿਬ ਕੇਵਲ ਪੱਲਾ ਪਕੜਨ ਲਈ ਕਹਿੰਦੇ ਨੇ, ਜੋਤ ਕਿਉਂ ਨਹੀਂ ਮੰਗਦੇ ਪਏ? ਕਿਤੇ ਜੋਤ ਮਿਲੇ ਤੇ ਅੰਦਰ ਦੀ ਚਲਾਕੀ ਨਾਲ ਇੱਕ ਤੋਂ ਬਿਨਾਂ ਦੂਜੇ ਨੂੰ ਨਾ ਦੇਖਣ ਲੱਗ ਪਵੀ। ਪੱਲੇ ਦਾ ਮਤਲਬ ਇਹ ਵੇ ਕਿ ਜਿਹਦਾ ਗੁਰੂ ਦਾ ਪੱਲਾ ਪਕੜਿਆ ਉਹਦੇ ਤੇ ਭਰੋਸਾ ਕਰਕੇ ਹੀ ਚੱਲੇ, ਕਿਉਂਕਿ ਅੱਖਾਂ ਦੂਜਾ ਦੇਖ ਸਕਣਗੀਆਂ। ਤੇ ਜਿਹਦਾ ਪੱਲਾ ਪਕੜਿਆ ਹੋਵੇ ਫਿਰ ਉਸ ਉੱਪਰ ਯਕੀਨ, ਉਹਦੇ ਉੱਪਰ ਭਰੋਸਾ ਵੱਜਦਾ ਹੈ। ਸਤ ਸੰਗੀ ਪੁਰਸ਼, ਪਹਿਲੀ ਬੇਨਤੀ ਉਹਦੇ ਅੰਦਰ ਸ਼ਰਧਾ ਹੋਵੇ, ਲਵਾ ਲਵ ਸ਼ਰਧਾ ਨਾਲ ਭਰਿਆ ਹੋਵੇ। ਹੁਣ ਸਾਡੇ ਕਈ ਸੱਜਣ ਇਹ ਵੀ ਕਹਿ ਦਿੰਦੇ ਨੇ ਅੰਨੀ ਸ਼ਰਧਾ ਨਹੀਂ ਚਾਹੀਦੀ। ਮੈਂ ਇੱਕ ਬੇਨਤੀ ਕਰਨਾ ਉਹਨਾਂ, ਗੁਰਮੁਖੋ ਅੰਨੇ ਉੱਤੇ ਸ਼ਰਧਾ ਨਹੀਂ ਚਾਹੀਦੀ, ਧਿਆਨ ਦਿਆ ਜੇ, ਅੰਨੇ ਉੱਤੇ ਸ਼ਰਧਾ ਨਹੀਂ ਚਾਹੀਦੀ। ਜਦੋਂ ਸਮਰੱਥ ਗੁਰੂ ਗ੍ਰੰਥ ਸਾਹਿਬ ਮਿਲ ਜਾਏ ਤੇ ਫਿਰ ਪੂਰਨ ਬਲਾਇੰਡ ਫੇਥ ਹੀ ਚਾਹੀਦਾ ਹੈ ਕਿ ਜੋ ਮੇਰਾ ਗੁਰੂ ਕਹਿੰਦਾ ਹੈ ਉਹ ਸੱਤ ਹੈ, ਇੰਨਾ ਭਰੋਸਾ ਕਰ। ਪਹਿਲੀ ਬੇਨਤੀ ਸ਼ਰਧਾ। ਦੂਸਰੀ, ਸੱਤ ਸੰਗੀ ਪੁਰਸ਼ ਨੇ ਜੇ ਕੁਝ ਖਟਣਾ ਹੈ ਤੇ ਉਹਦੇ ਕੋਲ ਅੰਦਰ ਦੀ ਨਿਰਮਾਣਤਾ ਹੋਣੀ ਚਾਹੀਦੀ ਹੈ। ਹੰਕਾਰੀ ਬੰਦਾ ਕਦੀ ਵੀ ਕੁਛ ਨਹੀਂ ਪਾ ਸਕਦਾ। ਤੇ ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਇਹ ਬਚਨ ਵੀ ਕਹਿਣ ਲੱਗੇ, ਦੇਖੋ ਕਬੀਰ, ਚੰਦਨ ਕਾ ਬਿਰਵਾ ਭਲਾ ਨਿਰਮਾਣਤਾ, ਬੇਦਿਓ ਢਾਕ ਪਲਾਸ਼, ਓਏ ਪੀ ਚੰਦਨ ਹੋਏ ਰਹੇ ਬਸੇ ਜੋ। ਚੰਦਨ ਪਾਸ ਨਿਮਰਤਾ ਸੀ, ਦੂਜੇ ਪਾਸੇ ਨਿਰਮਾਣਤਾ ਨਹੀਂ, ਉੱਚਾਪਨ ਹੈ। ਤੇ ਨਾਲ ਕਬੀਰ ਜੀ ਨੇ ਕਹਿ ਦਿੱਤਾ, ਕਬੀਰ ਬਾਂਸ ਬਡਾਈ ਬੂਢਿਆ, ਇਉਂ ਮਤ ਡੂਬੋ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਸੱਤ ਸੰਗੀ ਪੁਰਸ਼ ਪਹਿਲੀ ਗੱਲ ਸ਼ਰਧਾ ਧਾਰਨ ਕਰੇ। ਸ਼ਰਧਾ ਕਿਵੇਂ ਉਪਜਦੀ ਹੈ? ਆਪਾਂ ਕਹਾਂਗੇ ਕਿਵੇਂ ਉਪਜੇ? ਸ਼ਰਧਾ ਵਾਲਿਆਂ ਦੀ ਸੰਗਤ ਕਰੇ, ਸ਼ਰਧਾ ਵਾਲਿਆਂ ਦੇ ਬਚਨ ਪੜ੍ਹੇ, ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇਗਾ ਨਾ ਤੇ ਸ਼ਰਧਾ ਆਪਣੇ ਆਪ ਉਪਜੇਗੀ। ਤੇ ਅਰਦਾਸ ਵੀ ਕਰੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੀ, ਮੇਰੇ ਅੰਦਰ ਸ਼ੰਕਾ ਨਾ ਕਦੀ ਪੈਦਾ ਹੋਵੇ, ਜਦੋਂ ਵੀ ਪੈਦਾ ਕਰੀ ਮੇਰੇ ਅੰਦਰ ਸ਼ਰਧਾ ਹੀ ਪੈਦਾ ਕਰੀ। ਕਿਉਂ? ਸ਼ੰਕਾ ਕਮਾਈ ਨੂੰ ਤਬਾਹ ਕਰ ਦਿੰਦਾ ਹੈ ਤੇ ਸ਼ਰਧਾ ਘੱਟ ਕਮਾਈ ਨਾਲ ਵੀ ਪਾਰ ਕਰ ਦਿੰਦੀ ਹੈ। ਇੱਥੇ ਸਿਰਫ ਦੋ ਉਦਾਹਰਣਾਂ ਮੈਂ ਅਰਜ਼ ਕਰ ਦੇਣਾ ਸਮਝਣ ਲਈ, ਸ਼ੰਕਾ ਔਰ ਸ਼ਰਧਾ ਕੀ ਹੈ।
ਸਾਡੀਆਂ ਅੱਖਾਂ ਨੇ, ਸਾਡੀਆਂ ਅੱਖਾਂ ਨਾਲ ਅਸੀਂ ਦੇਖਦੇ ਹਾਂ। ਇਸ ਗੁਰੂ ਘਰ ਵਿੱਚ ਖਲੋਤੇ ਅਸੀਂ ਆਪਣੇ ਇਹਨਾਂ ਛੋਟੀਆਂ ਛੋਟੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਦੂਰ ਉੱਚੀਆਂ ਉੱਚੀਆਂ ਪਹਾੜੀਆਂ ਨੂੰ ਵੀ ਤੱਕ ਲੈਂਦੇ ਹਾਂ। ਇਹਨਾਂ ਅੱਖਾਂ ਨਾਲ ਆਪਾਂ ਸਮੁੰਦਰ ਦੇ ਅਸਗਾਹ ਪਾਣੀ ਨੂੰ ਵੀ ਦੇਖਦੇ ਹਾਂ। ਪਰ ਗੁਰਮੁਖੋ, ਜੇ ਇਹਨਾਂ ਅੱਖਾਂ ਦੇ ਵਿੱਚ ਹੀ ਕਿਤੇ ਥੋੜ੍ਹਾ ਜਿਹਾ ਰੇਤ ਦਾ ਕਣ, ਮਿੱਟੀ ਦਾ ਜ਼ਰਾ ਜਾਂ ਕਿਤੇ ਕੱਖ ਪੈਦਾ ਹੈ ਤੇ ਇੱਕੋ ਦਮ ਅੱਖਾਂ ਬੰਦ ਹੋ ਜਾਣਗੀਆਂ, ਤੇ ਜਿਸ ਬੰਦੇ ਦੇ ਇਨਸਾਨ ਦੇ ਨੇਤਰ ਬੰਦ ਹੋ ਗਏ ਉਹ ਇਹ ਨਾ ਕਹੇ ਕਿ ਜਿਹੜੇ ਪਹਾੜ ਦਿਸਦੇ ਸਨ ਉਹ ਪਹਾੜ ਹੀ ਖਤਮ ਹੋ ਗਏ ਨੇ। ਪਹਾੜ ਤਾਂ ਅੱਜ ਵੀ ਕਾਇਮ ਨੇ, ਪਰ ਚੇਤੇ ਰੱਖੀ ਤੇਰੀਆਂ ਅੱਖਾਂ ਦੇ ਵਿੱਚ ਰੇਤ ਪੈ ਗਈ ਹੈ। ਸ਼ੰਕਾ ਕੀ ਹੈ? ਪਹਾੜ ਕਾਇਮ ਹੈ, ਸਮੁੰਦਰ ਕਾਇਮ ਹੈ, ਨੇਤਰਾਂ ਨੂੰ ਚੰਦ, ਸੂਰਜ, ਤਾਰੇ, ਸਿਆਰੇ ਸਾਰੇ ਦਿਸਦੇ ਨੇ, ਪਰ ਮਨਾ ਜੇ ਤੇਰੀਆਂ ਅੱਖਾਂ ਵਿੱਚ ਹੀ ਕਿਤੇ ਕੱਖ ਪੈ ਜਾਏ, ਰੇਤ ਪੈ ਜਾਏ, ਮਿੱਟੀ ਦੇ ਜ਼ਰੇ ਪੈ ਜਾਣ, ਤੇ ਚੇਤੇ ਰੱਖ ਇਹ ਚਮਕਦੇ ਹੋਏ ਤਾਰੇ, ਸਿਆਰੇ, ਸੂਰਜ, ਪਹਾੜ, ਸਮੁੰਦਰ ਇਹ ਉਦੋਂ ਵੀ ਕਾਇਮ ਸਨ ਜਦੋਂ ਤੇਰੀਆਂ ਅੱਖਾਂ ਖੁੱਲੀਆਂ ਸਨ, ਤੇ ਜੇ ਤੇਰੇ ਨੇਤਰ ਬੰਦ ਹੋ ਗਏ ਮਤ ਰੌਲਾ ਪਾਈ ਕੁਛ ਨਹੀਂ ਹੈ ਤਾਂ ਸਭ ਕੁਝ, ਪਰ ਤੇਰੇ ਕੋਲ ਵੇਖਣ ਵਾਲੀ ਨੇਤਰ ਕੋਈ ਨਹੀਂ ਰਹਿ ਗਏ। ਸ਼ੰਕਾ, ਰੇਤ ਦਾ ਨਿੱਕਾ ਜਿਹਾ ਕਣ, ਸਭ ਕੁਛ ਗੁਰੂ ਕੋਲ ਹੈ। ਜਦੋਂ ਜਗਿਆਸੂ ਦੀਆਂ ਅੱਖਾਂ ਵਿੱਚ ਜ਼ਰੇ ਪੈ ਜਾਣ ਤੇ ਚੇਤੇ ਰੱਖੋ ਉਹਦੇ ਵਾਸਤੇ ਕੁਛ ਵੀ ਨਹੀਂ। ਪਹਾੜ ਹੈ, ਸਮੁੰਦਰ ਹੈ ਉਹਦੇ ਲਈ ਜਿਹਦੇ ਕੋਲ ਨੇਤਰ ਨੇ। ਦੂਸਰੀ ਉਦਾਹਰਨ, ਆ ਵਾਂਸ ਦੀ ਨਿੱਕੀ ਜੀ ਪੋਰੀ ਹੈ, ਟੁਕੜਾ ਹੈ ਵਾਂਸ ਦਾ, ਤੇ ਇਨਸਾਨ ਨੇ ਬੰਸੁਰੀ ਬਣਾਈ ਆਪਣੇ ਲਬਾਂ ਨਾਲ, ਆਪਣੇ ਬੁੱਲ ਨਾਲ ਉਹਨੇ ਬੰਸੁਰੀ ਲਾ ਕੇ ਫੂਕ ਮਾਰੀ ਤੇ ਬੰਸੁਰੀ ਦੇ ਵਿੱਚੋਂ ਰਾਗ ਦੀ ਪੈਦਾਇਸ਼ ਹੋਈ, ਰਾਗ ਨਿਕਲਿਆ। ਪਰ ਜੇਕਰ ਉਸ ਨਿੱਕੇ ਜਿਹੇ ਵਾਂਸ ਦੀ ਬੰਸਰੀ ਦੇ ਵਿੱਚ ਕਿਤੇ ਤੇੜ ਆ ਜਾਏ ਤੇ ਰਾਗ ਦੀ ਮੌਤ ਹੋ ਜਾਏਗੀ। ਬੰਸਰੀ ਤਰੇੜ ਆ ਜਾਏ ਤਾਂ ਰਾਗ ਨਹੀਂ ਉਪਜਦਾ, ਅੱਖਾਂ ਵਿੱਚ ਕੁਛ ਪੈ ਜਾਏ ਤੇ ਦਿਸਣਾ ਬੰਦ ਹੋ ਜਾਂਦਾ ਹੈ। ਤੇ ਪਿਆਰਿਓ, ਜਿਸ ਦਿਨ ਜਗਿਆਸੂ ਦੇ ਅੰਦਰ ਆਪਣੇ ਗੁਰੂ ਪ੍ਰਤੀ ਹੀ ਚੱਕ ਪੈਦਾ ਹੋ ਗਿਆ, ਉਹਦਾ ਫਿਰ ਪਾਰ ਉਤਾਰਾ ਕਿਵੇਂ ਹੋਵੇਗਾ? ਪਹਿਲੀ ਬੇਨਤੀ ਪੂਰਨ ਸ਼ਰਧਾ, ਦੂਸਰੀ ਬੇਨਤੀ ਜਗਿਆਸੂ ਕੋਲ ਨਿਰਮਾਣਤਾ ਹੋਵੇ ਜਿਹਨੇ ਸੱਤ ਸੰਗੀ ਪੁਰਸ਼ ਬਣਨਾ ਹੈ, ਤੇ ਤੀਸਰੀ ਬੇਨਤੀ ਕਿ ਵਾਹਿਗੁਰੂ ਕਰੇ ਕਿ ਉਹਦੇ ਚਿੱਤ ਦੀ ਇਕਾਗਰਤਾ ਬਣੇ। ਸ਼ਰਧਾ, ਨਿਰਮਾਣਤਾ ਔਰ ਚਿੱਤ ਦੀ ਇਕਾਗਰਤਾ ਵਾਲਾ ਪੁਰਸ਼ ਹੀ ਸੱਤ ਸੰਗੀ ਪੁਰਸ਼, ਗੁਰਮੁਖ ਪੁਰਸ਼ ਤੇ ਗੁਰੂ ਕੋਲੋਂ ਕੁਛ ਲੈਣ ਵਾਲਾ ਅਖਵਾ ਸਕਦਾ ਹੈ। ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਦੇ ਸੰਬੰਧੀ ਕੁਛ ਬੇਨਤੀ ਕਰਨੀ ਹੈ, ਕਿਉਂਕਿ ਉਹਨਾਂ ਦੀ ਪਵਿੱਤਰ ਰਚਨਾ ਸੀ, ਵਿਚਾਰਨੀ ਹੈ ਤੇ ਕੀਰਤਨ ਕੀਤਾ ਗਿਆ, ਤੇ ਤੁਸਾਂ ਸਾਰਿਆਂ ਨੇ ਇਹ ਬਚਨ ਸਰਵਣ ਕੀਤੇ ਕਿ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿੱਤ ਅਵਰ ਨਾ ਆਣੀ, ਚਰਨ ਕਮਲ ਮਿਲ ਭਵਰ ਜਿਉਂ ਸੁੱਖ ਸੰਪਤ ਵਿੱਚ ਰਹਿਣ ਵਿਖਾਣੀ, ਗੁਰ ਉਪਦੇਸ਼ ਨਾ ਵਿਸਰੈ ਬਾ ਬੀਏ ਜਿਉਂ ਆਖ ਵਖਾਣੀ, ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਤੇ ਅੱਗੇ ਉਹ ਕਹਿੰਦੇ ਨੇ ਗੁਰੂ ਅਰਜੁਨ ਵਿਟੋਂ ਕੁਰਬਾਨੀ। ਇਹ ਪੰਜ ਉਦਾਹਰਨਾਂ ਕਾਹਦੀਆਂ ਦਿੱਤੀਆਂ ਭਲਾ? ਅਸ ਪਹਿਲੀ ਗੱਲ ਕਿ ਗੁਰੂ ਅਰਜੁਨ ਦੇਵ ਜੀ ਦਾ ਖੇਤ ਕੈਸਾ ਹੈ ਪਰਮਾਤਮਾ ਨਾਲ। ਦੂਸਰੀ ਬੇਨਤੀ, ਗੁਰੂ ਅਰਜੁਨ ਦੇਵ ਜੀ ਦੀਦਾਰ ਦਰਸ਼ਨਾਂ ਵਿੱਚ ਕਿਵੇਂ ਮਸਤ ਨੇ। ਤੀਸਰੀ ਬੇਨਤੀ, ਧੰਨ ਗੁਰੂ ਅਰਜੁਨ ਦੇਵ ਜੀ ਦੀ ਲਿਵ ਕਿਸ ਤਰ੍ਹਾਂ ਹੈ। ਚੌਥੀ ਬੇਨਤੀ, ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦੀ ਇਕਾਗਰਤਾ ਕੈਸੀ ਸੀ। ਤੇ ਪੰਜਵੀਂ ਬੇਨਤੀ ਕਿ ਧੰਨ ਗੁਰੂ ਅਰਜੁਨ ਦੇਵ ਜੀ ਉਪਦੇਸ਼ ਕਿਵੇਂ ਕਰਦੇ ਪਏ, ਕਿੰਨੇ ਸੁਚੇਤ ਹੋ ਕੇ। ਪੰਜ ਉਦਾਹਰਨਾਂ ਅਸਲ ਵਿੱਚ ਅੰਦਰ ਦੇ ਪੰਜ ਜੀਵਨ, ਪੰਜ ਉਹ ਰਹਿਮਤਾਂ ਦੀ ਵਿਆਖਿਆ ਹੈ। ਪਹਿਲੀ ਗੱਲ ਉਹਨਾਂ ਕਿਹਾ, ਗੁਰੂ ਅਰਜੁਨ ਦੇਵ ਜੀ ਦਾ ਖੇਤ ਪਿਆਰ ਇਸ ਤਰ੍ਹਾਂ ਗੁਰੂ ਨਾਲ ਕਿ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਤੇ ਮਹਾਰਾਜ ਉਹਨਾਂ ਦੇ ਦੀਦਾਰ ਦੀ ਤੜਫ ਕੈਸੀ,
ਕਹਿਣ ਲੱਗੇ ਦੀਦਾਰ ਹੈ ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਹੀ। ਸੱਚੇ ਪਾਤਸ਼ਾਹ ਜੀ ਦੀ ਲਿਵ, ਭਾਈ ਗੁਰਦਾਸ ਕਹਿਣ ਲੱਗੇ ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿੱਤ ਅਵਰ ਨਾ ਆਣੀ। ਤੇ ਗੁਰੂ ਸਾਹਿਬ ਜੀ ਦੇ ਅੰਦਰ ਦੀ ਇਕਾਗਰਤਾ ਕਹਿਣ ਲੱਗੇ ਪਿਆਰਿਆ ਇਕਾਗਰਤਾ ਹੈ ਕਮਲ ਫੁੱਲ ਉੱਤੇ ਬੈਠੇ ਹੋਏ ਭਵਰੇ ਦੀ ਤਰ੍ਹਾਂ, ਚਰਨ ਕਮਲ ਮਿਲ ਭਵਰ ਜਿਉ ਸੁੱਖ ਸੰਪਤ ਵਿੱਚ ਰਹਿਣ ਵਿਖਾਣੀ। ਪਿਆਰ ਮੱਛੀ ਵਾਲਾ ਦੀਦਾਰ ਕਰਨ ਦੀ ਤਾਂਘ ਪਤੰਗੇ ਵਾਲੀ ਲਿਵ ਧੰਨ ਗੁਰੂ ਅਰਜੁਨ ਸਾਹਿਬ ਜੀ ਦੀ ਕੰਡੇ ਖੇੜੇ ਦੀ ਆਵਾਜ਼ ਸੁਣਨ ਵਾਲੇ ਖਰਨ ਦੀ ਤਰ੍ਹਾਂ। ਤੇ ਗੁਰਮੁਖੋ ਧੰਨ ਗੁਰੂ ਅਰਜੁਨ ਸਾਹਿਬ ਜੀ ਦੇ ਅੰਦਰ ਦੀ ਇਕਾਗਰਤਾ ਭਵਰੇ ਦੀ ਤਰ੍ਹਾਂ, ਜਿਵੇਂ ਭਵਰਾ ਟਿਕ ਜਾਏ ਜਿੰਨੀ ਦੇਰ ਤੱਕ ਫੁੱਲ ਦਾ ਰਸ ਨਹੀਂ ਝੂਟਦਾ ਭਵਰਾ ਗੂੰਜ ਪਾਏਗਾ, ਤੇ ਜਦੋਂ ਰਸ ਦਾ ਆਨੰਦ ਮਾਣਦਾ ਭਵਰਾ ਆਪਣੇ ਆਪ ਹੀ ਸ਼ਾਂਤ ਹੋ ਜਾਂਦਾ ਹੈ। ਚਰਨ ਕਮਲ ਮਿਲ ਭਵਰ ਜਿਉ ਸੁੱਖ ਸੰਪਤ ਵਿੱਚ ਰਹਿਣ ਵਿਖਾਣੀ। ਤੇ ਕਹਿਣ ਲੱਗੇ ਉਪਦੇਸ਼ ਇਸ ਤਰ੍ਹਾਂ ਕੀਤਾ ਕਿ ਜਿਵੇਂ ਹਜ਼ੂਰ ਦੇ ਬਾਰੇ ਇੱਕ ਸ਼ਬਦ ਵਰਤੇ ਕਿ ਗੁਰ ਉਪਦੇਸ਼ ਨਾ ਵਿਸਰੈ ਬਾ ਬੀਏ ਜਿਉਂ ਆਖ ਵਖਾਣੀ, ਜਿਵੇਂ ਪਪੀਆ ਉੱਚੀ ਉੱਚੀ ਪੁਕਾਰਦਾ। ਤੇ ਕਹਿਣ ਲੱਗੇ ਗੁਰਮੁਖ ਸੁੱਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ ਗੁਰੂ ਅਰਜੁਨ ਵਿਟੋਂ ਕੁਰਬਾਨੀ। ਖੇਤ ਲਿਵ ਦਰਸ਼ਨ ਇਕਾਗਰਤਾ ਤੇ ਉਪਦੇਸ਼ ਕਰਨ ਦੀ ਅੰਦਰ ਦੀ ਸੁਚੇਤਤਾ, ਇਹ ਪੰਜ ਉਦਾਹਰਨਾਂ ਲਈਆਂ। ਧਿਆਨ ਦਿਆ ਜੀ, ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਕਿਰਪਾਲੂ ਜੀ ਨੂੰ ਅਸੀਂ ਬਾਣੀ ਦਾ ਬੋਹਿਤ ਕਹਿੰਦੇ। ਇਹ ਇਤਿਹਾਸ ਦੇ ਸ਼ਬਦ ਨੇ ਕਿ ਦੋਹਿਤਾ ਬਾਣੀ ਕਾ ਬੋਹਿਤਾ, ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਏ ਹੋਏ ਸ਼ਬਦਾਂ ਦੀ ਗਿਣਤੀ ਕਰੀਏ, 1430 ਅੰਗ ਨੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ। ਆਪ ਨੂੰ ਗਿਆਤ ਹੋਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀਆਂ ਬੀੜ ਦੀਆਂ ਤਿੰਨ ਪ੍ਰਣਾਲੀਆਂ ਨੇ। ਪਹਿਲੀ ਪ੍ਰਣਾਲੀ ਹੈ ਕਰਤਾਰਪੁਰੀ ਬੀੜ, ਦੂਸਰੀ ਹੈ ਖਾਰੀ ਬੀੜ ਭਾਈ ਬੰਨੋ ਵਾਲੀ ਬੀੜ, ਤੇ ਤੀਸਰੀ ਬੀੜ ਨੂੰ ਕਿਹਾ ਜਾਂਦਾ ਹੈ ਦਮ ਦਮੇ ਵਾਲੀ ਬੀੜ, ਦਮ ਦਮੀ ਬੀੜ। ਬੀੜ ਦੇ ਅੱਖਰੀ ਅਰਥ ਹੁੰਦੇ ਨੇ, ਅਸੀਂ ਕਹਿੰਦੇ ਹਾਂ ਕਿ ਬਾਬਾ ਜੀ ਦੀ ਬੀੜ, ਇਹ ਸ਼ਬਦ ਵਰਤਦੇ ਹਾਂ ਕਈ ਵਾਰੀ। ਬੀੜ ਦਾ ਅਰਥ ਕੀ ਹੈ? ਬੀੜ ਦਾ ਅਰਥ ਹੈ ਵੱਖ ਵੱਖ ਜੁਜ਼ਾਂ ਨੂੰ ਇੱਕ ਥਾਂ ਤੇ ਸੰਗ੍ਰਹਿ ਕਰ ਦੇਣਾ, ਵੱਖ ਵੱਖ ਰਚਨਾਵਾਂ ਨੂੰ ਇੱਕ ਜਿਲਤ ਵਿੱਚ ਬੰਨ ਦੇਣਾ, ਤੇ ਜਿੱਥੇ ਉਹ ਬਚ ਜਾਣ ਜਿਸ ਵਿੱਚ ਬੱਜਣ ਉਹਨੂੰ ਕਿਹਾ ਜਾਂਦਾ ਹੈ ਇਹ ਬੀੜ ਹੈ। ਸਤਿਗੁਰੂ ਜੀ ਨੇ ਕਰਤਾਰਪੁਰੀ ਬੀੜ, ਭਾਈ ਬੰਨੋ ਵਾਲੀ ਬੀੜ, ਤੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਉਸਦੀ ਦਮ ਦਮੀ ਬੀੜ, ਤੇ ਉਹ ਬੀੜ ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਅੰਮ੍ਰਿਤ ਬਾਣੀ ਵੀ ਦਰਜ ਕੀਤੀ ਗਈ, ਜੋ ਸਾਡੇ ਕੋਲ ਸਵਰੂਪ ਹੈ। ਇਹਦੇ 1430 ਅੰਗ ਨੇ, ਪਰ ਚੇਤੇ ਰੱਖਿਓ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ 1430 ਅੰਗ ਨਹੀਂ, ਕਿਉਂਕਿ ਉਦੋਂ ਪੱਕੇ ਅੰਗ ਮੰਨੇ ਜਾਂਦੇ ਸਨ, ਇੱਕ ਇੱਕ ਪੱਤਰਾ ਮੰਨਿਆ ਜਾਂਦਾ ਹੈ। ਅੱਜ ਵੀ ਜਦੋਂ ਹਸਤ ਲਿਖਤ ਜਾਂ ਪੱਥਰ ਛਾਪੇ ਵਾਲੀ ਬੀੜ ਦਾ ਹਰਿਮੰਦਰ ਸਾਹਿਬ ਵਿੱਚ ਗੁਰੂ ਕੇ ਸਿੱਖ ਪ੍ਰਕਾਸ਼ ਕਰਦੇ ਨੇ, ਤੇ ਇਸ ਸਰੂਪ ਨਾਲੋਂ ਹੁਕਮਨਾਮਾ ਜਿਹੜਾ ਉਹ ਵੱਖਰਾ ਆਉਂਦਾ। ਕਈ ਵਾਰੀ ਆਪਾਂ ਸੋਚਦੇ ਹਾਂ ਵੀ ਹੁਕਮਨਾਮਾ ਲਿਆ ਤੇ ਪੜ੍ਹੀਏ ਤੇ ਹੁਕਮਨਾਮਾ ਵਿੱਚੋਂ ਆਇਆ, ਮਰਿਆਦਾ ਅਨੁਸਾਰ ਕਈ ਵਾਰੀ ਸੋਚਾਂਗੇ, ਨਹੀਂ ਅਸਲ ਵਿੱਚ ਉੱਥੇ ਅੰਗਾਂ ਦਾ ਕੁਝ ਫਰਕ ਹੈ, ਪਰ ਬਾਣੀ ਦੇ ਸ਼ਬਦਾਂ ਦਾ ਫਰਕ ਨਹੀਂ। ਸਤਿਗੁਰੂ ਜੀ ਦੇ ਆ 1430 ਅੰਗ ਜਿਸ ਸਵਰੂਪ ਨੂੰ ਮੱਥਾ ਟੇਕਨੇ ਆ, ਇੱਕ ਗੁਰਮੁਖ ਵਿਦਵਾਨ ਲਿਖਦੇ ਨੇ ਕਿ ਜੇ ਸਾਰੀ ਬਾਣੀ ਵਿੱਚ ਆਪਾਂ ਗੁਰੂ ਅਰਜੁਨ ਦੇਵ ਜੀ ਦੇ ਬਚਨ ਦੇਖੀਏ ਤੇ 750 ਅੰਗ ਗੁਰੂ ਗ੍ਰੰਥ ਸਾਹਿਬ ਦਾ ਕੇਵਲ ਧੰਨ ਗੁਰੂ ਅਰਜੁਨ ਦੇਵ ਜੀ ਦਾ ਬਣੇਗਾ। ਹਜ਼ੂਰ ਬਾਣੀ ਤੇ ਬੋਹਿਤ ਨੇ, ਬੋਹਿਤ ਦਾ ਅਖਰੀ ਅਰਥ ਜਹਾਜ਼। ਮੈਂ ਸਥਾਨ ਸ਼ਬਦ ਨਹੀਂ ਵਰਤ ਰਿਹਾ, ਨੇ ਅੱਜ ਵੀ ਗੁਰੂ ਅਰਜੁਨ ਦੇ ਬਾਣੀ ਦੇ ਬੋਹਿਤ ਨੇ, ਬਾਣੀ ਦੇ ਜਹਾਜ਼ ਨੇ। ਦੇਖੋ ਫਿਰ ਉਹ ਜਹਾਜ਼ ਜਿਸ ਕੋਲ ਇੰਨੀ ਸਮਰੱਥਾ ਹੈ ਕਿ ਧੰਨ ਗੁਰੂ ਅਰਜੁਨ ਸਾਹਿਬ ਕਿਰਪਾ ਕਰਨ ਤੇ ਇੱਕ ਖਿੰਨ ਵਿੱਚ ਸਾਰੀ ਸ੍ਰਿਸ਼ਟੀ ਨੂੰ ਪਾਰ ਕਰ ਸਕਦੇ। ਆਪਾਂ ਬਚਨ ਪੜ੍ਹਨੇ ਹਾਂ, ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗਭੇ ਧਰੋ। ਸਾਰੀ ਸ੍ਰਿਸ਼ਟੀ ਗੁਰੂ ਅਰਜੁਨ ਦੇਵ ਜੀ ਦੇ ਚਰਨ ਪਕੜੇ ਤੇ ਬਾਣੀ ਦਾ ਬੋਹਿਤ ਸਾਰੀ ਸ੍ਰਿਸ਼ਟੀ ਨੂੰ ਪਾਰ ਕਰੇਗਾ। ਇਹ ਨਹੀਂ
ਕਿ ਅਸੀਂ ਇੱਥੇ ਬੈਠੇ ਸੁਖਮਨੀ ਪੜ੍ਹਨੇ ਹਾਂ ਤੇ ਸਾਡੇ ਵੇਲੇ ਸਾਡੇ ਸਮੇਂ ਕੋਈ ਹੋਰ ਦੂਜੀ ਥਾਂ ਤੇ ਨਹੀਂ ਪੜ੍ਹ ਸਕਦਾ। ਜੇ ਇੱਥੇ ਬੈਠਿਆਂ ਸੁਖਮਨੀ ਸਾਡੇ ਅੰਦਰ ਨੂੰ ਸੁੱਖ ਦਿੰਦੀ ਏ ਤੇ ਸੱਤ ਸਮੁੰਦਰ ਪਾਰ ਬੈਠੇ ਹੋਏ ਨੂੰ ਵੀ ਸੁੱਖ ਦੇ। ਇੱਕੋ ਵਾਰੀ ਸਾਰੇ ਸਿੱਖਾਂ ਨੂੰ ਸੁੱਖ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾਲਤਾ ਕੀਤੀ, ਉਹਨਾਂ ਨੇ ਬਾਣੀ ਗੁਰੂ ਗ੍ਰੰਥ ਸਾਹਿਬ ਸਾਨੂੰ ਬਖਸ਼ ਕੇ ਗਏ ਤੇ ਅੱਜ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦਰਜ ਕਰਦਿਆਂ ਸੱਚੀ ਸਰਕਾਰ ਨੇ ਆਪਣਾ ਸ਼ਬਦ ਜਿਹੜਾ ਉਹ ਅੰਤ ਵਿੱਚ ਪੰਜਵਾਂ ਸ਼ਬਦ ਰੱਖਿਆ। ਪਿਛਲੇ ਦਿਨਾਂ ਦੀ ਥੋੜੀ ਜਿਹੀ ਵਿਚਾਰ ਵੱਲ ਪਿਛਾਂ ਤੁਰੀਏ। ਜਿਸ ਦਿਨ ਸੋਹਿਲਾ ਸਾਹਿਬ ਜੀ ਦੀ ਵਿਚਾਰ ਪ੍ਰਾਰੰਭ ਕੀਤੀ ਸੀ ਉਸ ਦਿਨ ਆਰੰਭਤਾ ਇੱਥੋਂ ਕੀਤੀ ਸੀ ਕਿ ਜ਼ਿੰਦਗੀ ਵੀ ਇੱਕ ਰਾਤ ਹੈ, ਪੂਰਾ ਜੀਵਨ ਇੱਕ ਰਾਤ ਹੈ ਤੇ ਜਦੋਂ ਅਸੀਂ ਵਿਸ਼ਰਾਮ ਕਰਨੇ ਹਾਂ ਤੇ ਗੁਰਮੁਖੋ ਇਹ ਵੀ ਇੱਕ ਰਾਤ ਹੈ। ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਪੜਿਆ ਜਾਂਦਾ ਤੇ ਦੂਸਰਾ ਜਦੋਂ ਕਿਸੇ ਪ੍ਰਾਣੀ ਦੀ ਚਿਖਾ ਨੂੰ ਲਾਂਬੂ ਲੱਗਦਾ ਤੇ ਉਦੋਂ ਸੋਹਿਲਾ ਪੜਿਆ ਜਾਂਦਾ ਹੈ। ਮਰ ਚੁੱਕੇ ਪ੍ਰਾਣੀ ਤੋਂ ਬਾਅਦ ਵੀ ਸੋਹਿਲਾ ਪੜ੍ਹਨੇ ਹਾਂ ਤੇ ਰਾਤ ਨੂੰ ਸੌਣ ਲੱਗਿਆਂ ਸੌਣ ਤੋਂ ਪਹਿਲਾਂ ਵੀ ਸੋਹਿਲਾ ਪੜ੍ਹਨੇ ਹਾਂ। ਤਾਂ ਮੈਂ ਥੋੜ੍ਹਾ ਜਿਹਾ ਦੁਹਰਾ ਰਿਹਾ ਕਿਉਂਕਿ ਪਹਿਲੇ ਸ਼ਬਦ ਨੂੰ ਆਧਾਰ ਬਣਾ ਕੇ ਹੀ ਪੰਜਵੇਂ ਸ਼ਬਦ ਦੀ ਸਮਝ ਪੈਗੀ। ਇੱਕ ਲੜੀ ਹੈ, ਉੱਥੇ ਹਜ਼ੂਰ ਨੇ ਕਿਹਾ ਕਿ ਦੇਖ ਮੌਤ ਤੋਂ ਬਾਅਦ ਵੀ ਸੋਹਿਲਾ, ਸੌਣ ਤੋਂ ਪਹਿਲਾਂ ਸੋਹਿਲਾ। ਤੇ ਉਸ ਦਿਨ ਬੇਨਤੀ ਕੀਤੀ ਸੀ ਤਾਂ ਕਿਹਾ ਗਿਆ ਸੀ ਐ ਸਿੱਖਾ ਬਾਣੀ ਪੜ੍ਹਨ ਵਾਲਿਆ ਚੇਤੇ ਰੱਖੀ, ਹੋ ਸਕਦਾ ਕਿ ਜਿਹੜੀ ਰਾਤ ਤੂੰ ਅੱਜ ਸੌਣ ਲੱਗਾ ਤੇਰੇ ਜੀਵਨ ਦੀ, ਤੇਰੀ ਜ਼ਿੰਦਗੀ ਦੀ ਇਹ ਆਖਰੀ ਰਾਤ ਹੋ। ਤੇ ਅੱਜ ਗੁਰੂ ਅਰਜਨ ਸਾਹਿਬ ਨੇ ਇੱਥੇ ਗੱਲ ਮੁਕਾਈ, ਔਦ ਘਟੈ ਦਿਨ ਰਹਿਣਾਰੀ, ਦਿਨ ਤੇ ਰਾਤ ਕਰਕੇ ਤੇਰੀ ਉਮਰ ਪਈ ਘਟਦੀ ਹੈ। ਹੋ ਸਕਦਾ ਤੇਰੀ ਜ਼ਿੰਦਗੀ ਦੀ ਇਹ ਆਖਰੀ ਰਾਤ ਹੋਵੇ ਤੇ ਸਵੇਰ ਦਾ ਸੂਰਜ ਜੀਵਨ ਦਾ ਨਾ ਚੜ੍ਹੇ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਪਹਿਲਾ ਜਿਹੜਾ ਬਚਨ ਕਿਹਾ, ਰਹਾਓ ਦੀ ਤੁੱਕ ਨੂੰ ਅਸੀਂ ਆਧਾਰ ਬਣਾਉਣੇ। ਵੈਸੇ ਤਾਂ ਬੇਨਤੀ ਕੀਤੀ, ਅੱਜ ਹੁਕਮ ਨਹੀਂ ਕੀਤਾ। ਕਹਿਣ ਲੱਗੇ ਤੈਨੂੰ ਬੜੀ ਵਾਰੀ ਸਮਝਾਇਆ ਬੰਦਿਆ, ਅੱਜ ਮੈਂ ਹੱਥ ਜੋੜ ਕੇ ਤੈਨੂੰ ਬੇਨਤੀ ਕਰਨ ਆਇਆ ਵਾਂ, ਮੇਰੀ ਬੇਨਤੀ ਨੂੰ ਸੁਣ ਲਈ ਜੇ ਤੇਰੇ ਮਨ 'ਚ ਕਿਤੇ ਭਾਵਨਾ ਹੋਵੇ ਤੇ। ਮਹਾਰਾਜ ਜੀ ਬੇਨਤੀ ਕਿਹੜੀ, ਇਸ ਦੀ ਵਿਆਖਿਆ 'ਚ ਅੱਗੇ ਕਰਾਂਗੇ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਪਰ ਰਹਾਓ ਤੇ ਬਚਨ ਨੇ ਔਦ ਘਟੈ ਉਮਰ ਘਟਦੀ ਪਈ ਹੈ, ਦਿਨ ਰਹਿਣਾਰੇ ਦਿਨ ਤੇ ਰਾਤ ਕਰ ਕਰਕੇ ਉਮਰ ਘਟੀ ਜਾ ਰਹੀ ਹੈ। ਤੇ ਮੇਰੇ ਮਨਾ ਤੂੰ ਆਲਸੀ ਹੋਇਆ ਬੈਠਾ, ਮਨ ਗੁਰ ਮਿਲ ਕਾਜ ਚਵਾਰੇ, ਉਮਰ ਘਟਦੀ ਪਈ ਹੈ ਮੇਰੇ ਮਨਾ, ਤੂੰ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਕਾਜ ਸਵਾਰ ਲੈ। ਇਸ ਤੁਕ ਤੇ ਅਸੀਂ ਅਰਥ ਜਿਹੜੇ ਨੇ ਇਸ ਸ਼ਬਦ ਦੇ ਪੂਰਨ ਤੌਰ ਤੇ ਧੁਰਾ ਇਹਨੂੰ ਬਣਾਇਆ ਸੀ। ਦੇਖੋ ਜਿਹੜਾ ਇਨਸਾਨ ਇਸ ਧਰਤੀ ਤੇ ਆਇਆ, ਅਸੀਂ ਕਈ ਵਾਰੀ ਸ਼ਬਦ ਵਰਤਨੇ ਆ ਕਿ ਇਹਦੇ ਜੀਵਨ ਦੀ ਯਾਤਰਾ ਆਰੰਭ ਹੋਈ। ਠੀਕ ਹੈ ਅਸੀਂ ਜੀਵਨ ਯਾਤਰਾ ਕਹਾਂਗੇ, ਪਰ ਅਸਲ ਵਿੱਚ ਉਹ ਜੀਵਨ ਦੀ ਯਾਤਰਾ ਨਹੀਂ, ਇਸ ਦੀ ਜ਼ਿੰਦਗੀ ਦਾ ਪਹਿਲਾ ਕਦਮ ਇਹਦੀ ਮੌਤ ਦੀ ਯਾਤਰਾ ਵੱਲ ਕਦਮ ਹੈ। ਜੀਵਨ ਯਾਤਰਾ ਨਹੀਂ, ਜੀਵਨ ਯਾਤਰਾ ਤੇ ਤਾਂ ਵੀ ਜਿਉਂ ਜਿਉਂ ਇਹ ਯਾਤਰਾ ਕਰੇਗਾ ਤਿਉਂ ਤਿਉਂ ਇਹਨੇ ਜੀਣਾ ਹੈ, ਨਹੀਂ ਜਿਉਂ ਜਿਉਂ ਉਮਰ ਦੇ ਕਦਮ ਪੱਟੇਗਾ, ਜਿਉਂ ਜਿਉਂ ਇਹਦੇ ਸਵਾਸ ਪੂਰੇ ਹੋਣਗੇ ਤਿਉਂ ਤਿਉਂ ਇਹਦੀ ਯਾਤਰਾ ਮੌਤ ਦੇ ਨੇੜੇ ਨੂੰ ਲੈ ਜਾਏ। ਦਿਨ ਰਾਤ ਕਰਕੇ ਉਮਰ ਘਟਦੀ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਆਪ ਪੜ੍ਹਦੇ ਹੋ ਤੇ ਧੰਨ ਗੁਰੂ ਗ੍ਰੰਥ ਸਾਹਿਬ 'ਚ ਕਬੀਰ ਸਾਹਿਬ ਜੀ ਦਾ ਉਹ ਬਚਨ ਜਿਹਦੇ ਵਿੱਚ ਉਹਨਾਂ ਨੇ ਉਮਰ ਘਟਣ ਦੀ ਗੱਲ ਕਹੀ। ਕਬੀਰ ਸਾਹਿਬ ਬਚਨ ਕਰਦੇ ਨੇ ਕਿ ਬੱਚੇ ਦਾ ਜਨਮ ਹੁੰਦਾ ਤੇ ਅਸੀਂ ਸ਼ਬਦ ਵਰਤਨੇ ਹਾਂ ਕਿ ਦੇਖੋ ਕਿ ਬੱਚੇ ਦਾ ਜਨਮ ਹੋਵੇ, ਵਧਾਈਆਂ ਦਿੰਦੇ ਇੱਕ ਦੂਜੇ ਨੂੰ, ਪਿਆਰ ਨਾਲ ਅਸੀਂ ਮੁਬਾਰਕਾਂ ਦਿੰਦੇ ਹਾਂ। ਬੱਚੇ ਦਾ ਜਨਮ ਹੋਇਆ ਨੂੰ ਇੱਕ ਸਾਲ ਹੋ ਜਾਏ ਤੇ ਅੱਜ ਕੱਲ੍ਹ ਖਾਸ ਕਰਕੇ ਲੋਕ ਬਹੁਤ ਅਡੰਬਰ ਕਰਦੇ ਨੇ ਕਿ ਅੱਜ ਸਾਡੇ ਬੱਚੇ ਦਾ ਜਨਮ ਦਿਨ ਹੈ ਤੇ ਮਾਂ ਨਵੇਂ ਵਸਤਰ ਖਰੀਦ ਕੇ ਦੇਵੇਗੀ, ਪਰਿਵਾਰ ਦੇ ਜੀ ਤੋਹਫੇ ਲੈ ਕੇ ਆਉਣਗੇ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਮਾਈ ਆਪਣੇ ਬੱਚੇ ਨੂੰ ਗੋਦ ਵਿੱਚ ਬਿਠਾ ਕੇ ਕਹਿੰਦੀ ਹੈ ਮੇਰਾ ਪੁੱਤਰ,
इतने साल का बड़ा हो गया, कह लगे बस यही भरम इनू तबाह कर जाता है, तेरा पुत्र जन्म दिन वाले वक्त वड्डा नहीं होया, चेते रखी एदी जिंदगी दा एक साल होर कट गया है। औद घटे उम्र घट दी है, वधदी नहीं पई, औद घटे दिन सुरैण आ रे। ते साहब कहिंदे ने समझे कौन, असी कहिंदे वड्डा हो गया वध गया, पर गुरु ग्रंथ साहब कहिंदे ने जननी जानत सुत वड्डा होत है। सिर्फ पहला इस तुक ते औद घटे, जननी जानत सुत वड्डा होत है, इतना कु न जाने जे दिन दिन अवध घटत है। औद घटे इतना कु न जाने जे दिन दिन अवध घटत है, मोर मोर कर मेरा मेरा कह के मेरा पुत्र मेरा लाल, मोर मोर कर अधिक लाड धर, बड़ा लाड लड़ाया। ते गुरु ग्रंथ साहिब कहिंदे ने पेक तिखी जमराओ खसै, माई दे इना कलोला नू देख के बच्चे नू लाड करना देख के जमदूत वेख के हसदा, जिन्ना मर्जी झोली च पा के कही जा मेरा मेरा नहीं, एदे जन्म दिन ना मना, एदे दिन घटदे पए ने, एक दिन तेरी गोद विचो मैनू अपनी गोद विच लै लेना। उम्र वधदी नहीं, उम्र घट रही है। पिछले दिन मैं एक बेनती की, देखो जदो बच्चे का जन्म हुंदा है, औद घटे दिन सरैणारे, बच्चा किसे दा भी पैदा होवे इनू किसे फिरके नाल संपर्दा नाल धर्म नाल ना तुलना दईओ, किसे दा भी बच्चा होवे ह्यूमन बीइंग, जदो बच्चे का जन्म हुंदा है ते उहदे हत्थां नू तुसीं देखियो, बच्चे दे दोनों हथ जिहड़े ने उहनां दीआं कोमल कोमल उंगलियां तलियां जिहड़ियां ने मुठियां बंद ने, कदी देखियो जमदे बच्चे दीआं दोनों मुठां बंद हुंदियां ने, जे आपां उहदी मुठी नू खोलण दा यतन करिए ते फिर भी बदो बदी कुदरती तौर ते उहदे हथ दीआं मुठियां आपणे आप ही बंद हो जांदियां, जे खोलांगे फिर बंद हो जांदियां। आ 15-20 दिन महीने का बच्चा उहदी मुठी मिटी रहिंदी है, पर जदों इही बच्चा मौत दे नेड़े जांदा है ते मरदिआं सारे दे हथ अपने आप खुल जांदे, जमदे दीआं मुठियां बंद ने, मरे होए दे दोनों हथ खुले ने। ते असल विच इह जन्म ते मौत भी सानूं इक गल समझा रही सी कि जिस दिन तूं धरती ते आया ते तेरी मुठी बंद सी, तेरे कोल उम्र सी, तेरे कोल जीवन सी, तेरे कोल जिंदगी दे दिन सन, जेड़ी मुठी बंद सी आ प्यारिया देख अर्थी उठान लग्या, तेरे दोनों हथ खुल गए, मुठा बंद लैके आया सा ते हथ खोल के दुनिया तो चला गया, जो कुछ लैके हैं ये छट गए हैं। जन्मदे दियां मुठियां बंद ने पर चलदे होयां दे हथ खुले। औद उम्र दिन दिन करके घटदी पई है। मेरे सतगुरु जी ने ना अमृत बाणी विच बड़े प्रमाण दिते ने, जिवें उस दिन विआह वाला प्रमाण सी कि संबत साहा लिखिया, बाबे फरीद जी ने ना इहदे नाल एक बड़ी जुड़वी घटना दिती है। शलोक उहनां दा जदों विआह हुंदा है ते कई वारी बुक्कां विच पुरातनिक रीत सी तिल पाए जांदे सन, कहिंदे ने जिंदे जे तैनूं पता है कि तेरे सवासां दे तिल थोड़े ने ते संभाल के बुक भरी, क्योंकि कई वारी तिल इन्ने बरीक हुंदे ने कि साडी बुक दे विच्चों भी उंगलियां दे सुराख विच्चों तिल जिहड़े ने धरती ते डिग पैंदे ने। जिंदगी दे सवास ये तिलां दी एक ढेरी ने, ते इन्हां नूं संभल के बुक भरी, देखी कि किते इन्ने कीमती सवास एवें अजाई ना किर जाण। बाबा जी दे बचन असीं पढ़ने, जे जाना तिल थोड़े औद घटे दिन सरैणारे, जे जाना तिल थोड़े संभल बुक भरी, संभाल के बुक भरी इन्हां सवासां दा, संभल बुक भरी जे जाना छो नंदड़ा ता थोड़ा मान करी। जे तेनू पता है कि मेरा प्यारा साईं बाला भोला है ते अपनी कमाई दा अपनी कालना दा मान ना करी, संभल बुक भरी। उन्हां दूजा एक बचन खोर कहा कि उम्र दे दिन किवें लंघ है, पहली गल कि तिल बारीक ने,
ਬੁੱਕ ਭਰਿਆਂ ਵੀ ਉਂਗਲਾਂ ਵਿੱਚੋਂ ਕਿਰ ਜਾਂਦੇ ਨੇ, ਧਰਤੀ ਤੇ ਵਿਅਰਥ ਚਲੇ ਜਾਂਦੇ ਨੇ। ਸਵਾਸ ਬੜੇ ਕੀਮਤੀ ਨੇ, ਇਹਨਾਂ ਦੇ ਵੀ ਸੰਭਲ ਕੇ ਬੁੱਕ ਭਰੀ, ਐਵੇਂ ਕਿਤੇ ਸਵਾਸਾਂ ਦੇ ਤਿਲ ਜ਼ਮੀਨ ਉੱਤੇ ਨਾ ਸੱਤੀ ਜਾਏ। ਦੂਸਰਾ ਬਚਨ ਉਹਨਾਂ ਕੀਤਾ, ਕੋਈ ਆਦਮੀ ਸੈਰ ਕਰਨ ਜਾਂਦਾ, ਕੀ ਹੈ ਸਾਡੀ ਜ਼ਿੰਦਗੀ ਦੇ ਦਿਨ? ਦੇਖੋ, ਕੋਈ ਮੈਦਾਨ ਵਿੱਚ ਜਾਂਦਾ ਤੇ ਉਹ ਸਬਰ ਕਰੇਗਾ, ਦੌੜੇਗਾ, 2-3 ਮੀਲ ਤੱਕ ਵੀ ਉਹ ਦੌੜ ਸਕਦਾ। ਕੋਈ ਜ਼ਮੀਨ ਤੇ ਸਬਰ ਕਰਦਾ, 2-3 ਮੀਲ ਤੱਕ ਉਹ ਪੈਦਲ ਚੱਲ ਸਕਦਾ। ਕਹਿੰਦੇ ਨੇ, ਜੇਕਰ ਕੋਈ ਬੰਦਾ ਇਹ ਕਹੇ ਮੈਂ ਆਪਣੇ ਮਕਾਨ ਦੀ ਛੱਤ ਦੇ ਉੱਤੇ ਦੌੜਨਾ, ਤੇ ਕਹਿੰਦੇ ਨੇ ਮਕਾਨ ਦੀ ਛੱਤ ਉੱਤੇ ਸੈਰ ਜ਼ਿਆਦਾ ਦੇਰ ਨਹੀਂ ਹੋ ਸਕਦੀ। ਕਿਉਂ ਜੀ? ਕਹਿਣ ਲੱਗੇ, ਮਕਾਨ ਦੀ ਛੱਤ ਉੱਤੇ ਤੁਰਨ ਵਾਲਿਆ, ਬਸ 2-4-10 ਕਦਮ ਪੱਟਣ ਦੀ ਦੇਰ ਏ, ਤੇਰੇ ਮਕਾਨ ਦੀ ਛੱਤ ਖਤਮ ਹੋ ਜਾਣੀ ਏ। ਚੇਤੇ ਰੱਖੀ, ਜਿਵੇਂ ਮਕਾਨ ਦੇ ਉੱਤੇ ਦੌੜਨ ਵਾਲਿਆਂ ਦਾ ਅੰਤ ਚੇਤੀ ਏ, ਜਿਹੜੇ ਤੂੰ ਸਵਾਸਾਂ ਦੀ ਪੋਟਲੀ ਲੈ ਕੇ ਆਏ, ਤੇਰੀ ਜ਼ਿੰਦਗੀ ਵੀ ਸਿਰਫ ਇਸ ਤਰ੍ਹਾਂ ਜਿਵੇਂ ਕੋਠੇ ਦੇ ਉੱਤੇ ਦੌੜਨਾ ਹੋਵੇ। ਔਧ ਘਟੈ, ਬਾਬਾ ਜੀ ਦੇ ਬਚਨ ਨੇ। ਕਹਿਣ ਲੱਗੇ, ਕੋਠੇ ਧੁੱਕਣ ਕੇਤੜਾ, ਔਧ ਘਟੈ ਦਿਨਸ ਰਹਿਣਾਰੇ। ਕੋਠੇ ਧੁੱਕਣ ਕੇਤੜਾ, ਕਿੰਨੀ ਕੁ ਦੇਰ ਤੱਕ ਕੋਠੇ ਤੇ ਦੌੜ ਲਏਗਾ? ਫਿਰ ਨਿੰਦੜੀ ਨਿਵਾਰ, ਜੋ ਦੇਹ ਲੱਦੇ ਗਾਣਵੇ, ਗਏ ਵਿਲਾੜ ਵਿਲਾੜ, ਜਿਹੜੇ ਗਿਣਤੀ ਦੇ ਦਿਨ ਤੈਨੂੰ ਲੱਭੇ ਸਨ ਪਿਆਰਿਆ, ਉਹ ਗਿਣਤੀ ਦੇ ਦਿਨ ਚਲੇ ਗਏ। ਗੁਰਮੁਖੋ, ਉਮਰ ਦਿਨ ਦਿਨ ਕਰਕੇ ਘਟਦੀ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਤੇ ਬਚਨ ਨੇ ਕਿ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘੱਟ ਜੋ ਪਾਣੀ। ਟੁੱਟੇ ਘੜੇ ਵਿੱਚੋਂ ਤੇੜ ਪੈ ਜਾਏ ਤੇ ਪਾਣੀ ਬੂੰਦ ਬੂੰਦ ਕਰਕੇ ਥਿਮਦਾ। ਤੇ ਸੱਜਣਾ, ਚੇਤੇ ਰੱਖੀ, ਤੈਨੂੰ ਤਾਂ ਤੇੜ ਉਸ ਦਿਨ ਹੀ ਭਾਂਡੇ ਨੂੰ ਆ ਗਈ ਜਿਸ ਦਿਨ ਜਨਮ ਹੋਇਆ ਸੀ। ਬਾਹਰ ਦੇ ਮਿੱਟੀ ਦੇ ਭਾਂਡੇ ਕੋਈ 6 ਮਹੀਨੇ ਬਾਅਦ ਤੇੜਿਆ ਜਾਏਗਾ, ਕੋਈ 10 ਸਾਲ ਬਾਅਦ ਤੇੜਿਆ ਜਾਏਗਾ, ਪਰ ਤੇਰੇ ਭਾਂਡੇ ਨੂੰ ਤਾਂ ਤਰੇੜ ਉਸ ਦਿਨ ਆਈ ਜਿਸ ਦਿਨ ਗੁਰਮੁਖਾ ਤੇਰਾ ਜਨਮ ਹੋਇਆ। ਉਸ ਦਿਨ ਇੱਕ ਇੱਕ ਸਵਾਸਾਂ ਦੀ ਬੂੰਦ ਬੂੰਦ ਕਰਕੇ ਇਸ ਭਾਂਡੇ ਵਿੱਚੋਂ ਨਿਕਲਣ ਲੱਗੀ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘੱਟ ਜੋ ਪਾਣੀ। ਸੱਚੇ ਪਾਤਸ਼ਾਹ ਜੀ ਨੇ ਨਾ ਫਿਰ ਜਿਹੜੀ ਸਾਡੀ ਉਮਰ ਲੰਘਦੀ ਪਈ ਇਹਦੇ ਸੰਬੰਧੀ ਵੀ ਇੱਕ ਉਦਾਹਰਨ ਬੜੀ ਸੋਹਣੀ ਦਿੱਤੀ। ਆਦਮੀ ਦੀ ਆਰਬਲਾ ਨੂੰ, ਉਮਰ ਨੂੰ ਕਿਰਪਾਲੂ ਦਾਤਾ ਜੀ ਨੇ 10 ਕਿੱਸਿਆਂ ਵਿੱਚ ਵੰਡਿਆ। ਸਾਂਭ ਦਾ ਕੋਈ ਟਾਵਾਂ ਟਾਵੇ। ਗੁਰਮੁਖੋ, ਮੇਰੀ ਬੇਨਤੀ ਸਮਝਿਓ, ਮਨ ਗੁਰਮਿਲ ਕਾਸ਼ ਤੁਮਾਰੇ। ਜ਼ਿੰਦਗੀ ਇਸ ਦਾ ਨਾਮ ਨਹੀਂ ਕਿ ਜਨਮ ਹੋ ਗਿਆ, ਮਾਂ ਬਾਪ ਨੇ ਪੜ੍ਹਾ ਦਿੱਤਾ, ਤਾਲੀਮ ਚੰਗੀ ਮਿਲ ਗਈ, 4 ਪੈਸੇ ਚੰਗੇ ਜੌਬ ਵਿੱਚੋਂ ਮਿਲਣ ਲੱਗ ਪਏ, ਬਿਜ਼ਨਸ ਬਹੁਤ ਜ਼ਿਆਦਾ ਹੋ ਗਿਆ, ਖੇਤ ਬਹੁਤ ਖਰੀਦ ਲਏ, ਇਹਦਾ ਨਾਮ ਜ਼ਿੰਦਗੀ ਨਹੀਂ। ਇਹ ਹਜ਼ਾਰਾਂ ਸਾਲ ਵੀ ਬੰਦਾ ਕਮਾ ਕੇ ਚਲਾ ਜਾਏ, ਜੇ ਵਾਹਿਗੁਰੂ ਜੀ ਦੀ ਯਾਦ ਨਹੀਂ ਤੇ ਹਜ਼ਾਰਾਂ ਸਾਲ ਦੇ ਸਵਾਸ ਵੀ ਕੋਲ ਆ। ਇੱਥੇ ਮੈਂ 1-2 ਉਦਾਹਰਨਾਂ ਦੇਣੀਆਂ ਚਾਹੁੰਦਾ ਕਿ ਅਸੀਂ ਸੋਚਦੇ ਹਾਂ ਕਿ ਸ਼ਾਇਦ ਜਨਮ ਤੋਂ ਬਾਅਦ ਜਿਹੜਾ ਸਾਡਾ ਐਂਡ ਹੋਇਆ, ਮੌਤ ਹੋਈ, ਬਹੁਤ ਕੁਝ ਪਿੱਛੇ ਛੱਡ ਗਏ। ਤੇ ਅਸੀਂ ਲੋਕ ਕਹਿੰਦੇ ਵੀ, ਸੰਸਾਰੀ ਬੰਦੇ ਅਕਸਰ ਕਹਿਣਗੇ ਕਿ ਦੇਖੋ ਜੀ, ਭੋਗ ਨੂੰ, ਭੋਗ ਵਾਲੇ ਦਿਨ ਇਹ ਸਫਲ ਬੰਦਾ ਸੀ, ਪੁੱਤਰ ਇਹਦੇ ਬੜੇ ਸੈੱਟ, ਇਹਦਾ ਕੰਮ ਬੜਾ ਚੰਗਾ, ਤੇ ਕੀ ਸਫਲਤਾ ਜ਼ਿੰਦਗੀ ਦਾ ਇਹਦਾ ਹੀ ਨਾਮ ਹੈ ਕਿ ਸੰਸਾਰ ਵਿੱਚ ਆਇਆ, ਧਨ ਪਦਾਰਥ ਨਾਮ ਬਣਾ ਕੇ ਚਲਾ ਗਿਆ? ਨਹੀਂ ਗੁਰਮੁਖੋ, ਜੇ ਇਸ ਦਾ ਨਾਮ ਹੀ ਜ਼ਿੰਦਗੀ ਹੋਵੇ ਤੇ ਫਿਰ ਤੁਸੀਂ ਜਪ ਸਾਹਿਬ ਦੀ ਪੌੜੀ ਰੋਜ਼ ਪੜ੍ਹਦੇ ਹੋ, ਜੇ ਜੁਗ ਚਾਰੇ ਆਰ ਜਾ, ਏਡਾ ਵੱਡਾ ਸਫਲ ਕੋਈ ਨਹੀਂ ਹੋਇਆ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਇਕ ਹੈ, ਜਸ ਕੀਰਤ ਜਗ ਲੇ। ਪਰ ਗੁਰਮੁਖੋ, ਜੇ ਤਿਸ ਨਦਰ ਨਾ ਆਵੀ ਮਨ ਗੁਰਮਿਲ ਕਾਸ਼ ਸਵਾਰੇ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ ਕਿ ਜਨਮ ਤੋਂ ਲੈ ਕੇ ਮਰਨ ਤੱਕ ਦੇ ਧੰਦੇ ਦਾ ਨਾਮ ਜੀਵਨ ਹੈ? ਸੰਸਾਰੀ ਲੋਕਾਂ ਦੀ ਨਜ਼ਰ ਵਿੱਚ ਇਹ ਜ਼ਿੰਦਗੀ, ਇਹ ਜੀਵਨ ਹੋ ਸਕਦਾ, ਪਰ ਗੁਰਮਤ ਦੇ ਨਜ਼ਰੀਏ ਵਿੱਚ ਇਹ ਸਫਲ ਜੀਵਨ ਨਹੀਂ, ਇਹ ਸਫਲ ਜ਼ਿੰਦਗੀ ਨਹੀਂ। ਭਾਈ ਸਾਹਿਬ, ਭਾਈ ਗੁਰਦਾਸ ਜੀ, ਉਹਨਾਂ ਗੁਰਮੁਖਾਂ ਨੇ ਉੱਤਮ ਪੁਰਖ ਵਿੱਚ
ਆਪਣੇ ਆਪ ਨੂੰ ਮੁਖਾਤਬ ਕਰਕੇ ਕਬਿੱਤ ਉਚਾਰਨ ਕੀਤਾ। ਹਾਲਾਂਕਿ ਇਸ ਉਪਦੇਸ਼ ਉਹਨਾਂ ਸਾਨੂੰ ਦਿੱਤਾ ਕਿ ਕੀ ਆਪਾਂ ਜ਼ਿੰਦਗੀ ਦੇ ਜਿਹੜੇ ਸਵਾਸ ਕੰਮ ਧੰਦੇ ਵਿੱਚ ਬਤੀਤ ਪੈ ਕਰਨੇ ਹਾਂ, ਇਹ ਸਾਰੇ ਸਵਾਸ ਸਫਲ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੈ, ਕਹਿੰਦੇ ਨੇ ਕਿ ਦੇਖੋ ਕੋਲੂ ਤੇਲੀ ਨੇ ਲਾ ਲਿਆ ਅਤੇ ਉਹ ਕੋਲੂ ਦੇ ਵਿੱਚ ਤਿਲਾਂ ਵਿੱਚੋਂ ਵੀ ਤੇਲ ਕੱਢਦਾ ਅਤੇ ਸਰਸੋਂ ਦੀ ਕਹਾਣੀ ਪਾ ਦਈਏ ਤੇਲ ਉਹਦੇ ਵਿੱਚੋਂ ਵੀ ਕੱਢਦਾ। ਅਤੇ ਪੁਰਾਤਨ ਸਮੇਂ ਤੇਲੀ ਦੇ ਕੋਲੂ ਨੂੰ ਚਲਾਉਣ ਵਾਸਤੇ ਬਲਦ ਜੋਇਆ ਜਾਂਦਾ ਸੀ। ਕਈ ਵਾਰੀ ਇੱਕ ਬਲਦ ਜੋਂਦੇ ਸਨ, ਕਈ ਵਾਰੀ ਦੋ। ਹੁਣ ਇੱਕ ਬਲਦ ਤੇਲੀ ਨੇ ਆਪਣੀ ਉਸ ਕੋਲੂ ਦੇ ਅੱਗੇ ਜੋ ਦਿੱਤਾ, ਜੋਣਾ ਸ਼ਬਦ ਤੁਸੀਂ ਸਮਝ ਗਏ ਹੋਵੋਗੇ, ਪਰ ਉਹਨੇ ਉਹਨੂੰ ਜੋਂਦਿਆਂ ਸਾਰ ਉਹਦੀਆਂ ਅੱਖਾਂ ਉੱਤੇ ਕੱਪੜਾ ਬੰਨ੍ਹ ਦਿੱਤਾ, ਜਿਹਨੂੰ ਆਮ ਤੌਰ 'ਤੇ ਕਿਹਾ ਜਾਂਦਾ ਸੀ ਚਮੜੇ ਦੇ ਖੋਪੇ ਅੱਗੇ ਬੰਨ੍ਹ ਦਿੱਤੇ। ਅੱਖਾਂ ਉਹਦੀਆਂ ਨੂੰ ਦਿਸਦਾ ਨਹੀਂ, ਥੋੜ੍ਹੀ ਬਹੁਤੀ ਵਿਰਲ ਤੋਂ ਕੁਝ ਦਿਸੇਗਾ। ਇੱਕ ਵਾਰੀ ਉਹਨੇ ਅੱਖਾਂ ਦੇ ਉੱਤੇ ਪਰਦਾ, ਅੱਖਾਂ ਉੱਤੇ ਕੱਪੜਾ ਖੋਪਾ ਬੰਨ੍ਹ ਕੇ ਬੈਲ ਨੂੰ ਹੱਕ ਦਿੱਤਾ ਅਤੇ ਬੈਲ ਜਿਉਂ ਤੁਰਨ ਲੱਗਾ, ਤੇਲੀ ਦੂਰ ਖਲੋਤਾ ਥੋੜ੍ਹੀ ਜਿਹੀ ਆਵਾਜ਼ ਦਿੰਦਾ ਅਤੇ ਬੈਲ ਸਮਝਦਾ ਸ਼ਾਇਦ ਤੇਲੀ ਮੇਰੇ ਪਿੱਛੇ ਲੱਗਾ। ਉਹ ਸਾਰਾ ਦਿਨ ਬਲਦ ਜਿਹੜਾ ਬੈਲ ਉਸ ਕੋਲੂ ਦਾ ਚੱਕਰ ਕੱਟੀ ਜਾਂਦਾ ਅਤੇ ਜੇ ਉਹ ਬੈਲ ਸ਼ਾਮ ਨੂੰ 12 ਘੰਟੇ ਤੁਰਨ ਤੋਂ ਬਾਅਦ ਇਸ ਭੁਲੇਖੇ ਵਿੱਚ ਰਹੇ ਕਿ ਅੱਜ ਪਤਾ ਨਹੀਂ ਮੈਂ ਤੇਲੀ ਦੇ ਘਰ ਤੋਂ ਕਿੰਨੇ ਕੁ ਕੋ ਦੂਰ ਚਲਾ ਗਿਆ ਵਾਂ। ਪਿਆਰਿਓ, ਤੁਰਿਆ ਵੀ ਬਲਦ, ਤਾਕਤ ਵੀ ਐਨਰਜੀ ਵੀ ਉਹਦੀ ਲੱਗੀ, ਪਰ ਜਦੋਂ ਉਹਦੀਆਂ ਅੱਖਾਂ ਤੋਂ ਖੋਪਾ ਲਾਇਆ ਤੇ ਹੈਰਾਨ ਹੋ ਗਿਆ, ਜਿੱਥੋਂ ਸਵੇਰੇ ਚੱਲਿਆ ਸਾ ਸ਼ਾਮ ਵੀ ਉੱਥੇ ਖਲੋਤਾ। ਕੀ ਇਹਦਾ ਨਾਮ ਜ਼ਿੰਦਗੀ ਹੈ? ਔਤ ਘਟੈ ਦਿਵਸ ਨਾ ਰਹਿਣਾਰੇ, ਜਿੱਥੋਂ ਸਵੇਰੇ ਚੱਲਿਆ ਸ਼ਾਮ ਵੀ ਉੱਥੇ ਖਲੋਤਾ। ਤੇ ਮੈਂ ਕਈ ਵਾਰੀ ਸੋਚਣਾ ਮਨਾ, ਮਨ ਆਪਣੇ ਨੂੰ ਕਹਿਣ ਲਈ ਆਪ ਨਾ ਸਮਝੋ ਸ਼ਾਇਦ ਤੁਹਾਨੂੰ, ਤੇਲੀ ਦਾ ਬਲਦ ਚੱਲ ਜਿੱਥੇ ਸਵੇਰੇ ਖਲੋਤਾ ਸ਼ਾਮ ਨੂੰ ਵੀ ਉੱਥੇ ਖਲੋਤਾ ਸੀ, ਪਰ ਬੰਦਿਆ ਤੂੰ ਤਾਂ ਜਨਮ ਵੇਲੇ ਜਿੱਥੇ ਖਲੋਤਾ ਸੈਂ, ਮਰਨ ਲੱਗਾ ਉਹਦੇ ਤੋਂ ਵੀ ਥੱਲੇ ਚਲਾ ਗਿਆ। ਤੇਲੀ ਦਾ ਬਲਦ ਨਹੀਂ ਖਿਲਿਆ, ਤੇਲੀ ਦਾ ਬਲਦ ਉਸੇ ਤਰ੍ਹਾਂ ਉੱਥੇ ਹੀ ਖਲੋਤਾ ਰਿਹਾ, ਪਰ ਤੂੰ ਤਾਂ ਪੌੜੀ ਦੇ ਡੰਡੇ ਥੱਲੇ ਆਇਆ, ਤੂੰ ਤਾਂ ਉੱਥੇ ਵੀ ਨਾ ਖਲੋ ਸਕਿਆ। ਗੁਰਮੁਖੋ, ਤੇਲੀ ਦਾ ਬਲਦ ਦੌੜਦਾ ਹੈ, ਸਾਰਾ ਦਿਨ ਸਬਰ ਕਰਦਾ, ਪਰ ਮੰਜ਼ਿਲ ਕੋਈ ਨਹੀਂ, ਸਿਰਫ ਕੋਲੂ ਦੇ ਚੱਕਰ ਲਾਈ ਜਾਂਦਾ। ਤੇ ਜਿਹੜਾ ਬੰਦਾ ਰੱਬ ਦੀ ਭਗਤੀ ਤੋਂ ਬਿਨਾਂ ਜੀਂਦਾ, ਸੱਚ ਜਾਣੋ ਉਹਦੀ ਜ਼ਿੰਦਗੀ ਤੇਲੀ ਦੇ ਬਲਦ ਦੀ ਤਰ੍ਹਾਂ ਆਪਣੇ ਮਾਇਆ ਦੇ ਚੱਕਰ ਵਿੱਚ ਹੀ ਵਸ ਗਿਆ, ਅੰਦਰ ਰੁਖਾਨੀਅਤ ਦਾ ਇੱਕ ਵੀ ਕਦਮ ਨਾ ਪਟਿਆ। ਦੂਸਰੀ ਬੇਨਤੀ, ਭਾਈ ਸਾਹਿਬ ਜੀ ਦੀਆਂ ਉਦਾਹਰਨਾਂ ਬੜੇ ਕਮਾਲ ਦੀਆਂ ਹਨ। ਕਹਿੰਦੇ ਨੇ ਇੱਕ ਇਨਸਾਨ ਦੇ ਅੱਖਾਂ ਦੀ ਜੋਤ ਬੁੱਝ ਚੁੱਕੀ ਹੈ, ਉਹਨੇ ਆਪਣੀਆਂ ਹੱਥਾਂ ਤੋਂ ਕੰਮ ਲੈਣਾ ਸ਼ੁਰੂ ਕੀਤਾ, ਆਪਣੇ ਹੱਥਾਂ ਤੋਂ ਬਾਹਾਂ ਤੋਂ ਸਾਰਾ ਦਿਨ ਉਹ ਰਸਤੇ ਵੱਟਦਾ, ਦੱਸਦਾ ਨਹੀਂ, ਅੱਖਾਂ ਨਾਲ ਨਜ਼ਰ ਨਹੀਂ ਆਉਂਦਾ, ਅਤੇ ਰਸਤੇ ਵੱਟਣ ਤੋਂ ਬਾਅਦ ਸ਼ਾਮ ਨੂੰ ਸੋਚਦਾ ਕਿ ਆਖਰ ਅੱਜ ਪਤਾ ਨਹੀਂ ਕਿਤਨੇ ਕੁ ਮੀਟਰ ਕਿਤਨੇ ਗੱਦ ਰਸਤਾ ਮੈਂ ਵੱਟ ਲਿਆ ਹੋਣਾ। ਅੱਖਾਂ ਨਾਲ ਦਿਸਦਾ ਨਹੀਂ ਕਿ ਹੱਥਾਂ ਨਾਲ ਰਸਤੇ ਵੱਟ ਰਿਹਾ। ਪਿੱਛੋਂ ਆਇਆ ਇੱਕ ਬਛੜਾ, ਉਹਨੇ ਜਿਹੜਾ ਰਸਾ ਵੱਟਿਆ ਸੀ ਉਹਨੂੰ ਮੂੰਹ ਵਿੱਚ ਪਾ ਕੇ ਚਬਾਈ ਜਾਏ, ਖਾਈ ਜਾਏ, ਅਤੇ ਰਸਾ ਵੱਟਣ ਵਾਲਾ ਸ਼ਾਮ ਨੂੰ ਕਹਿੰਦਾ ਹੁਣ ਮਪਾਈ ਕਰਕੇ ਦੇਖ ਲਓ ਕਿ ਅੱਜ ਮੇਰੇ ਹੱਥ ਵੀ ਛਿੱਲੇ ਗਏ ਰਸਾ ਵੱਟ ਕੇ। ਅਤੇ ਜਦੋਂ ਮਪਾਈ ਕਰ ਲੱਗੇ ਤੇ ਸਿਰਫ 1.5-2 ਫੁੱਟ ਵੀ ਰਸਾ ਨਾ ਨਿਕਲਿਆ। ਕਹਿੰਦਾ ਮਿਹਨਤ ਇਤਨੀ? ਕਹਿਣ ਲੱਗੇ ਮਿਹਨਤ ਤਾਂ ਕੀਤੀ ਪਰ ਖਾ ਤਾਂ ਸਾਰਾ ਵੱਛਾ ਗਿਆ, ਰਸੇ ਨੂੰ ਖਾ ਗਏ। ਪਿਆਰਿਓ, ਤੇਲੀ ਦਾ ਬਲਦ ਚੱਲਦਾ ਜ਼ਰੂਰ ਏ ਪਰ ਮੰਜ਼ਲ ਨਹੀਂ। ਬੰਦਾ ਹੱਥਾਂ ਨਾਲ ਰਸਤੇ ਵੱਟਦਾ ਪਰ ਪੱਲੇ ਕੁਛ ਨਹੀਂ ਪੈਂਦਾ। ਅਤੇ ਤੀਸਰਾ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ, ਕਹਿਣ ਲੱਗੇ ਉਹ ਸੱਜਣਾ ਕਦੀ ਦੇਖ ਚਮਕਦੀ ਰੇਤ ਨੂੰ ਦੇਖ ਕੇ ਮਿਰਗ ਹਿਰਨ ਨਿਰਮਲ ਨੀਰ ਪਾਣੀ ਸਮਝ ਕੇ ਉਹਦੇ ਵੱਲ ਦੌੜਦਾ ਹੈ। ਸਾਰਾ ਦਿਨ ਮਿਰਗ ਪਾਣੀ ਨੂੰ ਉਹਨੂੰ ਰੇਤ ਨੂੰ ਦੇਖ ਕੇ ਦੌੜਦਾ ਰਹੇ, ਮੈਂ ਪਾਣੀ ਕੋਲ ਜਾ ਰਿਹਾ, ਅਤੇ ਸ਼ਾਮ ਨੂੰ ਉਹਦੀ ਮੌਤ ਹੋ ਜਾਂਦੀ ਹੈ। ਜੇ ਮਿਰਗ ਕਹਿ ਮੈਂ ਸਵੇਰ ਤੋਂ ਲੈ ਕੇ ਦੌੜਨਾ ਪਿਆ, ਪਿਆਰਿਓ ਦੌੜਿਆ ਜ਼ਰੂਰ ਪਰ ਉਹਦੇ ਪੱਲੇ ਪਾਣੀ ਦੀ ਬੂੰਦ ਵੀ ਨਾ ਪਈ। ਬੇਨਤੀ ਸਮਝਿਓ ਮੇਰੀ ਕਿ ਔਦ ਘਟੈ, ਬਲਦ ਤੁਰਦਾ ਪਰ ਮੰਜ਼ਲ ਨਹੀਂ, ਰਸਤੇ ਵੱਟੇ ਜਾ ਰਹੇ ਨੇ ਪਰ ਪੱਲੇ ਕੁਛ ਨਹੀਂ ਪਿਆ, ਮਿਰਗ ਸਾਰਾ ਦਿਨ ਦੌੜਿਆ
ਜਿਹਨੂੰ ਪਾਣੀ ਸਮਝ ਕੇ ਐਨਰਜੀ ਵੇਸਟ ਕੀਤੀ, ਪਰ ਪਿਆਰਿਓ ਬੂੰਦ ਇੱਕ ਨਾ ਮਿਲੀ। ਤੇ ਭਾਈ ਸਾਹਿਬ ਕਹਿੰਦੇ ਨੇ, ਹੇ ਮੇਰੇ ਗੁਰੂ ਨਾਨਕ ਸਾਹਿਬ ਜੀ, ਆਪ ਨੇ ਜ਼ਿੰਦਗੀ ਦਿੱਤੀ ਸੀ ਕਿਤੇ ਮੰਜ਼ਿਲ ਤੇ ਪਹੁੰਚਣ ਲਈ, ਪਰ ਸਾਡੀ ਤਾਂ ਜ਼ਿੰਦਗੀ ਸੁਪਨੇ ਲੈਂਦਿਆਂ ਨਿਕਲ ਗਈ। ਜਿੱਥੇ ਜਾਣਾ ਸੀ ਉੱਥੇ ਗਏ ਨਾ, ਮੌਤ ਆਈ ਜਿੱਥੇ ਆਏ ਸਾਂ ਉੱਥੋਂ ਵੀ ਥਿੜਕ ਗਏ। ਭਾਈ ਸਾਹਿਬ ਦੇ ਬਚਨ ਨੇ, ਕਹਿਣ ਲੱਗੇ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ ਔਤ ਕਟੈ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ ਨੈਣ ਉਗਰਤ ਵਾਹੀ।

ਉਹਨਾਂ ਦੇ ਬਚਨ ਅੰਦਰ ਨੂੰ ਬੜਾ ਟੁੰਬਦੇ ਨੇ। ਉਹ ਕਹਿੰਦੇ ਨੇ ਮਿਲਣਾ ਰੱਬ ਨੂੰ ਵੇ, ਅਖਵਾਨਾ ਦਰਵੇਸ਼ ਏ ਤੇ ਸਿਰ ਤੇ ਪੰਡਾ ਦੁਨੀਆਦਾਰਾਂ ਦੀਆਂ ਚੁੱਕੀ ਬੈਠਾ ਹੈ, ਆ ਸੱਤ ਕਿਤੇ ਪੰਡਾ ਤੇ ਤੁਰ ਆਪਣੇ ਸਬਰ ਵਾਲੇ ਪਾਸੇ। ਉਹਨਾਂ ਦਾ ਬਚਨ ਅਸੀਂ ਪੜ੍ਹਨੇ ਆ, ਦਰ ਦਰਵੇਸ਼ੀ ਗਾਖੜੀ ਚੱਲਾ ਦੁਨੀਆ ਭੱਤ, ਬੰਨ ਉਠਾਈ ਪੋਟਲੀ ਕਿੱਥੇ ਬੰਨਿਆ ਘੱਟ। ਸਿਰ ਤੇ ਪੰਡ ਚੁੱਕ ਕੇ ਸਬਰ ਕਰਨਾ ਚਾਹੁੰਦੇ ਹਾਂ, ਕਿਵੇਂ ਸਬਰ ਹੋ ਜਾਏਗਾ? ਹੁਣ ਉਹ ਪੰਡ ਕਿਹੜੀ ਹੈ? ਦੁਨੀਆਦਾਰਾਂ ਦੀ ਪੰਡ ਕਹਾਂਗੇ? ਗੁਰਮੁਖੋ, ਕੁਝ ਪੰਡਾਂ ਨੇ ਜਿਹੜੀਆਂ ਫਰਜ਼ ਨੇ ਸਾਡੇ, ਉਹ ਅਸੀਂ ਨਹੀਂ ਛੱਡ ਸਕਦੇ। ਪਰਿਵਾਰ ਦਾ ਫਰਜ਼, ਮਾਂ ਬਾਪ ਦੀ ਸੇਵਾ ਦਾ ਫਰਜ਼, ਸਮਾਜ ਦਾ ਫਰਜ਼। ਪਰ ਕੁਝ ਪੰਡਾਂ ਐਸੀਆਂ ਨੇ ਜਿਨ੍ਹਾਂ ਬਿਨਾਂ ਮਤਲਬ ਤੋਂ ਭਾਰ ਦਿਨੋ ਦਿਨ ਵਧੀ ਜਾ ਰਿਹਾ ਹੈ। ਆਹ ਥੱਲੇ ਇੱਕ ਬੜਾ ਸੋਹਣਾ ਤੁਸੀਂ ਪੇਪਰ ਲਾਇਆ ਨਿੰਦਿਆ ਦਾ, ਇੱਕ ਦਾ ਭਾਰ ਘੱਟਦਾ ਪਿਆ, ਦੂਜੇ ਦਾ ਵਾਧਾ ਪਿਆ। ਗੁਰੂ ਸਾਹਿਬ ਨੇ ਦੋ ਬਚਨ ਕਹੇ ਨੇ, ਜਿਸ ਬੰਦੇ ਨੇ ਪਹਾੜ ਦੇ ਸਿਖਰ ਤੇ ਚੜ੍ਹਨਾ ਹੋਵੇ ਉਹਦਾ ਵੀ ਭਾਰ ਹਲਕਾ ਚਾਹੀਦਾ ਹੈ, ਤੇ ਜਿਸ ਬੰਦੇ ਨੇ ਕਿਸੇ ਦਰਿਆ ਸਮੁੰਦਰ ਨੂੰ ਤਰ ਕੇ ਪਾਰ ਕਰਨਾ ਹੋਵੇ ਪਹਾੜ, ਉਹਦਾ ਵੀ ਹਲਕਾ ਚਾਹੀਦਾ ਹੈ, ਫੁਰਤੀਲਾ ਇਨਸਾਨ ਚਾਹੀਦਾ। ਤੇ ਜੇ ਪਹਾੜ ਦੇ ਸਿਖਰ ਤੇ ਚੜ੍ਹਨ ਵਾਲਾ ਹੀ ਆਪਣੇ ਭਾਰ ਤੋਂ ਕਈ ਗੁਣਾ ਭਾਰੀਆਂ ਪੰਡਾਂ ਸਿਰ ਤੇ ਚੁੱਕ ਲਏ, ਕਦੀ ਸਿਖਰ ਤੇ ਨਹੀਂ ਪਹੁੰਚੇਗਾ। ਦਰਿਆ ਨੂੰ ਪਾਰ ਕਰਨ ਵਾਲਾ ਆਪਣਾ ਤਨ ਤਾਂ ਪਾਰ ਨਹੀਂ ਹੋ ਸਕਦਾ, ਤੇ ਆਪਣੇ ਸਰੀਰ ਉੱਤੇ ਪੰਡਾਂ ਬੰਨ ਲੈ, ਉਹ ਪਾਣੀ ਤਰ ਕੇ ਪਾਰ ਹੋ ਜਾਏਗਾ? ਗੁਰਮੁਖੋ, ਇਹ ਭਾਰ ਤਾਂ ਚਲੋ ਦੁਨੀਆਦਾਰਾਂ ਦੇ ਖੈਨ, ਇਹ ਜਿੰਦੇ ਜੀ ਫਰਜ਼ ਅਦਾ ਕਰਨੇ ਨੇ, ਪਰ ਜਿਹੜੀ ਅਸੀਂ ਨਿੰਦਿਆ ਕਰ ਕਰਕੇ, ਔਗੁਣ ਕਰ ਕਰਕੇ ਲੋਕਾਂ ਦੀਆਂ ਪੰਡਾਂ ਚੁੱਕਣੇ ਪਏ ਹਾਂ, ਪੰਡਾਂ ਤਾਂ ਆਪਣੀਆਂ ਨਹੀਂ ਚੁੱਕੀਆਂ ਜਾਂਦੀਆਂ। ਮਣਾ, ਤੂੰ ਗਲ ਵਿੱਚ ਵੀ ਪੱਥਰ ਬੰਨ ਲਏ ਨੇ, ਸਿਰ ਤੇ ਵੀ ਪੰਡਾਂ ਚੁੱਕ ਲਈਆਂ ਨੇ, ਜਿਹਦੇ ਗਲ ਵੀ ਭਾਰਾ ਹੋ ਜਾਏ, ਸਿਰ ਵੀ ਭਾਰਾ ਹੋ ਜਾਏ, ਨਾ ਉਹ ਚੜ੍ਹਾਈ ਚੜ੍ਹ ਸਕਦਾ, ਨਾ ਉਹ ਤੈਰਾਈ ਦੇ ਉੱਤੇ ਤਰ ਸਕਦਾ ਹੈ। ਗੁਰੂ ਸਾਹਿਬ ਦਾ ਬਚਨ ਹੁੰਦਾ, ਬੇਕਾਰ ਪਾਥਰ ਗਲੇ ਬੰਧ ਹੈ, ਨਿੰਦ ਪੋਟ ਸਰਾਏ, ਵਕਾਰਾਂ ਦੇ ਪੱਥਰ ਗਲ ਚ ਬੰਨ ਕੇ ਪਾਲੇ ਬੰਦਿਆ, ਤੂੰ ਜ਼ਿੰਦਗੀ ਦੇ ਸਫ਼ਰ ਵਿੱਚ ਤੇ ਮਿਲਣਾ ਰੱਬ ਨੂੰ ਚਾਹੁੰਦੇ? ਬੇਕਾਰ ਪਾਥਰ ਗਲੇ ਬੰਧ ਹੈ, ਨਿੰਦ ਪੋਟ ਸਰਾਏ, ਨਿੰਦਿਆ ਦੀਆਂ ਪੰਡਾਂ ਸਿਰ ਤੇ ਰੱਖ ਲਈਆਂ, ਮਾਂ ਸਾਗਰ ਸਮੁੰਦ ਲੰਘਣਾ ਪਾਰ ਨਾ ਕਰਨਾ ਜਾਏ, ਇੰਨੇ ਭਾਰ ਨਾਲ ਤੂੰ ਕਿਵੇਂ ਮੰਜ਼ਿਲ ਤੇ ਪਹੁੰਚੇਗਾ? ਬਾਬਾ ਜੀ ਨੇ ਬਚਨ ਕੀਤਾ ਜਿਹੜੀ ਮੈਂ ਅਰਜ਼ ਕਰ ਰਿਹਾ ਵਾਂ, ਕਿ ਦਰ ਦਰਵੇਸ਼ੀ ਗਾਖੜੀ ਚੱਲਾ ਦੁਨੀਆ ਭੱਤ, ਬੰਨ ਉਠਾਈ ਪੋਟਲੀ ਵਿੱਚ ਕਿੱਥੇ ਬੰਨਿਆ ਘੱਟ, ਕਿੱਥੇ ਛੱਡ ਕੇ ਜਾਵਾਂ? ਪਰ ਜਦੋਂ ਉਹਨਾਂ ਉਮਰ ਘਟਣ ਦੀ ਗੱਲ ਕਹੀ, ਤੇ ਜਿਹੜੇ ਗਾਫਲ ਤਾਈ ਦੀ ਨੀਂਦ ਵੀ ਸੁੱਟੇ ਸਨ, ਉਹਨਾਂ ਨੂੰ ਸੁਚੇਤ ਕਰ ਲਈ, ਬਾਬਾ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਬੇੜਾ ਬੰਦ ਨਾ ਸਕਿਓ, ਔਧ ਘਟੈ ਦਿਨ ਸੁਰੈ ਨਾਰੇ, ਬੇੜਾ ਬੰਦ ਨਾ ਸਕਿਓ, ਬੰਧਨ ਕੀ ਵੇਲਾ, ਸੰਤ ਟੈਲ ਕੀ ਵੇਲਾ, ਬੰਧਨ ਕੀ ਵੇਲਾ, ਆਹ ਵੇਲਾ ਸੀ ਮਨੁੱਖਾ ਜਨਮ ਦਾ, ਆਪਣੇ ਬੇੜੇ ਨੂੰ ਬੰਨ ਲੈਂਦੋ। ਬੇੜਾ ਬੰਦ ਨਾ ਸਕਿਓ, ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਖੇਲਾ। ਜਦੋਂ ਆ ਨਕਾਨਕ ਭਰਿਆ ਗਿਆ, ਤੇਰਾ ਬੇੜਾ ਹੀ ਭਰਿਆ ਗਿਆ, ਇਹਨੇ ਤੇ ਤਰਨਾ ਸੀ, ਤੇ ਜਿਹਦੇ ਉੱਤੇ ਤਰਨਾ ਸੀ ਉਹਨੂੰ ਹੀ ਪਾਣੀ ਨੂੰ ਵਿੱਚ ਆਪਾਂ ਪਾਲਿਆ, ਪਿਆਰਿਓ ਕਿਵੇਂ ਪਾਰ ਹੋਵਾਂਗੇ? ਸਤਿਗੁਰੂ ਨੇ ਬਚਨ ਕੀਤੇ ਨੇ, ਜ਼ਿੰਦਗੀ ਇੱਕ ਬੇੜਾ ਹੈ, ਆ ਪੜ੍ਹ ਦਿਓ ਇੱਕ ਬਚਨ, ਕਬੀਰ, ਬੇੜਾ ਜਰਜਰਾ ਫੂਟੇ ਸੇਕ ਹਜ਼ਾਰ, ਖਰਵੇ ਖਰਵੇ ਤਿਰ ਗਏ ਡੂਬੇ ਜਿਨ ਸਿਰ ਪਹਾੜ। ਬੇੜਾ ਬੜਾ ਪੁਰਾਣਾ ਹੈ, ਇਹਦੇ ਵਿੱਚ ਜਿਤਨੇ ਰੋਮ ਨੇ ਉਹਨੇ ਮਾਨੋ ਵਿਕਾਰਾਂ ਦੇ ਸੁਰਾਖ ਨੇ, ਪੁਰਾਣਾ ਬੇੜਾ ਤੇ ਸੁਰਾਖਾਂ ਨਾਲ ਭਰਿਆ ਪਿਆ ਹੈ। ਧਿਆਨ ਦਿਆ, ਜਿਹੜੀ ਬੇਨਤੀ ਕਰਨੀ ਚਾਹੁੰਦਾ, ਬੇੜਾ ਬੰਦ ਨਾ ਸਕਿਓ, ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਖੇਲਾ, ਹੱਥ ਨਾ ਲਾਏ ਕੁਸੰਬੜੇ ਜਲ ਜਾਸੀ ਢੋਲਾ। ਢੋਲਾ ਦਾ ਅਰਥ ਇਹ ਹੈ, ਮੇਰੇ ਪਿਆਰਿਆ, ਦੇਖੀ ਕਿਤੇ ਕੁਸੰਬੜੇ ਚਮਕਦੇ ਨੂੰ ਹੱਥ ਨਾ ਲਾ ਲਈ, ਇਸ ਕੁਸੰਬੜੇ ਨੇ ਚਮਕ ਨੇ ਤੇਰੇ ਹੱਥਾਂ ਦੇ ਪੋਟੇ ਸਾੜ ਦੇਣੇ ਨੇ। ਹੱਥ ਨਾ ਲਾਏ ਕੁਸੰਬੜੇ ਜਲ ਜਾਸੀ ਢੋਲਾ। ਤੇ ਜੇ ਬੰਦਗੀ ਨਹੀਂ, ਇਬਾਦਤ ਨਹੀਂ, ਸਿਮਰਨ ਨਹੀਂ, ਸੇਵਾ ਨਹੀਂ, ਅੰਦਰ ਦੀ ਯਾਤਰਾ ਨਹੀਂ, ਫਿਰ ਕਹਿਣ ਲੱਗੇ, ਇੱਕ ਆਪੀ ਨੇ ਪਤਲੀ, ਪਤਲੀ ਦਾ ਅਰਥ ਕਮਜ਼ੋਰ ਰੂਪ।

ਕੈਸਾ ਬਣਿਆ? ਕਹਿੰਦੇ ਨੇ ਇੱਕ ਤਾਂ ਮੇਰੇ ਸਾਈਆਂ ਮੈਂ ਉਂਝ ਕਮਜ਼ੋਰ ਹਾਂ, ਮੇਰੇ ਕੋਲ ਨਾਮ ਸਿਮਰਨ ਦੀ ਖੁਰਾਕ ਕੋਈ ਨਹੀਂ ਸੀ, ਪਤਲੀ ਕਮਜ਼ੋਰ ਹਾਂ, ਸਹਿ ਤੇਰੇ ਬੋਲਾਂ ਤੇ ਖੇ ਸਾਈਆਂ ਤੇਰੇ ਬੋਲ ਇੰਨੇ ਕਰੜੇ ਨੇ ਮੈਂ ਸਹਿ ਨਹੀਂ ਸਕਣੇ, ਆਇਆ ਜਿਸ ਲਈ ਤਾਂ ਤੂੰ ਪੁੱਛੇਗਾ, ਮੈਂ ਤੇਰੇ ਬੋਲ ਨਹੀਂ ਸਹਿ ਸਕਣੇ। ਤੇ ਜਿਹੜੀ ਉਹਨਾਂ ਨੇ ਔਦ ਘਟੇ ਦੀ ਉਦਾਹਰਨ ਦਿੱਤੀ, ਪਹਿਲੀ ਮੈਂ ਬੇਨਤੀ ਕੀਤੀ ਕਿ ਜਿਵੇਂ ਘੜੇ ਵਿੱਚੋਂ ਪਾਣੀ, ਹੱਥਾਂ ਵਿੱਚੋਂ ਤਿਲ, ਤੇ ਬਾਬਾ ਫਰੀਦ ਜੀ ਨੇ ਜਿਹੜੀ ਉਦਾਹਰਨ ਇਹ ਦਿੱਤੀ, ਕਹਿਣ ਲੱਗੇ ਇੱਕ ਆਪੀਨੇ ਪਤਲੀ ਸਹਿ ਕੇਰੇ ਬੋਲਾ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਜਿਹੜਾ ਦੁੱਧ ਇੱਕ ਵਾਰੀ ਦੋਹਿਆ ਜਾਏ, ਜਿਸ ਦੁੱਧ ਨੂੰ ਇੱਕ ਵਾਰੀ ਚੋਇਆ ਜਾਏ, ਪਿਆਰਿਓ ਜਿਸ ਦੁੱਧ ਨੂੰ ਅਸੀਂ ਮੱਝ ਜਾਂ ਗਊ ਦੇ ਥਣ ਵਿੱਚੋਂ ਧਾਰ ਬੰਨ ਕੇ ਚੋ ਲਿਆ, ਦੁਨੀਆਂ ਦੀ ਕੋਈ ਤਾਕਤ ਉਸ ਦੁੱਧ ਨੂੰ ਦੁਬਾਰਾ ਉੱਥੇ ਨਹੀਂ ਪਹੁੰਚਾ ਸਕੇਗੀ। ਸਮਝ ਗਏ, ਜ਼ਿੰਦਗੀ ਦੇ ਸਵਾਸ ਤਾਂ ਦੁੱਧ ਦੀ ਧਾਰਾ ਦੀ ਤਰ੍ਹਾਂ ਨਿਕਲਦੇ ਪਏ ਨੇ, ਤੇ ਜਿਹੜਾ ਨਿਕਲ ਗਿਆ ਇਹਨੇ ਪਰਤ ਕੇ ਆਉਣਾ ਨਹੀਂ, ਇਹਨੇ ਸਾਡੇ ਹੱਥ ਨਹੀਂ ਆਉਣਾ। ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਤੇ ਕਹਿਣ ਲੱਗੇ ਮੈਂ ਜਿਉਂਦੇ ਜੀ ਤੈਨੂੰ ਕਹਿਣਾ ਚਾਹੁੰਦਾ, ਕਹਿ ਫਰੀਦ ਸੇ ਲਿਓ ਸਹੁ ਆਲਾਏ ਸੀ, ਇਸ ਤੁਕ ਤੇ ਲਿਆਉਣਾ ਚਾਹੁੰਦਾ, ਸਦੜੇ ਨਿਤ ਪਵਨ ਹੰਸ ਚਲ ਸੀ ਡੁੰਮਣਾ। ਡੁੰਮਣਾ ਦਾ ਅਖਰੀ ਅਰਥ ਹੁੰਦਾ ਦੋ ਮਣਾ, ਡੁੱਬਦਾ ਵਿੱਚ ਆਇਆ, ਨਾ ਰੱਬ ਮਿਲਿਆ ਨਾ ਮਾਇਆ ਮਿਲੀ, ਨਾ ਸੰਸਾਰ ਮਿਲਿਆ ਤੇ ਨਾ ਕਰਤਾਰ ਮਿਲਿਆ, ਹੰਸ ਚਲ ਸੀ ਡੁੰਮਣਾ ਇਹ ਤਨ ਢੇਰੀ ਠੀ ਸੀ। ਪਿਆਰਿਆ ਅੰਦਰੋਂ ਹੰਸ ਦੇ ਜਾਣ ਦੀ ਦੇਰੇ, ਆ ਜਿਹੜੀ ਤੂੰ ਪੋਟਲੀ ਚੁੱਕੀ ਵਰਨਾ ਮਿੱਟੀ ਦੀ, ਇਹ ਨਿੱਕੀ ਜੀ ਰਾਖ ਦੀ ਢੇਰੀ ਬਣ ਜਾਏਗੀ। ਗੁਰਮੁਖੋ ਫਿਰ ਬੇਨਤੀ ਸਮਝਿਓ, ਚਲੋ ਪ੍ਰਮਾਣ ਤਾਂ ਬੇਅੰਤ ਬਾਣੀ ਵਿੱਚੋਂ ਮਿਲਣਗੇ, ਔਦ ਘਟੈ ਦਿਨ ਸਰੈ ਨਾਰੇ, ਪਰ ਇਹਨੂੰ ਸਫਲ ਕਿਵੇਂ ਕਰੀਏ? ਬਾਬਾ ਜੀ ਨੇ ਤੇ ਕਿਰਪਾ ਕੀਤੀ ਏ, ਕੋਈ ਟਾਵੇਂ ਟਾਵੇਂ ਨਹੀਂ ਜਿਹੜੇ ਜਨਮ ਤੋਂ ਧਰਮ ਕਮਾਉਣ ਵਾਲੇ ਪਾਸੇ ਤੁਰਦੇ, ਕਿਉਂਕਿ ਅਸੀਂ ਅੱਜ ਕੱਲ੍ਹ ਧਰਮ ਦਾ ਸੰਬੰਧ ਵੀ ਉਮਰ ਨਾਲ ਬਣਾਈ ਬੈਠੇ ਹਾਂ ਕਿ ਨਹੀਂ ਅਜੇ ਜਵਾਨੀ ਹੈ, ਬੁਢੇਪਾ ਆਏਗਾ, ਚਾਰ ਦਿਨ ਬੈਠ ਕੇ ਫਿਰ ਜਪਾਂਗੇ। ਕਿ ਧਰਮ ਦਾ ਸੰਬੰਧ ਕੇਵਲ ਉਸ ਸਰੀਰ ਨਾਲ ਏ ਜਿਸ ਸਰੀਰ ਦੀ ਤਾਕਤ ਵੀ ਜਵਾਬ ਦੇ ਜਾਏ? ਗੁਰੂ ਸਾਹਿਬ ਨੇ ਤਾਂ ਕਿਹਾ ਸਵਸਥ ਵਿਵਸਥਾ ਹਰ ਕੀ ਸੇਵਾ ਮੱਧਅੰਤ ਪ੍ਰਭ ਜਾਪਣ, ਬਿਲਕੁਲ ਜਦੋਂ ਤੂੰ ਆਰੋਗ ਏ ਉਦੋਂ ਧਰਮ ਕਮਾ। ਗੁਰੂ ਸਾਹਿਬ ਤੇ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਜਿੰਨੀ ਦੇਰ ਤੱਕ ਬੁਢੇਪੇ ਦੀਆਂ ਝੁਰੜੀਆਂ ਨਹੀਂ ਪਈਆਂ ਜਪ ਲੈ। ਤੇ ਅਸੀਂ ਕਹਿੰਦੇ ਸ਼ੁਰੂ ਉਦੋਂ ਕਰਾਂਗੇ ਜਦੋਂ ਜ਼ਿੰਦਗੀ ਦਾ ਐਂਡ ਹੋਣ ਲੱਗੇਗਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜਲੇ ਰੇ ਮਨ ਸਾਰੰਗ ਪਾਨੀ, ਮਨ ਗੁਰਮਿਲ ਕਾਂ ਸਵਾਰੇ। ਧੰਨ ਗੁਰੂ ਨਾਨਕ ਬਾਬਾ ਜੀ ਨੇ ਇੱਕ ਬਚਨ ਕਿਹਾ, ਸਾਡੀ ਜ਼ਿੰਦਗੀ ਦੇ 10 ਪੜਾਂ 10 ਹਿੱਸੇ ਬਾਬਾ ਜੀ ਨੇ ਕੀਤੇ ਨੇ, ਪਰ 10 ਹਿੱਸਿਆਂ ਵਿੱਚੋਂ ਕੋਈ ਹਿੱਸਾ ਸਿਮਰਨ ਵਾਲਾ ਹੈ? ਜੇ ਰੱਬ ਨੂੰ ਚੇਤੇ ਨਹੀਂ ਕੀਤਾ ਤੇ ਕਿੰਨੇ 10 ਬਾਲਤਨ ਦੀਸ ਰਵਨ, ਤੀਸਾਂ ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪਗ ਖਿੱਸੇ, 60 ਕੇ ਬੁਢੇਪਾ ਆਵੈ, 70 ਕਾ ਮਤਹੀਣ ਆਸੀਆਂ ਕਾ ਵਿਖਾਰ ਨਾ ਪਾਵੈ, 90 ਕਾ ਸੇਜ ਆਸਣੀ, ਮੂਲ ਨਾ ਜਾਣੈ ਆਪ ਬਲ, ਮੂਲ ਨਾ ਜਾਣੈ ਆਪ ਬਲ। ਕਹਿਣ ਲੱਗੇ ਨਾਨਕ ਇਸ ਸਾਰੀ ਦੁਨੀਆਂ ਨੂੰ ਮੈਂ ਦੇਖਿਆ, ਟੰਡੋਲਮ ਢੁੰਡਮ ਡਿੱਠ ਮੈਂ, ਇਸ ਦੁਨੀਆਂ ਇੱਕ ਸਿਰਫ ਧੂੰ ਦਾ ਪਹਾੜ ਹੈ, ਟੰਡੋਲਮ ਢੁੰਡਮ ਡਿੱਠ ਮੈਂ। ਨਾਨਕ ਜਿਉਂ ਧੂਵੇਂ ਕਾ ਪਹਾੜ ਬਣ ਗਿਆ, ਇਹ ਇੱਕ ਬੱਦਲ ਬਣ ਗਿਆ, ਇਸ ਤੋਂ ਵੱਧ ਨਹੀਂ। ਹੁਣ 10 ਹਿੱਸੇ ਸਾਡੀ ਜ਼ਿੰਦਗੀ ਦੇ ਕੀਤੇ, 10 ਸਾਲ ਪਹਿਲੇ ਸਿਰਫ ਉਹ ਬਚਪਨ ਦੇ ਨੇ, ਅਤੇ ਮੈਂ ਵੀ ਇਹਦੇ ਵਿੱਚ ਸ਼ਾਮਲ ਹਾਂ। ਅਸੀਂ ਕਹਿੰਦੇ ਹਾਂ ਅਜੇ ਬੱਚੇ ਨੇ, ਘਰ ਵਿੱਚ ਬਜ਼ੁਰਗ ਵੀ ਕਹਿੰਦੇ ਨੇ ਅਜੇ ਬੜੀ ਜ਼ਿੰਦਗੀ ਦਾ ਸਮਾਂ ਪਿਆ, ਨਹੀਂ ਇਸ ਭੁਲੇਖੇ ਨੂੰ ਕੱਢ ਦੇਈਏ। ਜਿਸ ਦਿਨ ਵਿਚਾਰ ਪ੍ਰਾਰੰਭ ਕੀਤੀ ਸੀ ਉਸ ਦਿਨ ਇੱਕ ਬੇਨਤੀ ਕੀਤੀ ਸੀ, ਬਾਹਰ ਦੀਆਂ ਰਾਤਾਂ ਇੱਕੋ ਜਿਹੀਆਂ ਹੋ ਸਕਦੀਆਂ ਨੇ, ਪਰ ਜ਼ਿੰਦਗੀ ਦੀਆਂ ਰਾਤਾਂ ਇੱਕੋ ਜਿਹੀਆਂ ਨਹੀਂ। ਬਾਹਰ ਇੱਕ ਕਮਰੇ ਵਿੱਚ ਬਜ਼ੁਰਗ ਸੋਤਾ ਹੈ ਤੇ ਨਾਲ ਪੋਤਾ ਹੈ, ਦਾਦੇ ਤੇ ਪੋਤੇ ਦੀ ਬਾਹਰ ਦੀ ਰਾਤ ਤਾਂ ਇੱਕ ਹੋ ਸਕਦੀ ਹੈ, 8 ਵਜੇ ਪਈ ਤੇ 6 ਵਜੇ ਦਿਨ ਨਿਕਲ ਗਿਆ,
ਪਰ ਜ਼ਿੰਦਗੀ ਦੀ ਰਾਤ ਦਾਦੇ ਤੇ ਪੋਤੇ ਦੀ ਕੁਝ ਨਹੀਂ ਹੋ ਸਕਦਾ, ਦਾਦੇ ਤੋਂ ਪਹਿਲਾਂ ਪੋਤੇ ਦੀ ਜ਼ਿੰਦਗੀ ਦੀ ਰਾਤ ਦਾ ਅੰਤ ਹੋ ਜਾਏ। ਅੰਦਰ ਦੀ ਰਾਤ ਇੱਕੋ ਜਿਹੀ ਨਹੀਂ। ਅਸੀਂ ਕਹਿੰਦੇ ਹਾਂ ਬਚਪਨ ਕਿ ਸਾਨੂੰ ਇੰਨਾ ਪਤਾ ਹੈ ਕਿ ਇਸ ਨੇ ਜਵਾਨੀ ਤੱਕ ਪਹੁੰਚਣੇ, ਦਸ ਬਾਲ ਤਨ ਵੀ ਸਰਵਨ ਤੀਸਾ ਕਾ ਸੁੰਦਰ ਕਹਾ ਵੈ, ਦਸ ਸਾਲ ਨੱਚ ਕੇ ਖੱਟ ਕੇ ਕਰ ਦਿੱਤੇ, ਦਸ ਤੋਂ ਵੀਹ ਤੱਕ ਖਾਣ ਪੀਣ ਵੱਲ ਰੁੱਝਿਆ ਰਿਹਾ, ਆਪਣੇ ਲਾਡਾਂ ਵਿੱਚ ਨਿਕਲ ਗਏ, ਵੀਹ ਤੋਂ ਲੈ ਕੇ ਤੀਹ ਸਾਲ ਤੱਕ ਪੂਰਾ ਜ਼ੋਰ ਮਾਰਿਆ, ਮੈਂ ਸੋਹਣਾ ਲੱਗਾ, ਮੇਰੇ ਵਰਗਾ ਸੋਹਣਾ ਕੋਈ ਨਹੀਂ। ਸੋਚਣਾ ਸੱਚੇ ਪਾਤਸ਼ਾਹ, ਆਪ ਤਾਂ ਕਹਿ ਕੇ ਗਏ ਹੋ ਕਿ ਤੀਹ ਸਾਲ ਤੱਕ ਸੋਹਣਾ ਲੱਗਦਾ, ਇਹ ਤੇ ਸੌ ਸੌ ਸਾਲ ਦੇ ਵੀ ਜ਼ੋਰ ਮਾਰੀ ਜਾਂਦੇ ਨੇ, ਸਾਡੇ ਵਰਗਾ ਸੋਹਣਾ ਹੀ ਕੋਈ ਨਾ ਲੱਗੇ। ਅਸਲੀਅਤ ਹੈ ਜ਼ੋਰ ਮਾਰਨੇ ਪੈਣ, ਬਾਹਰ ਦੀ ਸੁੰਦਰਤਾ ਨੂੰ ਅੰਦਰ ਦਾ ਖੇੜਾ ਲਿਆਈਏ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵਾ, ਜਿਸ ਗੁਰਮੁਖ ਨੂੰ ਗੁਰੂ ਨੇ ਅੰਦਰ ਦਾ ਰੰਗ ਦੇ ਦਿੱਤਾ ਨਾ, ਉਹਦੇ ਸਾਹਮਣੇ ਚਿਹਰਿਆਂ ਦੇ ਰੰਗਾਂ ਦੀ ਕੋਈ ਕੀਮਤ ਨਹੀਂ। ਤਾਂ ਹੀ ਗੁਰੂ ਜੀ ਨੇ ਪੁੱਛਿਆ ਸੀ, ਭੈਣੇ ਕਵਨ ਬਣੀ ਰਹੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਤੁਮੇ ਸੁੰਦਰ ਤੁਮੇ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ। ਹਜ਼ੂਰ ਨੇ ਉੱਤੇ ਕਿਹਾ, ਤੀਸਾਂ ਕਾ ਸੁੰਦਰ ਕਾ ਹਾਵੈ, ਚਾਲੀਸੀ ਪੁਰ ਹੋਏ, ਚਾਲੀ ਸਾਲ ਤੱਕ ਮੁਕੰਮਲ ਹੋ ਗਿਆ, ਜਿੰਨੀ ਸ਼ਕਤੀ ਸੀ ਬਲ ਸੀ ਉਹ ਆ ਗਿਆ, ਹੁਣ ਅੱਗੇ ਢਲ ਲੱਗਾ ਹੈ। ਬੇਨਤੀ ਸਮਝਿਓ, ਹੁਣ ਅੱਗੇ ਢਲ ਲੱਗਾ ਹੈ, ਬੇਨਤੀ ਸਮਝਿਓ। ਜੇ ਜਦੋਂ ਸੂਰਜ ਨਿਕਲਦਾ ਹੈ ਨਾ, ਇਹ ਉਹਦਾ ਹੋਣਾ ਇਹਦਾ ਜਨਮ ਹੈ, ਤੇ ਜਦੋਂ ਦੁਪਹਿਰ ਤੱਕ ਜਾਂਦਾ, ਦੁਪਹਿਰ ਤੋਂ ਬਾਅਦ ਜਦੋਂ ਢਲਦਾ ਜੀਵਨ, ਆਪਾਂ ਉਹਨੂੰ ਵੀ ਦਿਨ ਉਹਨੂੰ ਵੀ ਮਾਨੇ। ਥੋੜਾ ਜਿਹਾ ਸਮਝੋ ਇਸ ਬੇਨਤੀ ਨੂੰ, ਸੂਰਜ ਨਿਕਲੇ ਉਹ ਵੀ ਦਿਨ, ਪੂਰੇ ਸਿਖਰ ਦੇ ਉੱਤੇ ਤਪੇ ਤੇ ਉਹ ਵੀ ਦਿਨ, ਤੇ ਜਦੋਂ ਉਹ ਸਿਖਰ ਤੋਂ ਬਾਅਦ ਢਲਦਾ ਹੋ ਹੈ ਉਹ ਵੀ ਦਿਨ, ਪਰ ਇੱਕ ਗੱਲ ਚੇਤੇ ਰੱਖਿਓ, ਦੁਪਹਿਰ ਤੋਂ ਬਾਅਦ ਜਿਹੜਾ ਢਲਣਾ ਹੈ ਉਹ ਅੰਤ ਵਾਲੇ ਪਾਸੇ ਜਾਣਾ। ਗੁਰੂ ਸਾਹਿਬ ਕਹਿੰਦੇ ਨੇ, ਚਾਲੀਸੀ ਪੁਰ ਹੋਏ, ਪਚਾਸੀ ਮਗ ਖਿੱਸੇ, ਪੰਜਾਹ ਸਾਲ ਦਾ ਹੋਇਆ ਪੈਰ ਡਗਮਗਾਉਣ ਲੱਗ ਪਏ, ਸੱਠੀ ਕੇ ਬੁਢੇਪਾ ਆਵੇ, ਸੱਤਰ ਕਾ ਮਤਖੀਣ ਅਸੀਆਂ ਕਾ ਵਿਖਾਰ ਨਾ ਪਾਵੇ, ਸੱਤਰਿਆ ਬਤਰਿਆ ਗਿਆ ਅੱਸੀ ਸਾਲ ਦੇ ਨੂੰ ਸਮਝ ਕੋਈ ਨਹੀਂ, ਨਵੇ ਕਾ ਸੇਜ ਆਸਨੀ ਮੂਲ ਨਾ ਜਾਣੇ, ਅਪ ਬਲ ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਵੇਂ ਕਾ ਧੌਲ ਖਾਣ। ਦੇਖੋ ਸੇਜ ਤੋਂ ਸ਼ੁਰੂ ਹੋਇਆ, ਸੇਜ ਤੇ ਦਾ ਅੰਤ ਹੋ ਗਿਆ, ਨਵੇ ਕਾ ਸੇਜ ਆਸਨੀ। ਜਿਸ ਦਿਨ ਜਨਮ ਹੋਇਆ ਬੱਚੇ ਦਾ, ਉਸ ਦਿਨ ਪੰਘੂੜੇ ਦੀ ਸੇਜ ਮਿਲੀ, ਤੇ ਜਿਸ ਦਿਨ ਇਸ ਬੰਦੇ ਦਾ ਅੰਤ ਹੋਇਆ, ਉਸ ਦਿਨ ਹਸਪਤਾਲ ਵਿੱਚ ਜਾਂ ਘਰ ਦੇ ਕਿਸੇ ਮੰਜੇ ਦੀ ਸੇਜ ਮਿਲੀ, ਕਹਿਣ ਲੱਗੇ, ਜੰਮਦਿਆਂ ਵੀ ਤੇਰੀ ਪਿੱਠ ਮੰਜੇ ਤੇ ਲੱਗੀ, ਮਰਨ ਲੱਗਿਆਂ ਵੀ ਮੰਗੀ ਲੱਗੀ। ਕਿਤਨਾ ਚੰਗਾ ਹੁੰਦਾ ਇਸ ਸੇਜ ਤੇ ਛਾਉਣ ਤੋਂ ਪਹਿਲਾਂ ਤੂੰ ਗੁਰੂ ਨੂੰ ਹਿਰਦੇ ਦੀ ਸੇਜ ਤੇ ਬਿਠਾ ਲੈਂਦਾ, ਕਿਉਂ ਵਰਤ ਚਲਾ ਗਿਆ, ਤੇਰਾ ਜਨਮ ਵੀ ਸੇਜ ਤੇ ਤੇਰਾ ਮਰਨਾ ਵੀ ਸੇਜ। ਹਜ਼ੂਰ ਨੇ ਕਿਹਾ, ਉਮਰ ਨੂੰ ਜ਼ਿੰਦਗੀ ਨੂੰ ਸੰਭਾਲ ਕਿਸੇ ਤਰੀਕੇ ਨਾਲ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਬੜੀ ਗੁਰੂ ਕਲਗੀ ਵਾਲੇ ਦੀ ਕਿਰਪਾ ਲਈ ਉਸ ਗੁਰਮੁਖ ਨੇ, ਕਿਉਂਕਿ ਉਹਨਾਂ ਦੀ ਰਚਨਾ ਸਿਰਫ ਇੱਕ ਸਾਖੀ ਤਾਂ ਅਸੀਂ ਸੁਣਾ ਦਿੰਦੇ ਹਾਂ ਕਿ ਭਾਈ ਨੰਦ ਲਾਲ ਜੀ ਜੈਸਾ ਕੋਈ ਵਿਦਵਾਨ ਨਹੀਂ ਸੀ। ਪਤਾ ਉਹਨਾਂ ਨੂੰ ਲਾਗ ਜਾਤ ਕਿੱਥੋਂ ਲੱਗੀ ਸਿੱਖੀ ਦੀ? ਘਰ ਵਾਲੀ ਤੋਂ ਲੱਗੀ ਸੀ। ਆਪ ਇਹਨਾਂ ਦੇ ਬਜ਼ੁਰਗ ਪਿਤਾ ਜੀ ਭਾਈ ਛੱਜੂ ਰਾਮ, ਉਹ ਵੈਸ਼ਨਵ ਮਤ ਦੇ ਧਾਰਨੀ ਸਨ, ਤੇ ਜਿਸ ਦਿਨ ਭਾਈ ਨੰਦ ਲਾਲ ਜੀ ਨੂੰ ਕੰਠੀ ਪਾਉਣ ਆਏ ਨਾ ਗਲੇ 'ਚ, ਤੇ ਕਹਿਣ ਲੱਗੇ, ਮੈਂ ਇਹ ਨਹੀਂ ਪਾਣੀ। ਗੁਰੂ ਨਾਨਕ ਸਾਹਿਬ ਵਾਲੀ ਖੇਡ ਹੋਈ, ਇਹ ਨਹੀਂ ਪਾਣੀ। ਕਹਿਣ ਲੱਗੇ, ਕਿਹੜੀ ਪਾਓਗੇ? ਕਹਿਣ ਲੱਗੇ, ਉਹ ਪਾਓ ਜਿਹੜੀ ਕੰਠੀ ਕੰਠ ਵਿੱਚ ਪਾਇਆ, ਭਗਵਾਨ ਦਾ ਨਾਮ ਕੰਠ ਵਿੱਚ ਵਸ ਜਾਏ। ਉਸ ਪਾਉਣ ਵਾਲੇ ਨੇ ਪਿਛਾਤ ਕਰ ਲਿਆ, ਸਿਆਣਾ ਸੀ ਉਹ ਵੈਸ਼ਨਵ। ਪਿਤਾ ਜੀ ਨੇ ਕਿਹਾ, ਪਰ ਉਸ ਪਾਉਣ ਵਾਲੇ ਨੇ ਕਿਹਾ, ਨਹੀਂ ਇਹਦਾ ਵਕਤ ਨਹੀਂ ਆਇਆ, ਸਮਾਂ ਆਵੇਗਾ ਜੇ ਦੀ ਜਗਿਆਸਾ ਤੇ ਇਹਨੂੰ ਇਹੋ ਜੀ ਹੀ ਕੰਠੀ ਮਿਲੇਗੀ। ਸਮਾਂ ਆਇਆ, ਭਾਈ ਸਾਹਿਬ ਜੀ ਦਾ ਵਿਆਹ ਹੋਇਆ। ਜਿਸ ਘਰ ਵਿੱਚ ਵਿਆਹ ਹੋਇਆ ਉਹ ਸਾਰਾ ਪਰਿਵਾਰ ਗੁਰੂ ਕੀ ਬਾਣੀ ਨਾਲ ਜੁੜਿਆ ਸੀ, ਸਾਰੇ ਬਾਣੀ ਨਾਲ ਭਿੱਜੇ ਸਨ। ਕਹਿੰਦੇ ਨੇ, ਭਾਈ ਸਾਹਿਬ ਦੇ ਵਿਆਹ ਤੋਂ ਬਾਅਦ ਉਹਨਾਂ ਦੀ ਸੁਪਤਨੀ ਨੇ ਸਹੁਰੇ ਘਰ ਵੀ ਜਾ ਕੇ ਅੰਮ੍ਰਿਤ ਵੇਲੇ
ਜਪਜੀ ਸਾਹਿਬ ਦਾ ਪਾਠ ਕੀਤਾ, ਸੁਖਮਨੀ ਸਾਹਿਬ ਦਾ ਇੱਕ ਸੁਰ ਹੋ ਕੇ ਇੱਕ ਲੈਅ ਵਿੱਚ ਪਾਠ ਕੀਤਾ ਅਤੇ ਭਾਈ ਸਾਹਿਬ ਨੇ ਪਹਿਲੇ ਦਿਨ ਕੋਲ ਬੈਠ ਕੇ ਸੁਣਿਆ। ਕਹਿਣ ਲੱਗੇ, ਨੇਮ ਨਾਲ ਜਿੱਥੇ ਤੂੰ ਪ੍ਰਭਾਤ ਵੇਲੇ ਉੱਠ ਕੇ ਬਾਣੀ ਪੜ੍ਹੇ, ਇੱਕ ਕਿਰਪਾ ਕਰੀ, ਇਹ ਬਾਣੀ ਦੇ ਸ਼ਬਦ ਮੇਰੇ ਕੰਨਾਂ ਵਿੱਚ ਵੀ ਪੈਂਦੇ ਨੇ। ਉਸਨੇ ਬਾਣੀ ਪੜ੍ਹਨੀ, ਭਾਈ ਨੰਦ ਲਾਲ ਜੀ ਨੇ ਸੁਣਨੀ। ਵੈਸੇ ਤਾਂ ਭਾਗ ਹੁੰਦੇ ਨੇ, ਮੈਂ ਕਈ ਵਾਰੀ ਬੇਨਤੀ ਕਰਨਾ ਗੁਰੂ ਹਰਗੋਬਿੰਦ ਸਾਹਿਬ, ਕਿ ਖਿੰਨ ਮੈਂ ਵਿੱਚੋਂ ਨਿਕਲਣ ਲੱਗਾ, ਮੈਨੂੰ ਬਖਸ਼ ਦਿਆ ਜੀ। ਗੁਰੂ ਹਰਗੋਬਿੰਦ ਸਾਹਿਬ ਨੇ ਬੱਚੀ ਤੋਰੀ, ਇੱਕੋ ਗੱਲ ਕਹੀ ਸੀ, ਮੇਰੀਏ ਧੀਏ ਸਹੁਰੇ ਘਰ ਚੱਲੀਏ, ਬਸ ਇੰਨੀ ਕੁ ਗੱਲ ਚੇਤੇ ਰੱਖੀ ਕਿ ਤੂੰ ਗੁਰੂ ਅਰਜਨ ਦੇਵ ਜੀ ਦੀ ਪੋਤੀ ਹੈ, ਗੁਰੂ ਰਾਮਦਾਸ ਦੀ ਪੜਪੋਤੀ ਹੈ। ਹਰਗੋਬਿੰਦ ਸਾਹਿਬ ਪਿਤਾ ਜੀ ਕਹਿੰਦੇ ਨੇ, ਤੂੰ ਸਾਡੀ ਧੀ ਹੈ, ਪ੍ਰਭਾਤ ਵੇਲੇ ਭਾਵੇਂ ਸਾਰੇ ਸੁੱਤੇ ਰਹਿਣ ਪਰ ਤੂੰ ਉੱਠ ਕੇ ਗੁਰੂ ਕੀ ਬਾਣੀ ਦਾ ਨੇਮ ਨਾ ਖੰਜਾਈ। ਉੱਥੇ ਸ਼ਬਦ ਬੜੇ ਭਾਵਪੂਰਤ ਕਹੇ। ਕਹਿਣ ਲੱਗੇ, ਸੁਣ ਬੀਬੀ ਮੈਂ ਤੁਝੈ ਸੁਣਾਊ, ਪਤ ਕੀ ਮੈਂ ਮਾਂ ਕਹਿ ਤੱਕ ਗਾਊ, ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਅਵਰ ਕਰੈ ਸਭ ਨਿਕਲੀ, ਗੁਰ ਜਨ ਕੀ ਇੱਜ਼ਤ ਬੋ ਕਰਨੀ, ਧੀਏ ਵੱਡਿਆਂ ਦਾ ਅਦਬ ਕਰੀ ਸਹੁਰੇ ਕਰ ਜਾ ਕੇ। ਇਹ ਪਿਤਾ ਕਹਿੰਦੇ ਪਏ ਨੇ, ਤੇ ਜਿਹੜਾ ਬਾਪ ਹੀ ਕਹਿ ਧੀਏ ਪਰਵਾਹ ਨਾ ਕਰੀ, ਪਹਿਲੇ ਜਾਂਦਿਆਂ ਸਾਰੀ ਸੱਸ ਸਹੁਰੇ ਦਾ ਚੁੱਲ੍ਹਾ ਵੱਖ ਕਰ ਲਈ, ਇਹ ਕੁਛ ਸਿਆਣਪ ਥੋੜਾ ਹੈ। ਕਹਿਣ ਲੱਗੇ, ਗੁਰ ਜਨ ਕੀ ਇੱਜ਼ਤ ਬੋ ਕਰਨੀ, ਸਾਸ ਛੇ ਵਰਿਦ ਮਾਏ ਸੋ ਧਰਨੀ। ਤੇ ਮਾਈ ਨੇ, ਮਾਤਾ ਦਮੋਦਰੀ ਨੇ ਕੋਲ ਆ ਕੇ ਕਿਹਾ, ਸੁਣ ਪੁੱਤਰੀ ਪ੍ਰਾਨਮ ਤੇ ਪਿਆਰੀ, ਇਸ ਤੇ ਬੈਸ ਬੀਤੇ ਸੁਕਾਰੀ, ਪ੍ਰਭਾਤ ਉੱਠ ਕਰ ਮੱਜਨ ਕਰਿਓ, ਗੁਰਬਾਣੀ ਕੋ ਮੁਖ ਤੇ ਰਲਿਓ। ਧੀਏ ਦੇਖੀ, ਤੇਰੇ ਪਿਤਾ ਨੂੰ ਲੋਕ ਸਿਜਦੇ ਕਰਦੇ ਨੇ, ਤੇਰੇ ਦਾਦੇ ਨੂੰ ਨਮਸਕਾਰਾ ਹੁੰਦੀਆਂ ਨੇ, ਤੇਰੇ ਪਰਦਾਦੇ ਨੂੰ ਸੋਢੀ ਸੁਲਤਾਨ ਕਹਿੰਦੇ ਨੇ, ਸੋਢੀ ਸੁਲਤਾਨ ਦੀ ਪੜਪੋਤੀ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੀ ਬਾਣੀ ਰੜੇ ਜਪੇ। ਖੈਰ, ਮੈਂ ਜਿਹੜੀ ਬੇਨਤੀ ਕਰਨਾ ਪਿਆ, ਆਪਣੇ ਵਿਸ਼ੇ ਵੱਲ ਆਵਾਂ। ਸਾਹਿਬ ਕਿਰਪਾਲੂ ਜੀ ਕਿਰਪਾ ਕਰਨੀ, ਕਿਤੇ ਅਸੀਂ ਆਪਣੀ ਜ਼ਿੰਦਗੀ ਨੂੰ ਇਹ ਸਮਝਨੇ ਹਾਂ ਵੀ ਸ਼ਾਇਦ ਅਜੇ ਉਮਰ, ਅਜੇ ਸਮਾਂ, ਅਜੇ ਵਕਤ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਦੀ ਮੈਂ ਗੱਲ ਕਰ ਰਿਹਾ ਸਾਂ, ਸਮਾਂ ਆਇਆ ਹਰਿਮੰਦਰ ਸਾਹਿਬ ਦੇ ਉਹਨਾਂ ਦਰਸ਼ਨ ਕੀਤੇ, ਵਕਤ ਆਇਆ ਜਦੋਂ ਕੁਰਾਨ ਦੀ ਐਤ ਦੇ ਅਰਥ ਕੀਤੇ, ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ। ਇਹਨਾਂ ਨਾਲ ਇੱਕ ਦਰੋਗਾ ਆਇਆ, ਉਹਦਾ ਨਾਮ ਸੀ ਗਿਆਸੁਦੀਨ। ਸੱਚੇ ਪਾਤਸ਼ਾਹ ਜੀ ਦੇ ਪਹਿਲੇ ਦਿਨ ਦਰਸ਼ਨ ਕੀਤੇ, ਪਰਤ ਕੇ ਹਜ਼ੂਰ ਨੇ ਬੁਲਾਇਆ ਹੀ ਨਹੀਂ, ਤੂੰ ਕਿੱਥੋਂ ਆਇਆ ਹੈ, ਪੁੱਛੇ ਹੀ ਨਹੀਂ। ਭਾਈ ਸਾਹਿਬ ਚੁੱਪ ਕਰਕੇ ਸ਼ਰਧਾ ਦ੍ਰਿੜ ਵਿਸ਼ਵਾਸ ਨਾਲ ਬੈਠ ਗਏ, ਗੁਰੂ ਗੁਰੂ ਜਪਣ ਲੱਗੇ, ਤੇ ਨਾਲ ਇਹਨਾਂ ਨੇ ਕਲਮ ਚੁੱਕੀ ਤੇ ਸ਼ੇਰ ਲਿਖਣ ਲੱਗ ਪਏ। ਤੇ ਜਿਸ ਦਿਨ ਪਿਆਰ ਦੇ ਵਿੱਚ ਪੂਰਨ ਲਬਰੇਜ ਹੋ ਗਏ, ਸੱਚੇ ਪਾਤਸ਼ਾਹ ਨੇ ਫਿਰ ਉਸ ਦਿਨ ਆਵਾਜ਼ ਦਿੱਤੀ, ਕੋਲ ਬੁਲਾਇਆ ਤੇ ਇਹਨਾਂ ਕਿਹਾ ਸੀ, ਇਹ ਪੁਸਤਕ ਹੈ ਬੰਦਗੀ ਨਾਮਾ। ਤੇ ਕਿਰਪਾਲੂ ਜੀ ਨੇ ਪੜ੍ਹ ਕੇ ਕਿਹਾ, ਬੰਦਗੀ ਨਾਮਾ ਨਹੀਂ, ਇਹ ਹੈ ਜ਼ਿੰਦਗੀ ਨਾਮਾ, ਜਿਹੜਾ ਇਹਨੂੰ ਪੜ੍ਹੇਗਾ ਜ਼ਿੰਦਗੀ ਮਿਲੇਗੀ। ਹੁਣ ਭਾਈ ਸਾਹਿਬ ਦੀ ਰਚਨਾ ਵਿੱਚੋਂ ਸਿਰਫ ਇੱਕ ਬੇਨਤੀ ਕਿ ਕਾਹਦੇ ਵਾਸਤੇ ਅਸੀਂ ਸੰਸਾਰ ਤੇ ਆਏ ਹਾਂ, ਕਾਸ ਲਈ ਪਹੁੰਚੇ ਹਾਂ। ਭਾਈ ਸਾਹਿਬ ਜੀ ਨੇ ਇੱਕ ਬਚਨ ਕਿਹਾ ਗੁਰੂ ਕਲਗੀਧਰ ਜੀ ਨੂੰ, ਪਹਿਲੀ ਗਜ਼ਲ ਦਾ ਪਹਿਲਾ ਹੀ ਸ਼ੇਅਰ ਹੈ। ਕਹਿਣ ਲੱਗੇ, ਖੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ, ਮੈਂ ਆਪ ਜੀ ਦੇ ਚਰਨਾਂ ਵਿੱਚ ਆਇਆ ਵਾਂ। ਮੇਰੇ ਇੱਥੇ ਆਉਣ ਦਾ ਮਕਸਦ ਇਹ ਨਹੀਂ ਕਿ ਲੋਕ ਕਹਿਣ ਨੰਦ ਲਾਲ ਬਹੁਤ ਵੱਡਾ ਵਿਦਵਾਨ ਹੈ, ਮੈਂ ਇਸ ਕਰਕੇ ਨਹੀਂ ਆਇਆ ਕਿ ਲੋਕ ਕਹਿਣ ਇਹ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਦੇ ਐਤ ਦੇ ਅਰਥ ਕਰਕੇ ਆਇਆ, ਮੈਂ ਇਸ ਕਰਕੇ ਨਹੀਂ ਆਇਆ ਕਿ ਮੈਂ ਸ਼ਾਇਦ ਆਪਣੀ ਵਿਦਵਤਾ ਦਾ ਜ਼ੋਰ ਦਿਖਾਵਾਂ। ਕੇਵਲ ਇੱਕ ਭਾਈ ਨੰਦ ਲਾਲ ਜੀ 52 ਕਵੀਆਂ ਵਿੱਚੋਂ ਨੇ ਜਿਹੜੇ ਗੁਰੂ ਕੇ ਲੰਗਰ ਦੇ ਭਾਂਡਿਆਂ ਵਿੱਚ ਖਲੋਤੇ ਹੁੰਦੇ ਸਨ, ਉਹਨਾਂ ਦਾ ਲੰਗਰ ਸਭ ਤੋਂ ਸ੍ਰੇਸ਼ਟ ਮੰਨਿਆ ਗਿਆ। ਜਦੋਂ ਹਜ਼ੂਰ ਨੇ ਰਾਤ ਪ੍ਰਸ਼ਾਦੇ ਦੀ ਮੰਗ ਕੀਤੀ, ਕਿਸੇ ਨੇ ਕਿਹਾ ਇਹ ਵੇਲਾ ਹੈ, ਕਿਸੇ ਨੇ ਕਿਹਾ ਜੇ ਪੱਕਾ ਨਹੀਂ। ਤੇ ਜਦੋਂ ਹਜ਼ੂਰ ਭਾਈ ਸਾਹਿਬ ਦੇ ਕੋਲ ਗਏ ਤੇ ਕਹਿਣ ਲੱਗੇ, ਹੱਥ ਜੋੜ ਕੇ ਕਹਿੰਦਾ, ਹੇ ਅਭਗਤ, ਹੇ ਅਤਿਥੀ, ਕਿਰਪਾ ਕਰੀ ਤੁਸੀਂ ਜਾਇਓ ਨਾ, ਜੇ ਰੁਕ ਜਾਓ ਤੇ ਮੈਂ ਤਿਆਰ ਕਰਨਾ ਵਾਂ, ਜੇ ਨਹੀਂ ਜੋ ਕੁਝ ਕੱਚਾ ਪੱਕਾ ਹੈ ਤੁਸੀਂ ਲੈ ਲਵੋ, ਪਰ ਜੇ ਤੁਸੀਂ ਚਲੇ ਗਏ ਮੇਰਾ ਗੁਰੂ ਮੇਰੇ ਕੋਲੋਂ ਚਲਾ ਜਾਏ। ਅੰਦਰ ਦੀ ਭਾਵਨਾ
ਸਵੇਰੇ ਹਜ਼ੂਰ ਨੇ ਫਿਰ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਨੰਦ ਲਾਲ ਭੋ ਖਮਰੋ ਦਾਤਾ। ਨੰਦ ਲਾਲ ਸਾਡਾ ਦਾਤਾ ਹੈ, ਦਾਤਾ ਸ਼ਬਦ ਪਦਵੀ ਦਿੱਤੀ। ਨੰਦ ਲਾਲ ਭੋ ਖਮਰੋ ਦਾਤਾ, ਭਗਤਨ ਭਾਵ ਸੰਤਨ ਮੰਦ ਦਾਤਾ, ਜਿਹਦਾ ਅੰਦਰ ਪ੍ਰੇਮਾ ਭਗਤੀ ਨਾਲ ਰਚਿਆ ਪਿਆ ਹੈ। ਤੇ ਹਜ਼ੂਰ ਨੂੰ ਫਿਰ ਉੱਥੇ ਦਾਤਾ ਜੀ ਨੇ ਪੁੱਛਿਆ, ਕਾਸ ਲਈ ਤੂੰ ਇੱਥੇ ਆਇਆ? ਉਹਨਾਂ ਸ਼ਬਦ ਪਤਾ ਕੀ ਕਹੇ? ਕਹਿਣ ਲੱਗੇ, ਦਾਤਾ ਮੈਂ ਇਸ ਤਨ ਨੂੰ ਬਹੁਤ ਕੁਝ ਸਮਝਣਾ ਵਾਂ, ਬੜਾ ਪਿਆਰ ਕਰਨਾ ਮੈਂ ਦੇਹ ਨੂੰ। ਕਹਿਣ ਲੱਗੇ, ਦੇਹ ਦੇ ਪਿਆਰ ਵਿੱਚ? ਕਹਿਣ ਲੱਗੇ, ਇਸ ਕਰਕੇ ਕਰਨਾ, ਇਸ ਦੇਹ ਦੇ ਜ਼ਰੀਏ ਮੈਂ ਤੇਰੇ ਨਾਲ ਜੁੜ ਕੇ ਰੱਬ ਦੀ ਇਬਾਦਤ ਕਰਨੀ ਹੈ, ਤੇ ਜਿਸ ਦਿਨ ਰੱਬ ਭੁੱਲ ਜਾਏ ਮੈਨੂੰ ਦੁਨੀਆਂ ਵਿੱਚ ਰਹਿਣ ਦਾ ਕੋਈ ਸ਼ੌਂਕ ਨਹੀਂ, ਕਿਰਪਾ ਕਰੀ ਮੈਨੂੰ ਸੰਸਾਰ ਤੋਂ ਲੈ ਜਾਏ। ਕਾਹਦੇ ਲਈ ਆਏ? ਉਹਨਾਂ ਬਚਨ ਹੈ, ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ। ਹਵਾਏ ਦਾ ਅੱਖਰੀ ਅਰਥ ਹੈ ਤਾਂਗ, ਸਿਰਫ ਤੇਰੇ ਭਜਨ ਦੀ ਤਾਂਗ ਮਾਹੀ ਮੈਨੂੰ ਇਸ ਦੇਹ ਵਿੱਚ ਲੈ ਕੇ ਆਈ, ਨਹੀਂ ਤੇ ਮੈਂ ਕਾਸ ਲਈ ਆਉਣਾ ਸੀ। ਭਾਈ ਨੰਦ ਲਾਲ ਜੀ ਨੂੰ ਇਕੱਲੇ ਨਹੀਂ, ਜਿੰਨੇ ਵੀ ਅਸੀਂ ਬੈਠੇ ਹਾਂ ਨਾ, ਇੱਕ ਤਾਂਗ ਕਰਕੇ ਸਰੀਰ ਮਿਲਿਆ ਸੀ ਕਿ ਭਾਈ ਪ੍ਰਾਪਤ ਮਾਨੁੱਖ ਦੇ ਕੁੜੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਇਹ ਤਾਂਗ ਸੀ, ਤਾਂ ਹੀ ਤਾਂ ਦੇਹ ਮਿਲੀ। ਹਜ਼ੂਰ ਨੇ ਕਿਹਾ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹ ਪਾਈ। ਖਵਾਏ ਬੰਦਗੀ ਅਬੁਰਦ ਦਰ ਵਜੂਦ ਮਰਾ, ਵਗਰ ਨੇ ਜੋਕੇ ਚੁਨੀ ਆਮਦਨ ਨਾਬੂਦ ਮਰਾ। ਜੇ ਤੇਰੀ ਬੰਦਗੀ ਨਹੀਂ ਤੇ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਰੰਚਕ ਮਾਤਰ ਵੀ ਚਾਹ ਨਹੀਂ। ਧੰਨ ਗੁਰੂ ਅਰਜੁਨ ਸਾਹਿਬ, ਅੱਜ ਸਾਡੀ ਜ਼ਿੰਦਗੀ ਦੀ ਰਾਤ ਵਿੱਚ ਆਖਰੀ ਸ਼ਬਦ ਜਿਹੜਾ ਅਸੀਂ ਪੜ੍ਹਨੇ ਹਾਂ, ਰਹਾਉ ਦੇ ਬਚਨ ਕਹੋ ਨੇ, ਤੇ ਬਚਨ ਨੇ ਔਦ ਘਟੈ, ਉਮਰ ਘੱਟ ਗਈ, ਇੱਕ ਦਿਨ ਹੋਰ ਘੱਟ ਗਿਆ, ਤੇ ਦਿਨ ਦਿਨ ਕਰਕੇ ਘੱਟਦਾ ਪਿਆ ਨਾ। ਔਦ ਘਟੈ ਦਿਨ ਚ ਰਹਿਣਾਰੇ, ਦਿਨ ਤੇ ਰਾਤ ਕਰਕੇ ਘੱਟਦੇ ਪਏ ਨੇ ਮਨ। ਹੇ ਮਨਾ ਗੁਰਮਿਲ ਕਾਜ ਸਵਾਰੇ, ਗੁਰੂ ਜੀ ਨੂੰ ਮਿਲ ਕੇ ਕਾਜ ਸੰਵਾਰ ਲੈ ਜ਼ਿੰਦਗੀ ਦਾ, ਤੇ ਕਿਵੇਂ ਘੱਟਦੇ ਪਏ ਨੇ। ਬਹਿਤੀ ਜਾਤ ਕਦੇ ਦ੍ਰਿਸ਼ ਨਾ ਧਾਰਤ, ਰੋਜ਼ ਵਗਦੀ ਪਈ ਹੈ। ਅਸੀਂ ਕਈ ਵਾਰੀ ਸ਼ਬਦ ਵਰਤਨੇ ਆ ਨਾ ਕਿ ਨਦੀ ਨਾਲ ਸੰਜੋਗੀ ਮੇਲੇ ਵੀ ਕਹਿੰਦੇ ਆ, ਆਮ ਕਹਾਵਤ ਹੈ। ਹੁਣ ਜੇ ਪੁੱਛਿਆ ਜਾਏ ਵੀ ਨਦੀ ਨਾਲ ਸੰਜੋਗ ਇਹਦਾ ਅਰਥ ਕੀ ਹੈ, ਇਹ ਵੀ ਸ਼ਬਦ ਅਸੀਂ ਪੜ੍ਹਨੇ ਆ, ਨਦੀਆਂ ਵਾਹ ਵਿਛਿੰਨੇ ਆ ਮੇਲਾ ਸੰਜੋਗੀ ਰਾਮ। ਨਦੀ ਤੇ ਨਾਵ, ਇਹ ਕਿਉਂ? ਕਿ ਨਾਵ ਰੋਜ਼ ਨਦੀ ਵਿੱਚ ਨਹੀਂ ਜਾਂਦੀ? ਨਦੀ ਨਾਵ ਸੰਜੋਗੀ ਮੇਲੇ, ਅਸੀਂ ਪੰਜਾਬੀ ਵੀ ਸ਼ਬਦ ਵਰਤਨੇ ਆ ਕਿ ਨਦੀ ਦਾ ਤੇ ਨਾਵ ਦਾ ਸੰਜੋਗੀ ਮੇਲ ਹੋਵੇਗਾ, ਤੇ ਜੇ ਅਗਲਾ ਪੁੱਛੇ ਨਾਵ ਤਾਂ ਰਹਿਤੀ ਨਦੀ ਵਿੱਚ, ਇਹ ਸੰਜੋਗੀ ਮੇਲ ਕਿਉਂ? ਰੋਜ਼ ਮੇਲ ਹੁੰਦਾ ਨਦੀ ਦਾ ਨਾਵ ਨਾਲ, ਨਾਵ ਰੋਜ਼ ਨਦੀ ਵਿੱਚ ਤਰਦੀ ਹੈ। ਯਾਦ ਰੱਖਿਓ, ਨਦੀ ਵਿੱਚ ਜ਼ਰੂਰ ਤਰਦੀ ਏ, ਪਰ ਜਿਹੜੇ ਪਾਣੀ ਤੇ ਪਹਿਲੇ ਦਿਨ ਤਰੀ ਦੂਜੇ ਦਿਨ ਉਹਦੇ ਤੇ ਨਹੀਂ ਤਰਦੀ, ਕਿਉਂਕਿ ਉਹ ਪਾਣੀ ਤਾਂ ਪਤਾ ਨਹੀਂ ਕਿੱਥੇ ਚਲਾ ਜਾਂਦਾ। ਤਾਂ ਕਹਿ ਨਦੀ ਨਾਵ ਸੰਜੋਗ, ਕਿਉਂਕਿ ਨਦੀਆਂ ਵਿੱਚ ਜਾਣ ਵਾਲਾ ਪਾਣੀ ਉਹ ਖਿੰਨ ਖਿੰਨ ਪ੍ਰਵਾਹਿਤ ਹੋ ਰਿਹਾ ਹੈ। ਜਿਹੜੀ ਨਾਵ ਇੱਕ ਵਾਰੀ ਪਾਣੀ ਉੱਤੋਂ ਤਰ ਗਈ, ਉਸ ਪਾਣੀ ਨੇ ਪਤਾ ਨਹੀਂ ਕਿੱਥੇ ਚਲਾ ਜਾਣਾ, ਦੂਜਾ ਪਾਣੀ ਆਏਗਾ। ਸਵਾਸ ਵੀ ਇੱਕ ਬਹਿਤੀ ਜਾਤ ਵਹਿੰਦੀ ਹੋਈ ਨਦੀ ਨੇ, ਜਿਹੜਾ ਸਾਹ ਮੇਰਾ ਬਾਹਰ ਨਿਕਲ ਗਿਆ ਇਹਨੇ ਨਹੀਂ ਜੇ ਪਰਤ ਕੇ ਆਉਣਾ, ਦੂਜਾ ਆ ਸਕਦਾ ਹੈ। ਇਹੀ ਕਾਰਨ ਪਿਛਲੇ ਦਿਨ ਇੱਕ ਮੈਂ ਬੇਨਤੀ ਕੀਤੀ ਸੀ, ਅਸੀਂ ਇੱਕ ਪੰਜਾਬੀ ਵਿੱਚ ਸ਼ਬਦ ਵਰਤਨੇ ਆ ਕੱਲ, ਹਿੰਦੀ ਵਿੱਚ ਵੀ ਇਹ ਸ਼ਬਦ ਵਰਤਿਆ ਜਾਂਦਾ ਕੱਲ ਜਾਂ ਕਾਲ ਸ਼ਬਦ ਵੀ ਵਰਤਨੇ, ਬਾਕੀ ਜਿਤਨੀਆਂ ਭਾਸ਼ਾਵਾਂ ਨੇ ਉਹਨਾਂ ਵਿੱਚ ਤਕਰੀਬਨ ਤਿੰਨ ਦਿਨਾਂ ਲਈ ਤਿੰਨ ਵੱਖਰੇ ਵੱਖਰੇ ਸ਼ਬਦ ਨੇ, ਵਰਤਮਾਨ ਲਈ ਹੋਰ, ਬੀਤੇ ਲਈ ਹੋਰ, ਆਉਣ ਵਾਲੇ ਲਈ ਹੋਰ। ਪਰ ਜਦੋਂ ਅਸੀਂ ਕਹਿੰਦੇ ਹਾਂ ਅਸੀਂ ਕੱਲ ਸ਼ਬਦ ਨੂੰ ਦੋ ਦਿਨਾਂ ਲਈ ਵਰਤਨੇ ਹਾਂ, ਅੰਗਰੇਜ਼ੀ ਵਿੱਚ ਤਿੰਨਾਂ ਦਿਨਾਂ ਦੇ ਵੱਖ ਵੱਖ ਤਿੰਨੇ ਨਾਂ ਨੇ, ਉਹ ਤੁਸੀਂ ਪੜ੍ਹਦੇ ਹੋ, ਟਿਊਡੇ, ਯਸਟਰਡੇ, ਟੁਮਾਰੋ, ਤਿੰਨ ਦਿਨ ਅਸੀਂ ਇਸ ਲਈ ਮੰਨੇ। ਪਰ ਜਦੋਂ ਅਸੀਂ ਪੰਜਾਬੀ 'ਚ ਗੱਲ ਕਰਾਂਗੇ, ਜਿਹੜਾ ਲੰਘ ਚੁੱਕਾ ਦਿਨ ਹੈ ਉਹਨੂੰ ਵੀ ਕੱਲ ਕਹਿੰਦੇ ਹਾਂ ਅਤੇ ਆਉਣ ਵਾਲੇ ਦਿਨ ਨੂੰ ਵੀ ਕੱਲ ਕਹਿੰਦੇ ਹਾਂ, ਦੋਵਾਂ ਨੂੰ ਇੱਕੋ ਕਹਿੰਦੇ ਹਨ। ਆਉਣ ਵਾਲਾ ਦਿਨ ਵੀ ਕੱਲ ਅਤੇ ਜਿਹੜਾ ਲੰਘ ਚੁੱਕਾ ਇਹ ਵੀ ਕੱਲ, ਅਤੇ ਕੱਲ ਵਿੱਚੋਂ ਹੀ ਸ਼ਬਦ ਪੈਦਾ ਹੋਇਆ ਕਾਲ। ਕਾਲ ਦਾ ਅਰਥ ਹੈ ਸਮਾਂ, ਕਾਲ ਦਾ ਅਰਥ ਹੈ ਮੌਤ।
ਕੱਲ ਸ਼ਬਦ ਦੋ ਥਾਵਾਂ ਤੇ ਕਿਉਂ ਵਰਤਿਆ? ਅਸਲ ਵਿੱਚ ਇਹ ਸ਼ਬਦ ਵਰਤਦਿਆਂ ਵੀ ਸਾਡੇ ਅੰਦਰ ਨੂੰ ਜਗਾਇਆ, ਕੱਲ ਜਿਹੜਾ ਜਾ ਚੁੱਕਾ ਜਿਹੜਾ ਆਉਣਾ ਦੋਨਾਂ ਦਿਨਾਂ ਲਈ ਇੱਕ ਸ਼ਬਦ, ਇਸ ਕਰਕੇ ਜਿਹੜਾ ਲੰਘ ਚੁੱਕਾ ਉਹ ਵੀ ਖਾਤ ਵਿੱਚ ਨਹੀਂ, ਆਉਣ ਵਾਲੇ ਦਾ ਭਰੋਸਾ ਨਹੀਂ। ਤੇ ਚੇਤੇ ਰੱਖੀ, ਕੱਲ ਕਈ ਵਾਰੀ ਕਾਲ ਬਣ ਜਾਂਦਾ। ਫਿਰ ਬੇਨਤੀ ਸਮਝਿਓ, ਲੰਘ ਚੁੱਕਾ ਹੱਥ ਵਿੱਚ ਨਹੀਂ, ਆਉਣ ਵਾਲੇ ਦਾ ਯਕੀਨ ਕੋਈ ਨਹੀਂ, ਤੇ ਜਿਹੜਾ ਅੱਜ ਹੈ ਇਹਦੀ ਵਰਤੋਂ ਕੋਈ ਨਹੀਂ। ਤਾਂ ਹੀ ਕਬੀਰ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ, ਕਬੀਰ ਕਾਲ ਕਰੰਤਾ ਅਵੇ ਕਰ, ਹੁਣੇ ਕਰ ਜੇ ਕਰ ਸਕਣੇ ਔਧ ਘਟੇ। ਕਾਲ ਕਰੰਤਾ ਅਵੇ ਕਰ, ਅਬ ਕਰਤਾ ਸੋਇਤਾਲ, ਜਿਹੜਾ ਅੱਜ ਕਰਨਾ ਉਹ ਹੁਣੇ ਕਰ ਲੈ, ਵਰਤਮਾਨ ਵਿੱਚ ਵਰਤ। ਕਾਲ ਕਰਮਤਾ ਅਵੇ ਕਰ, ਅਬ ਕਰਤਾ ਸੋਇਤਾਲ, ਪਾਛੈ ਕਚੂ ਨਾ ਹੋਏਗੋ ਜੋ ਸਰ ਪਰ ਆਵੇ ਕਾਲ। ਪਹਿਲਾਂ ਕਾਲ ਦਿਨ ਨੂੰ ਕਿਹਾ ਕਾਲ ਕਰਮਤਾ, ਸਰ ਪਰ ਆਵੇ ਕਾਲ, ਕਹਿੰਦੇ ਤੇਰਾ ਕੱਲ ਕੱਲ ਹੀ ਤੇਰੇ ਲਈ ਕਾਲ ਬਣ ਕੇ ਆ ਜਾਣਾ ਹੈ। ਭਾਈ ਸਾਹਿਬ, ਭਾਈ ਵੀਰ ਸਿੰਘਾਂ ਨੇ ਘਟਦੀ ਉਮਰ ਨੂੰ ਦੇਖ ਕੇ ਆਲਸੀ ਲੋਕਾਂ ਲਈ ਇੱਕ ਸ਼ਬਦ ਕਿਹਾ, ਕਹਿਣ ਲੱਗੇ, ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਿਸਾਈ, ਔਧ ਘਟੈ ਦਿਨ ਸਿਰੈ ਨਾਰੇ। ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਿਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ। ਜਿਹੜਾ ਸਵੇਰ ਚੜ੍ਹਨੀ ਉਹ ਕੋਈ ਸਾਨੂੰ ਭਰੋਸਾ ਹੈ ਕਿ ਚੜ੍ਹੇਗੀ? ਮੈਂ ਕਈ ਵਾਰੀ ਬੇਨਤੀ ਕਰਨਾ ਕਿ ਜਿੰਨਾ ਬੰਦਾ ਆਪਣੇ ਸਵਾਸਾਂ ਕਰਕੇ ਸ਼ੱਕੀ ਹੈ ਨਾ, ਇੰਨਾ ਸ਼ੱਕ ਕਿਸੇ ਤੇ ਵੀ ਨਹੀਂ ਕੀਤਾ ਜਾ ਸਕਦਾ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਹੈ ਤੇ ਮੇਰਾ ਮਿੱਤਰ, ਪਰ ਸ਼ੱਕ ਜਾਇ ਦੇ ਤੇ ਪੈਂਦਾ। ਨੌਕਰ ਤੇ ਸ਼ੱਕ ਕਰਨੇ ਆ, ਬੱਚਿਆਂ ਤੇ ਸ਼ੱਕ ਕਰਨੇ ਆ, ਪਰਿਵਾਰ ਤੇ ਸ਼ੱਕ ਕਰਨੇ ਆ। ਸ਼ੱਕ ਦਾ ਮਤਲਬ ਹੋ ਸਕਦਾ ਕਿਤੇ ਸਾਥ ਨਾ ਛੱਡ ਜਾਣ। ਕਹਿਣ ਲੱਗੇ, ਦੂਜਿਆਂ ਨੂੰ ਸ਼ੱਕੀ ਦੇਖਣ ਵਾਲਿਆ, ਆਪਣੇ ਮੂੰਹ ਵਿੱਚੋਂ ਨਿਕਲਦੇ ਸਾਹ ਤੇ ਸ਼ੱਕ ਕਰਿਆ ਕਰ, ਇਹ ਇੰਨਾ ਧੋਖੇਬਾਜ਼ ਹੀ ਇੱਕ ਦਿਨ ਬਾਹਰ ਨਿਕਲ ਗਿਆ, ਇਹਨੇ ਪਰਤ ਕੇ ਅੰਦਰ ਨਹੀਂ ਆਉਣਾ, ਰਹੇਗਾ ਤੇਰੇ ਨਾਲ। ਉਰਦੂ ਦੇ ਅਦੀਬ ਨੇ ਲਿਖਿਆ, ਨਾ ਪਾਏਦਾਰ ਜ਼ਿੰਦਗਾਨੀ ਏ ਦੁਨੀਆ ਇਸ ਕਦਰ, ਨਾ ਪਾਏਦਾਰ ਜ਼ਿੰਦਗਾਨੀ ਏ ਦੁਨੀਆ ਇਸ ਕਦਰ, ਹਰ ਸਾਂਸ ਪਰ ਗੁਮਾਂ ਹੈ ਸ਼ੱਕ ਹਰ ਸਾਹ ਤੇ। ਜਿਹੜਾ ਬਾਹਰ ਗਿਆ ਜੇ ਕਹਿ ਦੇ ਮੈਂ ਨਹੀਂ ਆਉਣਾ, ਕੋਈ ਦੱਸ ਕੇ ਥੋੜਾ ਤਾਂ ਮੈਂ ਜਾਣਾ, ਮੈਂ ਅੱਜ ਤੋਂ ਬਾਅਦ ਨਹੀਂ ਆਉਣਾ। ਨਾ ਪਾਏਦਾਰ ਜ਼ਿੰਦਗਾਨੀ ਏ ਦੁਨੀਆ ਇਸ ਕਦਰ, ਹਰ ਸਾਂਸ ਪਰ ਗੁਮਾਂ ਹੈ ਕਿ ਕਹੀਂ ਆਖਰੀ ਨਾ ਹੋ, ਕਿਤੇ ਅਖੀਰ ਨਾ ਹੋਵੇ। ਬਾਬਾ ਨਾਨਕ ਜੀ ਨੇ ਤੇ ਇੱਥੋਂ ਤੱਕ ਕਿਹਾ, ਕਹਿਣ ਲੱਗੇ, ਮਮ ਸਰ ਮੂਵੇ ਅਜ਼ਰਾਈਲ ਗ੍ਰਫਤ ਹੈ ਦਿਲ ਖੇਚ ਨਾ ਦਾਨੀ। ਮੇਰੇ ਸਿਰ ਦੇ ਵਾਲਾਂ ਨੂੰ ਤੇ ਮੌਤ ਨੇ ਪੜਿਆ, ਤੁਸੀਂ ਕਹਿੰਦੇ ਹੋ ਸੌਂਜਾ, ਕਿਵੇਂ ਸੌਂਜਾ? ਜਿਹਦੇ ਸਿਰ ਤੇ ਮੌਤ ਕੂਕਦੀ ਹੋਵੇ ਉਹ ਰੱਬ ਨੂੰ ਕੂਕੇਗਾ। ਹਜ਼ੂਰ ਕਹਿ ਰਹੇ ਨੇ, ਦੇਖ ਔਧ ਕਟੈ। ਭਾਈ ਸਾਹਿਬ ਨੇ ਬੜੀ ਸੋਹਣੀ ਨਜ਼ਮ ਕਹੀ, ਕਹਿਣ ਲੱਗੇ, ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ। ਅੱਜ ਸਾਡੇ ਕੋਲ ਪਰ ਵਿੱਚ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ। ਕਹਿਣ ਲੱਗੇ, ਉਹ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਹਾਂਰਸ ਪੀਂਦਿਆਂ ਅੱਜ ਨੂੰ ਸਾਂਭ ਲੈ। ਤੇ ਗੁਰਮੁਖ ਕਦੀ ਵੀ ਕੱਲ ਤੇ ਨਾ ਛੱਡਿਓ। ਜਿਹੜੇ ਨੇਮੀ ਬਸ ਗੁਰਸਿੱਖ ਨੇ ਨਾ, ਇੱਕ ਦਿਨ ਨਿਤਨੇਮ ਛੁੱਟ ਗਿਆ, ਇਹ ਮਨ ਤਾਂ ਇੰਨਾ ਅਵੈੜਾ ਹੈ, ਇਹਦੀਆਂ ਲਗਾਮਾਂ ਕੱਸ ਕੇ ਰੱਖੋ ਤੇ ਚੱਲੇਗਾ। ਜੇ ਅੱਜ ਕਹਿ ਦਿੱਤਾ ਨਾ, ਚਲੋ ਕੋਈ ਨਹੀਂ, ਸਵੇਰੇ ਨਿਤਨੇਮ ਨਹੀਂ ਹੋਇਆ, ਦੁਪਹਿਰੇ ਕਰ ਲਾਂਗੇ। ਤੇ ਚੇਤੇ ਰੱਖਿਓ, ਚੌਥੇ ਦਿਨ ਨੂੰ ਰਾਤ ਤੇ ਆ ਜਾਏਗਾ, ਸਵੇਰ ਤੇ ਨਹੀਂ ਜਾਏਗਾ, ਪਿੱਛਾ ਨੂੰ ਦੌੜੇਗਾ। ਕਹਿਣ ਲੱਗੇ, ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਹਾਂਰਸ ਪੀਂਦਿਆਂ, ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਰਸ ਹਰ ਕੀਰਤ ਚਾਹੁੰਦਿਆਂ, ਜੇ ਅੱਜ ਨੂੰ ਸਾਂਭ ਲਏਗਾ ਤੇ ਕੱਲ ਜਿਹੜਾ ਆਉਣਾ ਉਹ ਵੀ ਚੰਗਾ ਬਣ ਜਾਏਗਾ, ਜੇ ਅੱਜ ਸਾਂਭ ਲਏਗਾ ਤੇ ਬੀਤਿਆ ਹੋਇਆ ਕੱਲ ਵੀ ਚੰਗਾ ਹੋ ਜਾਏਗਾ, ਸਿਰਫ ਅੱਜ ਸਾਂਭ। ਹਜ਼ੂਰ ਨੇ ਕਿਰਪਾ ਕੀਤੀ, ਔਧ ਘਟੈ ਦਿਨ ਸਿਰੈ ਨਾਰੇ। ਦਿਨ ਔਰ ਰਾਤ ਕਰ ਕਰਕੇ ਉਮਰ ਘਟਦੀ ਪਈ ਏ, ਤੇ ਘਟਦਿਆਂ ਘਟਦਿਆਂ ਬਾਬਾ ਜੀ ਕਹਿੰਦੇ ਇੱਥੇ ਆ ਪਹੁੰਚਣਾ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਦਕ ਜਿਉਂ, ਕਹੋ ਕਵਨ ਵਿਦ ਕੀਜੈ। ਤੂੰ ਕਹਿੰਦਾ ਤਾਂ ਦਿਨ ਬੜੇ ਦੂਰ ਨੇ, ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬੰਤਾ, ਕਹੋ ਕਉ ਹੈ ਕਾਕਾ, ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੁਝੈ। ਕਹਿਤ ਕਬੀਰ ਸੁਣੋ ਰੇ ਪ੍ਰਾਨੀ, ਸੁਣੋ ਰੇ ਪ੍ਰਾਨੀ, ਔਧ ਘਟੈ
ਕਹਿਤ ਕਬੀਰ ਸੁਣੋ ਰੇ ਪ੍ਰਾਨੀ ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸ਼ਰਨ ਛਿਨ ਛਿਨ ਤਨ ਛੀਜੈ ਔਦ ਘਟੈ ਛਿਨ ਛਿਨ ਤਨ ਛੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਨੀਓ ਨਾ ਪਾਵੇ। ਬਾਬੇ ਫਰੀਦ ਨੇ ਜਦੋਂ ਉਮਰ ਘੱਟਦੀ ਦੇਖੀ ਨਾ ਉਹਨਾਂ ਨੇ ਫਿਰ ਇੱਕ ਬਚਨ ਕਿਹਾ। ਕਈ ਵਾਰੀ ਉਹਨਾਂ ਦੇ ਬਚਨ ਜਦੋਂ ਪੜ੍ਹਨੇ ਆ ਤੇ ਸਹੀ ਅਰਥਾਂ ਵਿੱਚ ਮੌਤ ਦੇ ਗੀਤ ਗਾਏ ਨੇ, ਮੌਤ ਨਾਲ ਗੱਲਾਂ ਕੀਤੀਆਂ। ਕਹਿਣ ਲੱਗੇ ਬੁੱਢਾ ਹੋਵਾ ਸ਼ੇਖ ਫਰੀਦ ਔਦ ਕਟੈ ਕੰਬਣ ਲੱਗੀ ਦੇ ਜੇ ਸੌ ਵਰਿਆਂ ਜੀਵਣਾ ਪੀ ਤਨ ਹੋਸੀ ਖੇ। ਸੌ ਵਰੇ ਜੀ ਕੇ ਕੀ ਤੂੰ ਸੋਚਣਾ ਉਮਰ ਘਟੇਗੀ ਨਹੀਂ। ਉਹਨਾਂ ਨੇ ਫਿਰ ਬਚਨ ਕਿਹਾ, ਕਹਿਣ ਲੱਗੇ ਅੱਖੀ ਦੇਖ ਪਤੀਣੀਆਂ ਔਦ ਕਟੈ ਅੱਖਾਂ ਪਤਲੀਆਂ ਪੈ ਗਈਆਂ ਵੇਖ ਵੇਖ ਕੇ, ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਇਆ ਹੋਰ ਕਰਿੰਦੀ ਬਣ। ਇਹਦੇ ਰੰਗ ਹੀ ਹੋਰ ਹੋ ਗਏ। ਹਜ਼ੂਰ ਕਹਿ ਰਹੇ ਨੇ ਔਦ ਘਟੈ ਦਿਨ ਸ ਰਹਿਣਾਰੇ ਦਿਨ ਤੇ ਰਾਤ ਕਰਕੇ। ਤੇ ਜਦੋਂ ਉਹਨਾਂ ਦੇ ਜ਼ਿੰਦਗੀ ਦੇ ਆਖਰੀ ਦਿਨ ਆਏ ਉਹ ਤਾਂ ਸਫਲ ਕਰਕੇ ਗਏ, ਪਰ ਸਾਨੂੰ ਕਹਿ ਕੇ ਗਏ ਉਹ ਬੰਦਿਆ ਚਾਰ ਗਵਾਇਆ ਹੰਡ ਕਹਿ ਔਦ ਘਟੈ ਚਾਰ ਗਵਾਇਆ ਥੰਮ ਦਿਨ ਹੰਡ ਕੇ ਬਤੀਤ ਕੀਤਾ ਰਾਤ ਸੌਂ ਕੇ ਲੰਘੀ ਲੇਖਾ ਰੱਬ ਮਗੇਤੀਆ ਤੂੰ ਆਹੋ ਕਿਹੜੇ ਕੰਮ ਕਾਹਦੇ ਲਈ ਆਇਆ ਸੀ। ਔਦ ਘਟੈ ਦਿਨ ਸਰੈਣਾਰੇ ਮਨ ਗੁਰਮਿਲ ਕਾਸ਼ਤ ਵਾਰੇ ਮਨਾ ਗੁਰੂ ਨੂੰ ਮਿਲ ਤੇ ਗੁਰੂ ਨੂੰ ਮਿਲ ਕੇ ਕਹਿ ਦਾਤਾ ਮੇਰਾ ਕਾਜ ਰਚਾ ਦਿਓ। ਕਾਜ ਸਵਾਰੇ ਕਾਜ ਰਚਾਓ ਕਾਜ ਸਵਾਰੋ। ਤੇ ਸਭ ਤੋਂ ਵੱਡਾ ਕਾਜ ਜ਼ਿੰਦਗੀ ਦਾ ਇਹ ਵੇ ਕਿ ਇਸ ਜ਼ਿੰਦਗੀ ਦੇ ਵਿੱਚ ਹੀ ਲੇਖੇ ਦੇ ਕਾਗਜ਼ ਪਾਟ ਜਾਣ। ਹਜ਼ੂਰ ਨੇ ਮਨ ਗੁਰਮਿਲ ਕਾਜ ਸਵਾਰੇ ਗੁਰੂ ਨੂੰ ਮਿਲ ਕੇ ਤੂੰ ਕਾਜ ਸਵਾਰ ਤੇ ਫਿਰ ਦੇਖੋ ਰਹਾਉ ਦੀ ਤੁਕ ਤੋਂ ਪਹਿਲਾਂ ਸ਼ਬਦ ਦੀ ਪਹਿਲੀ ਤੁਕ ਹੈ। ਸੌਣ ਲੱਗਾ ਬੰਦਾ ਤੇ ਜਦੋਂ ਕਿਤੇ ਭਾਵਨਾ ਨਾਲ ਇਸ ਤੁਕ ਨੂੰ ਪੜ੍ਹਦਾ ਤਾਂ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਤੈਨੂੰ ਹੁਕਮ ਨਹੀਂ ਕਰਨਾ। ਹੁਕਮ ਕਿੱਥੇ ਮੰਨਿਆ? ਮੈਂ ਕੱਲ੍ਹ ਬੇਨਤੀ ਕੀਤੀ ਉੱਥੇ ਕੱਲ ਗੁਰਦੁਆਰੇ ਲੁਧਿਆਣੇ। ਦੇਖੋ ਗੁਰੂ ਦੀ ਰੱਬ ਨਹੀਂ ਮੋੜਦਾ। ਅਸੀਂ ਕਹਿੰਦੇ ਹਾਂ ਨਾ ਕਿ ਜੋ ਗੁਰੂ ਕਹਿੰਦਾ ਰੱਬ ਨਹੀਂ ਮੋੜਦਾ, ਕਦੀ ਨਹੀਂ ਮੋੜਦਾ। ਬਾਣੀ ਵਿੱਚ ਆਉਂਦਾ ਹੈ ਕਿ ਆਪੇ ਕੁਦਰਤ ਸਾਜਕ ਹੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ ਖਰੇ ਖਜ਼ਾਨੇ ਪਾਈਆਂ ਖੋਟੇ ਸੱਚੀਆਂ ਬਾਰ ਬਾਰ ਖੋਟੇ ਸੱਚੀ ਦਰਗਹਿ ਸੱਚੀਆਂ ਕਿਸ ਆਗੈ ਕਰੈ ਪੁਕਾਰ। ਕਹਿਣ ਲੱਗੇ ਸਤਿਗੁਰ ਪਿੱਛੇ ਭੱਜ ਪਵੈ ਇਹ ਆ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਨਖਾਰ। ਗੁਰੂ ਨੇ ਵਕੀਲ ਬਣ ਕੇ ਕਹਿ ਦਿੱਤਾ ਪਰਮਾਤਮਾ ਹੇ ਵਾਹਿਗੁਰੂ ਮੈਂ ਵਿਚੋਲਾ ਵਾਂ, ਗੁਰੂ ਦੀ ਕਦੀ ਰੱਬ ਨਹੀਂ ਮੋੜਦਾ। ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ ਕਿ ਗੁਰੂ ਦੀ ਛੇਤੀ ਕੀਤਿਆਂ ਮੰਨਦੇ ਕੋਈ, ਰੱਬ ਨਹੀਂ ਕਦੀ ਗੁਰੂ ਦੀ ਮੋੜਦਾ, ਪਰਮਾਤਮਾ ਗੁਰੂ ਦੀ ਗੱਲ ਕਦੀ ਨਹੀਂ ਮੋੜਦਾ। ਤੇ ਬੰਦਿਆ ਤੂੰ ਕਾਹਦਾ ਮਾਣ ਕਰਕੇ ਗੁਰੂ ਦੇ ਬਚਨ ਮੋੜੀ ਜਾਣਾ। ਕਹਿਣ ਲੱਗੇ ਤੈਨੂੰ ਹੁਕਮ ਨਹੀਂ, ਤਰਲਾ ਲੈਣ ਲੱਗਾ ਸੌਣ ਲੱਗਾ ਏ, ਪਤਾ ਨਹੀਂ ਇਹ ਨਿੱਕੀ ਜਿਹੀ ਨੀਂਦ ਵੱਡੀ ਮੌਤ ਨਾ ਬਣ ਜਾਏ। ਇੱਥੋਂ ਅਸੀਂ ਸ਼ੁਰੂਆਤ ਕੀਤੀ ਸੀ ਕਿ ਕਰੋ ਬੇਨੰਤੀ ਹੋ ਮੇਰੇ ਮਿੱਤਰ ਮੇਰੀ ਬੇਨਤੀ ਸੁਣ, ਕਰੋ ਬੇਨੰਤੀ ਸੁਣੋ ਸੁਣੋ ਨਹੀਂ ਨੰਨੇ ਨਾਲ ਨਹੀਂ ਨਾਣੇ ਨਾਲ ਹੈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਹੇ ਮੇਰੇ ਮਿੱਤਰ ਹੇ ਮੇਰੇ ਵੀਰ ਮੇਰੀ ਬੇਨਤੀ ਸੁਣ। ਮਹਾਰਾਜ ਕੀ ਕਹਿਣ ਲੱਗੇ ਸੰਤ ਟਹਿਲ ਕੀ ਬੇਲਾ, ਰੱਬ ਤੇ ਪਿਆਰੇ ਸੰਤ ਜਨਾਂ ਦੀ ਸੇਵਾ ਕਰਨ ਦਾ ਆ ਵੇਲਾ ਹੀ। ਇਹ ਬੇਲਾ ਦਾ ਆਖਰੀ ਅਰਥ ਹੈ ਵੇਲਾ ਵਕਤ ਮਨਖਾ ਜਨਮ। ਇਹ ਉਹਨਾਂ ਗੁਰਮੁਖਾਂ ਦੀ ਰੱਬੀ ਰੰਗ ਵਿੱਚ ਰਤੜਿਆਂ ਦੀ ਸੇਵਾ ਦਾ ਵੇਲਾ ਹੈ। ਕਹਿਣ ਲੱਗੇ ਮਹਾਰਾਜ ਜੇ ਸੇਵਾ ਕਰਾਂਗੇ ਫਿਰ ਮਿਲੇਗਾ ਕੀ? ਕਹਿਣ ਲੱਗੇ ਇਆਂ ਖਾਸ ਚਲੋ ਹਰ ਲਾਹਾ ਆਗੈ ਬਸੋ ਸੁਹੇ ਲਾਹ, ਇੱਥੇ ਕੁਝ ਲਾਹਾ ਲੈ ਕੇ ਜਾ ਤੇ ਇੱਥੇ ਕੀਤੀ ਸੇਵਾ ਨਾਲ ਰੱਬ ਦੇ ਘਰ ਵਿੱਚ ਥਾਂ ਮਿਲ ਜਾਏਗੀ। ਇਆਂ ਖਾਸ ਚਲੋ ਹਰ ਲਾਹਾ, ਇੱਥੋਂ ਪ੍ਰਭੂ ਦੇ ਨਾਮ ਦਾ ਲਾਹਾ ਲੈ ਸੇਵਾ ਦਾ ਲਾਹਾ ਲੈ। ਸਾਹਿਬ ਕਹਿਣ ਲੱਗੇ ਔਦ ਘਟੈ ਇਆਂ ਖਾਣ ਚਲੋ ਹਰ ਲਾਹਾ ਆਗੈ ਬਸਣ ਸੁਹੇਲਾ, ਅੱਗੇ ਬਸਣਾ ਸੌਖਾ ਹੋ ਜਾਏਗਾ। ਦੇਖੋ ਇੱਕ ਬਚਨ ਤੁਸੀਂ ਪੜ੍ਹਦੇ ਹੋ ਇਤ ਤਨ ਲਾਗੈ ਬਾਣੀਆਂ ਬਾਣੀਆਂ ਬਾਣੀ
ਲੱਗ ਹੈ। ਹੁਣ ਇਹਦੇ ਅਰਥ ਥੋੜੇ ਜਿਹਾ ਆਪਾਂ ਜ਼ਰੂਰ ਕਰੀਏ ਟੇਕੇ। ਇੱਕ ਬਚਨ ਹੋਰ ਵੀ ਹੁੰਦਾ, ਬਾਣੀ ਗੁਰਬਾਣੀ ਲੱਗ ਹੈ, ਇਤ ਤਨ ਲੱਗ ਹੈ ਬਾਣੀਆਂ। ਬਾਣੀ ਲੱਗ ਜਾਏ, ਲੱਗਣ ਦਾ ਅਰਥ ਬੜਾ ਭਾਵਪੂਰਤ ਹੈ। ਤੀਰ ਪੱਥੇ ਵਿੱਚ ਪਏ ਨੇ, ਪੱਥੇ ਵਿੱਚ ਤੀਰ ਪਏ ਨੇ, ਪਰ ਚੇਤੇ ਰੱਖੋ ਕਈ ਜਾਣਗੇ ਇਹ ਤੀਰ ਨੇ, ਇਹ ਤੀਰ ਤਿੱਖੇ ਨੋਕ ਵਾਲੇ ਨੇ, ਪਰ ਕਦੀ ਦੇਖਿਓ ਜਿਹਦੇ ਸੀਨੇ ਵਿੱਚ ਵੱਜਣਗੇ ਦਰਦ ਉਹੀ ਜਾਣੇਗਾ। ਬਾਣੀਆਂ ਲੱਗ ਹੈ ਦਰਦ ਕੀ ਹੈ, ਤੀਰ ਦਾ ਹੋਣਾ ਹੋਰ ਚੀਜ਼ ਹੈ ਤੇ ਤੀਰ ਦਾ ਲੱਗਣਾ, ਤੀਰ ਦਾ ਵੱਜਣਾ ਹੋਰ ਚੀਜ਼ ਹੈ। ਇਤ ਤਨ ਲੱਗ ਹੈ ਬਾਣੀਆਂ ਲੱਗ ਹੈ ਦਾ ਅਰਥ ਹੁੰਦਾ ਵੱਜਣਾ। ਕਹਿੰਦੇ ਜਿੱਦਣ ਤੇਰੇ ਸਰੀਰ ਵਿੱਚ ਬਾਣੀ ਦੇ ਤੀਰ ਵੱਜੇ ਫਿਰ ਸਮਝ ਪਏਗੀ ਬਾਣੀ ਕੀ ਹੈ। ਇਤ ਤਨ ਲੱਗ ਹੈ ਬਾਣੀਆਂ, ਤੀਰ ਵੱਜਾਂ ਤੇ ਆਵਾਜ਼ ਆਈ, ਸੁੱਖ ਹੋਵੇ ਸੇਵ ਕਮਾਣੀਆਂ, ਸੰਤ ਟਹਿਲ ਕੀ ਬੇਲਾ, ਇਆਂ ਖਾਸ ਚਲੋ ਹਰ ਲਾਹਾ ਆਗੈ ਬਸੋਂ ਸੁਗੇਲਾ। ਇਤ ਤਨ ਲੱਗ ਹੈ ਬਾਣੀਆਂ, ਸੁੱਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ। ਗੁਰਮੁਖਾਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਠਣ ਪਾਈਏ ਤੇ ਫਿਰ ਕਿਵੇਂ ਸ਼ਰਮਸਾਰ ਨਹੀਂ। ਕਹੋ ਨਾਨਕ ਬਾਹਾਂ ਲੁਡਾਈਏ, ਆਪਣੀ ਬਾਂਹ ਉੱਚੀ ਕਰਕੇ ਜਾਈ, ਇਆਂ ਖਾਸ ਚਲੋ ਕਰ ਲਾਹਾ, ਇੱਥੇ ਕਮਾਈ ਕਰ ਆਗੈ ਬਸਣ ਸੁਖੇਲਾ। ਫਿਰ ਅਸੀਂ ਕਹਿੰਦੇ ਅਜੇ ਤਾਂ ਬੜੀ ਉਮਰ ਪਈ। ਗੁਰੂ ਸਾਹਿਬ ਨੇ ਕਿਹਾ ਨਹੀਂ, ਔਦ ਘਟੈ, ਉਮਰ ਘਟਦੀ ਪਈ ਏ। ਦਿਨ ਸਰੈਣਾਰੇ ਮਨ ਗੁਰਮਿਲ ਕਾਸ਼ਟ ਵਾਰੇ ਰਹਾਓ। ਇਹ ਸੰਸਾਰ, ਆਹ ਜਿਹੜਾ ਸੰਸਾਰ ਹੈ, ਬੇਕਾਰ ਵਿਅਰਥ ਸੰਸੇ ਮੈਂ, ਇਹ ਸਹਿਸਿਆਂ ਵਿੱਚ, ਤੋਖਲਿਆਂ ਵਿੱਚ, ਚਿੰਤਾ ਵਿੱਚ, ਝੋਰਿਆਂ ਵਿੱਚ ਹੈ। ਇਹ ਸੰਸਾਰ ਬੇਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਤਰੇਗਾ ਉਹ ਜਿਹਨੂੰ ਬ੍ਰਹਮ ਦਾ ਗਿਆਨ ਹੋ ਜਾਏ, ਜਿਹੜਾ ਪ੍ਰਭੂ ਦੇ ਨਾਮ ਨਾਲ ਜੁੜ ਜਾਏ। ਇਹ ਸੰਸਾਰ ਬੇਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਇਹ ਰਸ। ਜਿਹਨੂੰ ਸੁੱਤੇ ਨੂੰ ਜਗਾ ਕੇ ਸੱਚੇ ਪਾਤਸ਼ਾਹ ਤੁਸੀਂ ਖਰੀ ਰਸ ਪਿਲਾ ਦਿਓ, ਨਾਮ ਦਾ ਰਸ ਪਿਆ ਦਿਓ। ਅਕਥ ਕਥਾ ਤਿੰਨ ਜਾਣੀ, ਅਕਥ ਦੀ ਕਥਾ ਉਹਨੇ ਜਾਣੀ ਜਿਹਨੇ ਹਰ ਰਸ ਨੂੰ ਪੀਤਾ, ਹਰ ਰਸ ਨੂੰ ਮਾਣਿਆ। ਫਿਰ ਗੁਰੂ ਜੀ ਕਹਿਣ ਲੱਗੇ, ਜਾਂ ਕੋ ਆਏ ਸੋਈ ਬਿਹਾਜੋ, ਜਾਂ ਕੋ ਆਏ, ਜਿਸ ਲਈ ਇਸ ਸੰਸਾਰ ਤੇ ਆਏ ਹੋ, ਸੋਈ ਬਿਹਾਜੋ, ਉਹਨੂੰ ਖਰੀਦੋ, ਉਹਨੂੰ ਇਕੱਠਿਆਂ ਕਰੋ। ਕਹਿਣ ਲੱਗੇ, ਇਕੱਠਿਆਂ ਕਿਵੇਂ ਕਰੀਏ? ਹਰ ਗੁਰ ਤੇ ਮਨੈ ਬਸੇਰਾ, ਗੁਰ ਤੇ ਗੁਰੂ ਦੇ ਰਾਹੀਂ ਹਰ ਮਨੈ ਬਸੇਰਾ ਦੇ ਅਰਥ ਹੋਣਗੇ। ਪੰਕਤੀ ਇਹੀ ਹੈ, ਹਰ ਗੁਰ ਤੇ ਮਨੈ ਬਸੇਰਾ, ਗੁਰ ਤੇ ਗੁਰੂ ਤੋਂ ਗੁਰੂ ਰਾਹੀਂ ਹਰ ਮਨੈ ਬਸੇਰਾ, ਹਰੀ ਦਾ ਤੇਰੇ ਮਨ ਤੇ ਨਿਵਾਸ ਹੋਵੇਗਾ। ਤੂੰ ਇਸ ਕਰਕੇ ਆਇਆ ਵੀ ਹਰੀ ਤੇਰੇ ਮਨ ਉੱਤੇ ਵਸ ਜਾਏ। ਜਾਂ ਕੋ ਆਏ ਸੋਈ ਵਿਖਾਜੂ, ਜਿਹਦੇ ਲਈ ਆਏ ਉਹਨੂੰ ਇਕੱਠਿਆਂ ਕਰ। ਹੁਣ ਆਪਾਂ ਆਏ ਤਾਂ ਇਸ ਕਰਕੇ ਆ, ਗੁਰਮੁਖੋ ਸਾਰੇ ਕੇਵਲ ਇੱਕ ਨਹੀਂ ਕਿ ਇੱਥੋਂ ਕੁਛ ਨਾ ਕੁਛ ਖੱਟ ਕੇ ਤੁਰੀਏ, ਕੁਛ ਨਾ ਕੁਛ ਕਮਾ ਕੇ ਚੱਲੀਏ। ਤੇ ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਤੇ ਬਚਨ ਕੀਤੇ ਕਿ ਇੱਥੇ ਜਿਹੜੀ ਬਾਹਰ ਮੁਖੀ ਕਮਾਈ ਕਰਨੇ ਆ ਉਹਦੇ ਚ ਘਾਟਾ ਪੈ ਜਾਏ ਤੇ ਵਿਲਕਨੇ ਆ, ਰੱਬ ਨੂੰ ਉਲਾਮੇ ਦੇਣੇ ਆ, ਤੇ ਜਿਹੜੇ ਅੰਦਰ ਵਾਲਾ ਦਿਵਾਲੀਆ ਆਪਾਂ ਨਿਕਲ ਗਿਆ ਉਹਦੀ ਸੋਚ ਹੀ ਕੋਈ ਨਹੀਂ। ਬਚਨ ਇੱਕ ਪੜ੍ਹਨੇ ਆ, ਮਨ ਮੂਰਖ ਕਾਹੇ ਬਿਲ ਲਾਈਐ। ਸੁਖਮਨੀ ਸਾਹਿਬ, ਪੂਰਬ ਲਿਖੇ ਕਾ ਲਿਖਿਆ ਪਾਈਐ, ਦੁੱਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ, ਜੋ ਕਿਛ ਕਰੈ ਸੋਈ ਸੁਖਮਾਨ, ਭੁਲਾ ਕਾਹੇ ਫਿਰੈ ਅਜਾਨ, ਕੌਣ ਵਸਤ ਆਈ ਤੇਰਾ ਸੰਗ। ਹੁਣ ਐਸ ਤੁਕ ਨੂੰ ਜਦਾ ਪੜ੍ਹੋ, ਕਹਿੰਦੇ ਤੂੰ ਆ ਕੇ ਉਲਾਮੇ ਦੇਣਾ, ਆਹ ਚਲਾ ਗਿਆ, ਆਹ ਚਲਾ ਗਿਆ। ਜਿਸ ਦਿਨ ਮਾਂ ਦੀ ਕੁੱਖ ਚੋਂ ਜਨਮ ਹੋਇਆ ਉਦਣ ਤਾਂ ਤਨ ਢੱਕਣ ਜੋਗੀ ਲੀਰ ਵੀ ਨਹੀਂ ਲੈ ਕੇ ਆਇਆ, ਕੱਪੜਾ ਤੇ ਨਾਲ ਲੈ ਕੇ ਆਇਆ ਵੀ ਤਨ ਢੱਕਣਾ। ਕਹਿਣ ਲੱਗੇ, ਕੌਣ ਵਸਤ ਆਈ ਤੇਰਾ ਸੰਗ, ਲਪਟ ਰਹੇ ਹੋ ਰਸ ਲੋਭੀ ਪਤੰਗ ਲਾਲਚੀਆ, ਇੱਥੇ ਕੋਈ ਚਲਾ ਜਾਏ ਤੇ ਮਨ ਮੂਰਖ ਬਿਲ ਲਾਨਾ। ਕੌਣ ਵਸਤ ਆਈ ਤੇਰਾ ਸੰਗ, ਲਪਟ ਰਹੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਕਰ ਜਾਹੇ। ਗੁਰਮੁਖਾ ਇਹ ਕਿਵੇਂ ਪਤਾ ਇਕੱਠਾ ਕਰਨਾ, ਜਾਂ ਕੋ ਆਏ
ਰਾਮ ਨਾਮ ਜਪ ਗਿਰਦਾ ਮਾਹੇ ਨਾਨਕ ਪਤ ਸੇਤੀ ਕਰ ਜਾਏ ਜਿਸ ਵੱਖਰ ਕੋ ਲੈਣ ਤੂੰ ਆਇਆ ਜਾਂ ਕੋ ਆਏ ਸੋਈ ਵਿਖਾਜੋ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਖੋ ਮਨਮੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇਤ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਤਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰ ਗਏ ਸੋਏ ਸੱਚੇ ਪਾਤਸ਼ਾਹ ਗੁਰੂ ਅਰਜੁਨ ਦੇਵ ਸਾਰੇ ਜਾਣ ਕੇ ਲੈ ਕੇ ਕਹਿਣ ਲੱਗੇ ਨਹੀਂ ਇਹ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕਹਿ ਸਦ ਬਲਿਹਾਰ ਹੈ ਕੁਰਬਾਨ ਉਹਦੇ ਤੋਂ ਜਿਹਨੂੰ ਸਮਝ ਪੈ ਗਈ ਜਾਂ ਕੋ ਆਏ ਸੋਈ ਵਿਹਾਜੂ ਤੇ ਵਿਹਾਜਿਆ ਕਰੀਏ ਗੁਰਮੁਖੋ ਪੰਜ ਮਿੰਟ ਦਸ ਮਿੰਟ ਅੱਧਾ ਘੰਟਾ ਵੇਖੋ ਸਿਮਰਨ ਆਪਾਂ ਕਰਨੇ ਹਾਂ ਸਿਮਰਨ ਪਰਮਾਤਮਾ ਨੂੰ ਪਾਉਣ ਲਈ ਕਰੀਏ ਸਿਮਰਨ ਪਰਮਾਤਮਾ ਦੀ ਛਾਂ ਪਾਉਣ ਲਈ ਨਹੀਂ ਧਨ ਪਾਉਣ ਲਈ ਨਹੀਂ ਮਾਇਆ ਤਾਂ ਉਹਦੀ ਛਾਇਆ ਹੈ ਪਰ ਸਿਮਰਨ ਕਰੀਏ ਉਸ ਸਾਈ ਨੂੰ ਰਿਝਾਉਣ ਵਾਸਤੇ ਗੁਰੂ ਸਾਹਿਬ ਕਹਿੰਦੇ ਨੇ ਜਿਸ ਲਈ ਤੂੰ ਆਇਆ ਇਕੱਠਾ ਕਰ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਤੇ ਪਤਾ ਹੋਵੇਗਾ ਕਿ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ ਹੁਣ ਐਸ ਬਚਨ ਦੇ ਅਰਥ ਆਮ ਗੁਰਮੁਖਾਂ ਕੀਤੇ ਨੇ ਨਿਜ ਘਰ ਦਾ ਅਰਥ ਆਪਣੇ ਘਰ ਵਿੱਚ ਮਹਿਲ ਪਾਵੋ ਤੈਨੂੰ ਟਿਕਾਣਾ ਮਿਲ ਜਾਏਗਾ ਵੇਖੋ ਜਪਣ ਵਾਲੇ ਦਾ ਅੰਦਰ ਜਿਹੜਾ ਹੈ ਉਹ ਕਈ ਵਾਰੀ ਅਰਥ ਵੀ ਆਪਣੇ ਢੰਗ ਨਾਲ ਬੜੇ ਪਿਆਰੇ ਕਰਦੇ ਨੇ ਇੱਕ ਵਾਰੀ ਅਰਜ਼ ਕੀਤੀ ਸੀ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੁਣੀ ਉਹਨਾਂ ਦੇ ਸੰਬੰਧੀ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲਿਆਂ ਨੇ ਇੱਥੇ ਮੈਂ ਸ਼ਾਇਦ ਉਹ ਸੁਣਾ ਕੇ ਗਿਆ ਵਾਂ ਸੁਣਾਈ ਤੇ ਮੈਨੂੰ ਬਖਸ਼ ਦਿਆ ਜੇ ਉਹਨਾਂ ਨੇ ਇੱਕ ਬਚਨ ਸੁਣਾਇਆ ਸੀ ਬਾਬਾ ਜੀ ਨੂੰ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲਿਆਂ ਨੇ ਲਿਖਤ ਵਿੱਚ ਬਾਅਦ ਵਿੱਚ ਆਇਆ ਤੇ ਉਸ ਛੋਟੀ ਦੀ ਪੁਸਤਕ ਦਾ ਨਾਮ ਹੈ ਨਾਮ ਨਾ ਵਿਸਰੈ ਸੰਤ ਪ੍ਰਸਾਦ ਭਾਈ ਸਾਹਿਬ ਸੁਣਾਉਣ ਲੱਗੇ ਕਿ ਜਦੋਂ ਕਹਿੰਦੇ ਨੇ ਸਾਨੂੰ ਨਿਹੋ ਨਵੇਲਾ ਲੱਗਾ ਪਿਆਰੇ ਨੂੰ ਪਾਉਣ ਲਈ ਇੱਕ ਚਾਹ ਉੱਠਿਆ ਪਹਿਲੀ ਗੱਲ ਨਾਨੇ ਦੀ ਸੰਗਤ ਬਹੁਤ ਵੱਡੀ ਸੀ ਗਿਆਨੀ ਖਜ਼ਾਰਾ ਸਿੰਘ ਉਹਨਾਂ ਦੀ ਤੇ ਜਦੋਂ ਭਾਈ ਸਾਹਿਬ ਜੀ ਦਾ ਜਨਮ ਹੋਣਾ ਸੀ ਇਹਨਾਂ ਦੇ ਦਾਦਾ ਜੀ ਦਾ ਨਾਮ ਸੀ ਭਾਈ ਕਾਨ ਸਿੰਘ ਜੀ ਭਾਈ ਕਾਨ ਸਿੰਘ ਨਾਭਾ ਨਾ ਸਮਝਿਓ ਬਾਬਾ ਕਾਨ ਸਿੰਘ 40 ਸਾਲ ਦੀ ਉਮਰ ਤੱਕ ਇਹਨਾਂ ਦਾ ਵਿਆਹ ਨਹੀਂ ਸੀ ਹੋਇਆ ਦਾਦਾ ਜੀ ਦਾ ਜੋ ਲਿਖਤ ਅਨੁਸਾਰ ਹੈ ਤੇ ਕਹਿੰਦੇ ਨੇ ਇਹ ਘਰ ਛੱਡ ਕੇ ਬਿਹੰਗਮ ਹੋ ਗਏ ਇੱਕ ਦਿਨ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਆਏ ਤੇ ਇਹਨਾਂ ਦੀ ਪੜਦਾਦੀ ਦਾਦੇ ਦੀ ਮਾਂ ਉਹਨੇ ਦੇਖ ਲਿਆ ਤੇ ਕਹਿੰਦੇ ਨੇ ਨਾਲ ਹੀ ਮੋਢੇ ਤੇ ਹੱਥ ਰੱਖ ਕੇ ਕਿਹਾ ਸ਼ਬਦ ਸਨ ਕਾਨ ਸਿੰਘਾ ਜਦੋਂ ਅੱਗੇ ਮਰ ਕੇ ਜਾਵਾਂਗੀ ਤੇ ਦੀਵਾਨ ਕੌੜਾਮਲ ਪੁੱਛਣਗੇ ਮੇਰੀ ਅੰਸ਼ ਕਿਵੇਂ ਰੁਕੀ ਤੇ ਮੈਂ ਕਹਾਂਗੀ ਕਾਨੇ ਨੇ ਵਿਆਹ ਨਹੀਂ ਸੀ ਕਰਾਇਆ ਕਿਉਂਕਿ ਦੀਵਾਨ ਕੌੜਾਮਲ ਦੀ ਅੰਸ਼ ਬੰਸ਼ ਵਿੱਚੋਂ ਨੇ ਭਾਈ ਸਾਹਿਬ ਹੋਣੀ ਉਹਨਾਂ ਵਿਆਹ ਕਰਾ ਲਿਆ ਮਾਂ ਦੇ ਕਹਿਣ ਤੇ ਕਹਿੰਦੇ ਨੇ ਜਿੱਦਣ ਭਾਈ ਸਾਹਿਬ ਦਾ ਜਨਮ ਹੋਣਾ ਸੀ ਉਦਣ ਲਾਹੌਰ ਸਨ ਇਹ ਦਾਦਾ ਜੀ ਇਹਨਾਂ ਦੇ ਦੋ ਤਿੰਨ ਦਿਨ ਲਈ ਗਏ ਤੇ ਜਨਮ ਜਿਸ ਰਾਤ ਹੋਣਾ ਸੀ ਜਿਸ ਦਿਨ ਹੋਣਾ ਸੀ ਇੱਕ ਰਾਤ ਪਹਿਲਾਂ ਆ ਗਿਆ ਉਹਨਾਂ ਕਿਹਾ ਤੁਸੀਂ ਆਏ ਤਾਂ ਇੰਨੇ ਦਿਨ ਲਈ ਸੀ ਕਹਿੰਦੇ ਨੇ ਅੱਜ ਸਾਡੇ ਘਰ ਗੁਰੂ ਨਾਨਕ ਦੀ ਬਖਸ਼ਿਸ਼ ਦਾ ਪਾਤਰ ਕੋਈ ਆ ਰਿਹਾ ਦੇਖੋ ਆਪਣੇ ਕਿਉਂਕਿ ਸਾਡੀ ਚਲਾਕੀ ਚੁਸਤੀ ਹੋਵੇ ਅਸੀਂ ਤਰਕ ਕਰ ਬਈਏ ਸਾਡੇ ਘਰ ਕੋਈ ਗੁਰੂ ਨਾਨਕ ਦਾ ਬਖਸ਼ ਆ ਰਿਹਾ ਭਾਈ ਸਾਹਿਬ ਆਏ ਦਾਦੇ ਨਾਨੇ ਨੇ ਇੰਨੀਆਂ ਰਹਿਮਤਾਂ ਸਨ ਉਹਨਾਂ 'ਤੇ ਕਿਰਪਾ ਸੀ ਗਿਆਨੀ ਖਜ਼ਾਰਾ ਸਿੰਘ ਨਾਨਾ ਸਨ ਉਹਨਾਂ ਦੀ ਸੋਭਤ ਵਿੱਚ ਭਾਈ ਸਾਹਿਬ ਬਹੁਤ ਸਮਾਂ ਰਹੇ ਉਹ ਲਿਖਦੇ ਨੇ ਫਿਰ ਮੈਂ ਬੇਨਤੀ ਕਰਨੀ ਹੈ ਸਿਮਰਨ ਵਾਲੇ ਦਾ ਅੰਦਰ ਇਹ ਅਰਥ ਉਹਨਾਂ ਬੜੇ ਕਮਾਲ ਦੇ ਕੀਤੇ ਨਿੱਜ ਕਰ ਮੈਲ ਪਾਵੋ ਸੁਖ ਸਹਿਜੇ ਕਹਿੰਦੇ ਨੇ ਅਸੀਂ ਗੁਰਮੁਖਾਂ ਦੀ ਸੰਗਤ ਕੀਤੀ ਗੁਰੂ ਜੀ ਤੋਂ ਅੰਮ੍ਰਿਤ ਦੀ ਦਾਤ ਲਈ ਸੰਗਤ ਗੁਰਮੁਖ ਦੀ ਕਰੀਏ ਅੰਮ੍ਰਿਤ ਗੁਰੂ ਕਲਗੀ ਵਾਲੇ ਦਾ ਬਖਸ਼ਿਆ ਚੱਕੀਏ ਕਹਿੰਦੇ ਨੇ ਅੰਮ੍ਰਿਤ ਤੋਂ ਬਾਅਦ ਅਸੀਂ ਨਾਮ ਅਭਿਆਸ ਸ਼ੁਰੂ ਕੀਤਾ ਹਰਿਮੰਦਰ ਸਾਹਿਬ ਰੋਜ਼ ਜਾਣਾ ਬੜਾ ਰਸ ਬਣਿਆ ਚੜ੍ਹਦੀ ਜਵਾਨੀ ਸੀ ਕਹਿੰਦੇ ਨੇ ਦੋ ਚਾਰ ਦਿਨਾਂ ਬਾਅਦ ਅੰਦਰ ਰਸ ਚੁੱਕਣ ਲੱਗ ਪਿਆ ਵਾਹਿਗੁਰੂ ਗਲੇ ਤੋਂ ਕਹਿਣਾ ਪਹਿਲਾਂ ਤਾਂ ਇੱਕ ਵਾਰੀ ਕਹਿਣਾ ਅੰਦਰ ਚੱਲ ਪੈਣਾ ਖੂਣਾ 'ਚ ਲੱਗਣਾ ਜਿਵੇਂ ਧੱਕੇ ਨਾਲ ਕਹਿਣਾ ਅੰਦਰ ਵਾਲਾ ਨਹੀਂ ਮੰਨਦਾ ਕਹਿੰਦੇ ਨੇ ਅਸੀਂ ਉਹਨਾਂ ਗੁਰਮੁਖਾਂ ਕੋਲ ਗਏ ਤੇ ਪੁੱਛਿਆ ਸੀ
ਕਿ ਜਾਪਣਿਆ ਰਸ ਨਹੀਂ ਆਉਂਦਾ ਅਤੇ ਗੁਰਮੁਖ ਕਹਿਣ ਲੱਗੇ ਕਿ ਕਿੱਥੇ ਜਾਪਦੇ ਹੋ? ਕਹਿੰਦੇ ਨੇ ਅਸੀਂ ਕਿਹਾ ਹਰਿਮੰਦਰ ਸਾਹਿਬ। ਅੱਗੋਂ ਮੁਸਕਰਾ ਕੇ ਕਹਿੰਦੇ ਨੇ ਉਹ ਨਾਮ ਜਪਣ ਦੀ ਥਾਂ ਹੈ, ਉੱਥੇ ਕੀਰਤਨ ਹੁੰਦਾ, ਅਰਦਾਸ ਹੁੰਦੀ ਹੈ, ਚੌਂਕੀਆਂ ਸ਼ਬਦ ਕੀਰਤ ਦੀਆਂ ਨੇ, ਕੋਈ ਇਕਾਂਤ ਲੱਭੋ। ਦੂਸਰੇ ਦਿਨ ਕਹਿੰਦੇ ਨੇ ਅਸੀਂ ਰਾਮ ਬਾਗ ਚਲੇ ਗਏ, ਉੱਥੇ ਇਕਾਂਤ ਵਿੱਚ ਬੈਠ ਕੇ ਸ਼ੁਰੂ ਕੀਤਾ ਜਪਿਆ ਅਤੇ ਉਹੀ ਰਸ ਫਿਰ, ਅਤੇ 8 ਮਹੀਨੇ ਲੰਘੇ ਅਤੇ ਉਹੀ ਰਸ ਮੁੱਕਣ ਲੱਗ ਪਿਆ। ਫਿਰ ਇੰਝ ਲੱਗੇ ਜਿਵੇਂ ਅੰਦਰ ਖੁਸ਼ਕ ਹੋ ਗਿਆ। ਉਹਨਾਂ ਗੁਰਮੁਖਾਂ ਕੋਲ ਗਏ ਅਤੇ ਪੁੱਛਿਆ ਹੁਣ ਫਿਰ ਨਹੀਂ ਰਸ? ਉਹ ਕਹਿੰਦੇ ਆ ਜਪਦੇ ਕਿੱਥੇ ਹੋ, ਕਿੱਥੇ ਬਹਿੰਦੇ ਹੋ? ਕਹਿਣ ਲੱਗੇ ਬਾਗ ਵਿੱਚ। ਅਤੇ ਅੱਗੋਂ ਉਹਨਾਂ ਨੇ ਕਹਿੰਦੇ ਨੇ ਇਹ ਸ਼ਬਦ ਝਿੜਕ ਵਜੋਂ ਕਹੇ, ਗੁਰੂ ਕਲਗੀਧਰ ਦੇ ਅੰਮ੍ਰਿਤ ਦੀ ਦਾਤ ਲਈ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਰਹੇ, ਗੁਰੂ ਨਾਨਕ ਸਾਹਿਬ ਦਾ ਸਿੱਖ ਹੋਵੇ ਅਤੇ ਹਰਿਮੰਦਰ ਛੱਡ ਕੇ ਬਾਹਰ ਬਾਗ ਵਿੱਚ ਬੈਠਾ? ਤੈਨੂੰ ਕਿਹਨੇ ਦੱਸ ਦਿੱਤਾ ਬਾਹਰ ਬਾਗਾਂ ਵਿੱਚ ਬਹਿ ਕੇ ਕਰੀਦਾ ਸਿਮਰਨ? ਭਾਈ ਸਾਹਿਬ ਨੇ ਇਹ ਨਹੀਂ ਕਿਹਾ ਵੀ ਤੁਸੀਂ, ਕਹਿਣ ਲੱਗੇ ਹਰਿਮੰਦਰ ਵਿੱਚ ਗੁਰੂ ਰਾਮਦਾਸ ਜੀ ਦੇ ਕੋਲ ਬੈਠਿਆ ਕਰ। ਚਲੇ ਗਏ ਉੱਥੇ ਫਿਰ ਉਹੀ ਆਨੰਦ। ਕਹਿੰਦੇ ਨੇ ਇੱਕ ਦਿਨ ਅਸੀਂ ਪਰਿਕਰਮਾ ਵਿੱਚ ਨਿਕਲਦੇ ਪਏ ਸਨ ਅਤੇ ਉਹ ਗੁਰਮੁਖ ਜੀ ਬੈਠੇ ਸਨ, ਸ਼ਬਦ ਹੀ ਵਰਤੇ ਅਤੇ ਉਹਨਾਂ ਨੂੰ ਪਹਿਚਾਣਦਾ ਕੋਈ ਕੋਈ ਸੀ। ਗੁਰਮੁਖ ਜੀ ਬੈਠੇ, ਕਹਿੰਦੇ ਨੇ ਮੈਨੂੰ ਦੇਖ ਕੇ ਅਸੀਂ ਫਤਿਹ ਬੁਲਾਈ, ਨਮਸਕਾਰ ਕੀਤੀ, ਅਦਬ ਕੀਤਾ ਅਤੇ ਕਹਿਣ ਲੱਗੇ ਅੰਦਰ ਦਾ ਕੀ ਹਾਲ? ਕਹਿੰਦੇ ਨੇ ਅਸਾਂ ਉੱਤਰ ਦਿੱਤਾ ਬੜੀਆਂ ਮੇਰਾ ਗੁਰੂ ਰਾਮਦਾਸ ਜੀ ਦੀਆਂ। ਕਹਿੰਦੇ ਨੇ ਮੈਨੂੰ ਗਲਵੱਕੜੀ 'ਚ ਲੈ ਕੇ ਪੁੱਛਦੇ ਨੇ ਕਿ ਅਸੀਂ ਤੁਹਾਨੂੰ ਹਰਿਮੰਦਰ ਤੋਂ ਬਾਗ ਵਿੱਚ ਭੇਜਿਆ, ਬਾਗ ਤੋਂ ਹਰਿਮੰਦਰ ਵਿੱਚ ਆਉਂਦਾ ਅਤੇ ਤੁਸੀਂ ਤਰਕ ਕਿਉਂ ਨਹੀਂ ਕੀਤਾ? ਇਹ ਕਿਉਂ ਨਾ ਅੱਗੋਂ ਕਿਹਾ ਵੀ ਤੁਸੀਂ ਇਸਨੇ ਮੈਨੂੰ ਭੇਜਿਆ? ਭਾਈ ਸਾਹਿਬ ਕਹਿੰਦੇ ਨੇ ਅਸੀਂ ਹੱਥ ਜੋੜ ਕੇ ਕਿਹਾ ਅਸੀਂ ਜਗਿਆਸੂ ਹਾਂ, ਆਪਣੇ ਤੋਂ ਵੱਡੇ ਦੀ ਸੰਗਤ ਕਰੀਏ ਅਤੇ ਭਲਾ ਹੀ ਕਹਿਣਾ ਚਾਹੀਦਾ, ਸਤ ਬਚਨੀ ਕਹਿਣਾ ਚਾਹੀਦਾ। ਕਹਿੰਦੇ ਨੇ ਉਹਨਾਂ ਗੁਰਮੁਖਾਂ ਨੇ ਬਾਂਹ ਪਕੜ ਕੇ ਕਿਹਾ, ਕਹਿਣ ਲੱਗੇ ਹਰਿਮੰਦਰ ਵਿੱਚ ਰਸ ਬੜਾ ਸੀ, ਚੇਤੇ ਰੱਖੋ ਇੱਕ ਦਿਨ ਤੁਹਾਡੇ ਅੱਗੇ ਦੋ ਬਜ਼ੁਰਗ ਬੈਠੇ ਸਨ, ਆਪਸ ਵਿੱਚ ਗੱਲਬਾਤ ਕਰਦੇ ਸਨ ਅਤੇ ਮਨ 'ਚ ਫੁਰਨਾ ਆਇਆ ਇਹਨਾਂ ਦੀ ਇੰਨੀ ਉਮਰ ਲੰਘ ਗਈ ਅਜੇ ਜੁੜੇ ਨਹੀਂ, ਆਪਾਂ ਤਾਂ ਜਵਾਨੀ ਵਿੱਚ ਹੀ ਆਨੰਦ ਮਾਣਨ ਲੱਗ ਪਏ। ਬੇਟਾ ਉਹ ਬਜ਼ੁਰਗ ਗੱਲਾਂ ਕਰਦੇ ਸਨ ਪਰ ਅੰਦਰੋਂ ਬ੍ਰਹਮ ਦੇ ਗਿਆਤਾ ਸਨ, ਉਹ ਅੰਦਰੋਂ ਉਹ ਓਤ ਪੋਤ ਸਨ, ਇੱਕ ਸਨ। ਤੂੰ ਤਰਕ ਕਰ ਬੈਠੋ, ਥੋੜ੍ਹੀ ਜਿਹੀ ਨਿੱਕੀ ਜਿਹੀ ਇੱਕ ਕਣੀ ਹੋਮੇ ਦੀ ਡਿੱਗੀ ਅਤੇ ਰਸ ਖਾਣ ਲੱਗ ਪਈ, ਚੇਤੇ ਰੱਖੀ। ਕਹਿਣ ਲੱਗੇ ਤਾਂ ਤੂੰ ਸੋਚਿਆ ਇਹ ਬਜ਼ੁਰਗ ਹੋ ਕੇ ਵੀ ਨਹੀਂ ਅਸੀਂ ਜਵਾਨ? ਕਹਿਣ ਲੱਗੇ ਬਾਗ ਵਿੱਚ ਜਾ ਕੇ ਤਾਂ ਰਸ ਚੁੱਕਿਆ ਸੀ, ਤੁਸੀਂ ਦੇਖੋ ਚੇਤੇ ਕਰੋ, ਇੱਕ ਦਿਨ ਤੁਸੀਂ ਫੁਰਨਾ ਨਹੀਂ ਸੀ ਬਣਾਇਆ ਕਿ ਐਵੇਂ ਲੋਕ ਹਰਿਮੰਦਰ 'ਚ ਕਤਾਰਾਂ ਲਾਈ ਬੈਠੇ ਨੇ, ਬਾਗ 'ਚ ਬਹਿ ਕੇ ਵੀ ਰੱਬ ਮਿਲ ਜਾਂਦਾ ਹੈ? ਕਹਿਣ ਲੱਗੇ ਨਹੀਂ, ਆਪਣੇ ਗੁਰੂ ਦੀ ਥਾਂ ਪ੍ਰਤੀ ਇਹੋ ਜਿਹੇ ਪੁਰਨੇ ਨਹੀਂ ਬਣਾਏ। ਹੁਣ ਧਿਆਨ ਦਿਆ ਜੇ ਕਿੰਨੀ ਕੁ ਅੰਦਰ ਦੀ ਸੂਖਸ਼ਮਤਾ ਹੀ ਹੈ, ਇੱਥੇ ਤਾਂ ਸਥੂਲ ਮੈਲ ਹੀ ਨਹੀਂ ਛੱਡਦੀ, ਤੇ ਸੂਖਸ਼ਮਤਾ ਤਾਂ ਬੜੀ ਦੂਰ ਜਾ ਕੇ ਆਉਂਦੀ। ਸੂਖਸ਼ਮ ਦਰ ਤੇ ਜਿਹੜੀ ਕਹੀ ਨਾ ਜਾਏ ਪਰ ਚੰਬੜ ਜਾਏ, ਤੇ ਹਾਂ ਹਾਂ ਮੈਂ ਕੀਤਾ, ਮੈਂ ਕਰਾਂਗਾ, ਇਹ ਨਹੀਂ ਮੁੱਕਦੀ ਬਈ। ਹਾਂ ਮੁੱਕੇਗੀ ਜਿੱਦਣ ਮਰ ਕੇ ਖਲ ਉਦੜੇਗੀ। ਜਿਉਂਦੇ ਜੀ ਸਾਰੀ ਜ਼ਿੰਦਗੀ ਬੱਕਰੀ ਮੈਂ ਮਿਆਕਦੀ ਰਹਿੰਦੀ ਹੈ, ਜਿੱਦਣ ਵੱਢ ਕੇ ਕਸਾਈ ਖਲ ਮਰ ਕੇ ਉਹਨੂੰ ਢੱਡ ਉੱਤੇ ਸਰੰਗੀ ਉੱਤੇ ਜਾ ਕੇ ਤੇ ਫੇਰਦੇ ਨੇ, ਉਦੋਂ ਕਦੀ ਮੈਂ ਨਹੀਂ ਕਹਿੰਦੀ। ਤਬਲੇ ਵਿੱਚੋਂ ਵੀ ਤੂੰ ਕਹਿੰਦੀ ਹੈ ਅਤੇ ਸਰੰਗੀ ਵਿੱਚੋਂ ਵੀ ਤੂੰ ਹੀ ਕਹਿੰਦੀ ਹੈ। ਮਰ ਕੇ ਤੂੰ ਨਿਕਲਦਾ, ਜਿਉਂਦਿਆਂ ਥੋੜ੍ਹਾ ਤੂੰ ਨਿਕਲਦਾ, ਜਿਉਂਦਿਆਂ ਤਾਂ ਮੈਂ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਦੇਖੋ ਉਹਨਾਂ ਨੇ ਦੇ ਅਰਥ ਜਿਹੜੇ ਕੀਤੇ ਨੇ ਅਭਿਆਸੀ ਨੇ ਉਹ। ਮੈਂ ਅਰਥ ਕੀਤੇ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾਂ। ਭਾਈ ਸਾਹਿਬ ਦੇ ਅਰਥ ਕਰਦੇ ਨੇ ਘਰ ਵਿੱਚ ਅਤੇ ਮਹਿਲ ਵਿੱਚ ਫਰਕ ਹੈ। ਘਰ 2 ਕਮਰਿਆਂ ਦਾ ਹੋ ਸਕਦਾ, ਘਰ 3 ਕਮਰਿਆਂ ਦਾ ਹੋ ਸਕਦਾ, ਪਰ ਮਹਿਲ ਕਈ ਵਾਰੀ ਸੈਂਕੜਿਆਂ ਕਮਰਿਆਂ ਦੇ ਹੁੰਦੇ। ਘਰ 50 ਗਜ਼ ਵਿੱਚ ਵੀ ਬਣ ਸਕਦਾ ਅਤੇ ਮਹਿਲ 50 ਏਕੜ ਵਿੱਚ ਬਣ ਸਕਦਾ। ਮਹਿਲ ਵੱਡਾ, ਘਰ ਛੋਟਾ। ਨਿੱਜ ਘਰ ਮਹਿਲ ਪਾਵੋ, ਨਿੱਜ ਘਰ ਦਾ ਅਰਥ ਤੇਰਾ ਆਪਣਾ ਘਰ, ਤੇਰੀ ਆਤਮਾ। ਮਹਿਲ ਦਾ ਅਰਥ ਹੈ ਵੱਡਾ ਪਰਮਾਤਮਾ, ਆਪਣੀ ਆਤਮਾ ਨੂੰ ਜਿਉਂਦੇ ਜੀ ਪਰਮਾਤਮਾ ਵਿੱਚ ਅਭੇਦ ਕਰਦੇ। ਮਹਿਲ ਪਾਵੋ, ਉਸ ਮਹਿਲ ਵਿੱਚ ਥਾਂ ਲੱਭ। ਨਿੱਜ ਘਰ ਮਹਿਲ ਪਾਓ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਉਸ ਮਹਿਲ ਵਿੱਚ ਗਏ, ਪਰਤ ਕੇ ਫੇਰੇ ਨਹੀਂ ਪਾਉਂਦੇ। ਅਖੀਰ ਤੇ ਕਹਿਣ ਲੱਗੇ ਗੁਰਮੁਖਾ,
ਖਾਉਣ ਲੱਗੇ ਦਿਨ ਦੀਆਂ ਸਾਰੀਆਂ ਗੱਲਾਂ ਮਿਟਾ ਦੇ ਅੱਜ ਦੇਖ ਪਤਾ ਨਹੀਂ ਹੋ ਸਕਦਾ ਕਿਸੇ ਕਮਾਈ ਵਾਲੇ ਦੀ ਤੂੰ ਨਿੰਦਿਆ ਕੀਤੀ ਹੋਵੇ ਕਿਸੇ ਜਪਣ ਵਾਲੇ ਨੂੰ ਮਜ਼ਾਕ ਕੀਤੇ ਹੋਣ ਕਿਸੇ ਕਮਾਈ ਵਾਲੇ ਦੇ ਉੱਤੇ ਤੂੰ ਕਟਾਕਸ਼ ਕੀਤੇ ਹੋਣ ਅਖੀਰ ਤੇ ਸੌਣ ਲੱਗਿਆਂ ਕਹਿਦੇ ਧੰਨ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਜੀ ਕਿਰਪਾ ਕਰੋ ਮੇਰੀਆਂ ਭੁੱਲਾਂ ਨੂੰ ਬਖਸ਼ ਦਿਆ ਜੇ ਤੇ ਜੇ ਸਵੇਰੇ ਦਿਨ ਜ਼ਿੰਦਗੀ ਦਾ ਦਿੱਤਾ ਤੇ ਕਿਰਪਾ ਕਰਿਓ ਮੇਰੀ ਖੌਮੇ ਮਰੇ ਉਹਨਾਂ ਦੇ ਚਰਨਾਂ ਦੀ ਧੂੜ ਦੇ ਦਿਓ ਜਿਹੜੇ ਤੇਰੇ ਚਰਨਾਂ ਵਿੱਚ ਡਿੱਗ ਪਏ ਅਖੀਰ ਤੇ ਬਚਨ ਅੰਤਰ ਜਾਮੀ ਅੰਦਰ ਦੀਆਂ ਜਾਣਨ ਵਾਲੇ ਤੈਨੂੰ ਪਤਾ ਮੈਂ ਸਵੇਰ ਤੱਕ ਸ਼ਾਮ ਤੱਕ ਕਿੰਨੀਆਂ ਭੁੱਲਾਂ ਕੀਤੀਆਂ ਕਦੀ ਆਪਾਂ ਸ਼ਾਮ ਨੂੰ ਬੈਠ ਕੇ ਸੋਚਨੇ ਆ ਗੁਰਮੁਖੋ ਕਦੀ ਰਾਤ ਨੂੰ ਨਾ ਸੋਹਿਲਾ ਸਾਹਿਬ ਪੜ੍ਹਨ ਤੋਂ ਪਹਿਲਾਂ ਨਾ ਦੋ ਕੁ ਮਿੰਟ ਸੋਚ ਲਿਆ ਕਰੀਏ ਸਵੇਰ ਤੋਂ ਸ਼ਾਮ ਤੱਕ ਮੈਂ ਉਹ ਗੱਲਾਂ ਕੀਤੀਆਂ ਜਿਨ੍ਹਾਂ ਤੋਂ ਬਿਨਾਂ ਵੀ ਮੇਰਾ ਸਰ ਸਕਦਾ ਸੀ ਤੇ ਇਹਨੂੰ ਗੁਰੂ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਮੈਂ ਫਿਰ ਪਰੇਸ਼ਾਨੀ ਮਾਏ ਕਦੀ ਪਰੇਸ਼ਾਨ ਨਹੀਂ ਹੋਵੇਗਾ ਅਰਦਾਸ ਕਰ ਅੰਤਰ ਜਾਮੀ ਅੰਦਰ ਦੀਆਂ ਜਾਣਨ ਵਾਲੇ ਪੁਰਖ ਵਿਧਾਤੇ ਸਭ ਕੁਝ ਬਣਾਉਣ ਵਾਲੇ ਵਿਧਾਤੇ ਦਰ ਤੇ ਬਣਾਉਣ ਵਾਲੇ ਪੁਰਖ ਦਰ ਤੇ ਸਰਬ ਵਿਆਪਕ ਸ਼ਰਧਾ ਮੇਰੇ ਅੰਦਰ ਦੀ ਸ਼ਰਧਾ ਪੂਰੀ ਕਰ ਦਿਓ ਸ਼ਰਧਾ ਮਨ ਕੀ ਪੂਰੇ ਪੂਰੀ ਕਰ ਦਿਓ ਕਿ ਨਾਨਕ ਦਾਸ ਇਹ ਹੈ ਸੁੱਖ ਮੰਗ ਹੈ ਮੈਨੂੰ ਆਹ ਸੁੱਖ ਦੇ ਦਿਓ ਕਿ ਮੋਕੋ ਕਰ ਸੰਤਨ ਕੀ ਧੂਰੇ ਮੈਨੂੰ ਰੱਬੀ ਸੰਤਾਂ ਦੇ ਚਰਨਾਂ ਦੀ ਧੂੜ ਦੇ ਦੇ ਰੱਬੀ ਸੰਤਾਂ ਦੇ ਚਰਨਾਂ ਦੀ ਖਾਕ ਦੇ ਦੇ ਗੁਰਮੁਖੋ ਤਾਂ ਹੀ ਤਾਂ ਅਸੀਂ ਪੜ੍ਹਨੇ ਹਾਂ ਕਿ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਉਹਨਾਂ ਦਾ ਅਦਬ ਹੁਣ ਕਈ ਵਾਰੀ ਇਹ ਵੀ ਕਿਹਾ ਜਾਂਦਾ ਹੈ ਨਾ ਇਹ ਧੂੜ ਲਾਣੀ ਇਹ ਮਨਮਤ ਹੈ ਬਾਹਰ ਵੀ ਬੜੀ ਮਿੱਟੀ ਪਈ ਰਹਿੰਦੀ ਹੈ ਉਹ ਗੁਰਮੁਖੋ ਕਿਉਂ ਸ਼ਰਧਾ ਤੋਂ ਆਪਾਂ ਭੱਜਣੇ ਪਏ ਇਸ ਗੱਲ ਨੂੰ ਚੇਤੇ ਰੱਖੀਏ ਕਿ ਜਿੱਥੇ ਕਮਾਈ ਵਾਲਾ ਪੁਰਸ਼ ਤੁਰਦਾ ਹੈ ਬਹਿੰਦਾ ਹੈ ਉਹ ਥਾਂ ਵੀ ਪ੍ਰਭਾਵ ਕਬੂਲਦੀ ਹੈ ਇੱਕ ਗੱਲ ਬੜੀ ਸੋਹਣੀ ਮੈਨੂੰ ਪੜ੍ਹਨ ਨੂੰ ਮਿਲੀ ਮਸਕੀਨ ਸਾਹਿਬ ਨੂੰ ਵੀ ਕੋਟ ਕਰਦੇ ਨੇ ਕਈ ਵਾਰੀ ਕਹਿੰਦੇ ਨੇ ਤੁਲਸੀ ਜੀ ਉਹਨਾਂ ਨੂੰ ਮਿਲਣ ਵਾਸਤੇ ਰਹੀਮ ਜੀ ਗਏ ਰਹੀਮ ਦੇ ਦੋਏ ਵੀ ਤੁਸੀਂ ਪੜ੍ਹਦੇ ਸੁਣਦੇ ਰਹੇ ਹੋ ਤੇ ਤੁਲਸੀ ਜੀ ਰਾਮਚਰਿਤ ਮਾਨਸ ਉਹਨਾਂ ਲਿਖਿਆ ਰਾਮ ਚੰਦਰ ਜੀ ਸ੍ਰੀ ਰਾਮ ਚੰਦਰ ਜੀ ਦੀ ਬਹੁਤ ਉਹਨਾਂ ਉਪਮਾ ਕੀਤੀ ਇਸ ਨੇ ਉਹਨਾਂ ਦੇ ਰਹੀਮ ਮਿਲਣ ਗਏ ਤੇ ਉੱਥੇ ਇੱਕ ਬਾਦਸ਼ਾਹ ਵੀ ਕਿਤੇ ਆਇਆ ਸੀ ਹਾਥੀ ਤੇ ਚੜ੍ਹ ਕੇ ਤੇ ਹਾਥੀ ਕੀ ਕਰੇ ਪੈਰਾਂ ਨਾਲ ਜ਼ਮੀਨ ਪੱਟੇ ਤੇ ਸੁੰਡ ਵਿੱਚ ਮਿੱਟੀ ਲੈ ਕੇ ਆਪਣੇ ਮੱਥੇ ਤੇ ਸੱਟੀ ਜਾਏ ਤੁਲਸੀ ਜੀ ਵੀ ਵਿਦਵਾਨ ਨੇ ਤੇ ਰਹੀਮ ਜੀ ਵਿਦਵਾਨ ਨੇ ਤੁਲਸੀ ਜੀ ਰਾਮ ਜੀ ਕੇ ਅਨਨ ਭਗਤ ਹੈ ਉਹਨਾਂ ਨੇ ਨਾ ਇੱਕ ਦੋਹਰਾ ਕਹਿ ਦਿੱਤਾ ਕਹਿਣ ਲੱਗੇ ਦੂਰ ਚੜ੍ਹਾਵਤ ਸ਼ੀਟ ਪਰ ਕਹੋ ਰਹੀਮ ਕਿਆ ਕਾਜ ਕਵਿਤਾ ਜੀ ਪ੍ਰਸ਼ਨ ਕੀਤਾ ਰਹੀਮ ਜੀ ਮੈਨੂੰ ਇਹ ਦੱਸੋ ਕਿ ਆ ਹਾਥੀ ਜਿਹੜਾ ਜ਼ਮੀਨ ਤੋਂ ਮਿੱਟੀ ਪੱਟ ਕੇ ਆਪਣੇ ਸਿਰ ਤੇ ਕਿਉਂ ਸੜਦਾ ਪਿਆ ਦੂਰ ਚੜ੍ਹਾਵਤ ਸ਼ੀਸ਼ ਪਰ ਕਹੋ ਰਹੀਮ ਕਿਆ ਕਾਜ ਅੱਗੋ ਰਹੀਮ ਜੀ ਕਹਿਣ ਲੱਗੇ ਜੇ ਰਾਜ ਰਿਸ਼ ਪਤਨੀ ਤਰੀ ਸੋ ਢੂੰਡਦਾ ਹੈ ਗਜਰਾਜ ਤੁਸੀਂ ਰਾਮ ਕੇ ਭਗਤ ਹੋ ਜਿਸ ਰਾਮ ਜੀ ਦੇ ਚਰਨਾਂ ਦੀ ਧੂੜ ਨਾਲ ਅਖਿਲਿਆਂ ਵਰਗਾ ਪੱਥਰ ਤਰ ਗਿਆ ਤੇ ਹਾਥੀ ਲੱਭਦਾ ਕਿਤੇ ਰਾਮ ਜੀ ਦੇ ਖਾਕ ਇੱਥੇ ਵੀ ਨਾ ਪਈ ਹੋ ਹੁਣ ਦੇਖੋ ਉਹਨਾਂ ਦੇ ਤਰੀਕਾ ਸਮਝਾਉਣ ਦਾ ਗੁਰੂ ਸਾਹਿਬ ਨੇ ਕਿਹਾ ਗੁਰਮੁਖਾ ਸੌਣ ਲੱਗਿਆ ਛੱਡ ਹੋਮੇ ਨੂੰ ਆਪਣੇ ਸਿਰ ਚ ਨਾ ਧੂੜ ਪਾ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾ ਵਕਾਰ ਫੁੱਲਣੇ ਨਿੰਦਿਆ ਕਰਨੀ ਸਿਰ ਚ ਧੂੜ ਲਾਣੀ ਪਸਤਨੀ ਹੈ ਤੇ ਗੁਰਮੁਖਾਂ ਦੀ ਨਿਮਰਤਾ ਨਾਲ ਸੇਵਾ ਕਰਨੀ ਇਹ ਚਰਨ ਧੂੜ ਹੈ ਤਾਂ ਹੀ ਕਿਹਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓੜ ਸਤਾਣੀ ਸੰਤ ਹਮਾਰਾ ਗਹਿਣਾ ਜਨ ਕੈ ਚਰਨ ਵਸੈ ਮੇਰਾ ਹੀਰ ਹੈ ਸੰਗ ਪੁਨੀਤਾ ਦੇਗੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਗੁਰਮੁਖੋ ਜਿਹੜੇ ਸੋਹਿਲਾ ਸਾਹਿਬ ਰਾਤ ਨਹੀਂ ਪੜ੍ਹਦੇ ਉਹ ਪੜ੍ਹ ਕੇ ਸੁਣਿਆ ਕਰੋ ਸਹੀ ਅਰਥਾਂ ਵਿੱਚ ਆਹ ਪੰਜ ਸ਼ਬਦਾਂ ਦੀ ਵਿਆਖਿਆ ਤਾਂ ਸਫਲ ਮੈਂ ਸਮਝਾਂਗਾ ਜਿਹੜੇ ਨਹੀਂ ਪੜ੍ਹਦੇ ਉਹ ਰਾਤ ਨੂੰ ਇਹ ਬਾਣੀ ਗੁਰਮੁਖੋ ਪੜ੍ਹ ਕੇ ਸੁਣਿਆ ਕਰੋ
ਸ਼ੁਰੂਆਤ ਉਸ ਦਿਨ ਕੀਤੀ ਸੀ ਕਿ ਨੀਂਦ ਇੱਕ ਛੋਟੀ ਮੌਤ ਹੈ ਅਤੇ ਮੌਤ ਇੱਕ ਵੱਡੀ ਨੀਂਦ ਹੈ। ਉਸ ਦਿਨ ਇਹ ਪ੍ਰਮਾਣ ਤੋਂ ਸ਼ੁਰੂਆਤ ਕੀਤੀ ਸੀ ਕਿ ਕਬੀਰ ਜੀ ਨੇ ਸੌਣ ਨੂੰ ਅਤੇ ਮਰਨ ਨੂੰ ਇੱਕ ਤੁਕ ਵਿੱਚ ਰੱਖਿਆ। ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ। ਸੋਹਿਲਾ ਸੌਣ ਤੋਂ ਪਹਿਲਾਂ ਪੜਿਆ ਜਾਂਦਾ ਹੈ ਅਤੇ ਦਿਨੇ ਕੋਈ ਮਰ ਜਾਏ ਉਹਦੇ ਮਰਨ ਤੋਂ ਬਾਅਦ ਪੜਿਆ ਜਾਂਦਾ ਹੈ। ਇਹਨਾਂ ਪੰਜ ਸ਼ਬਦਾਂ ਨੂੰ ਵਿਚਾਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਆਪ ਕਿਰਪਾਲੂ ਸਾਧ ਸੰਗਤ ਜੀ ਬਖਸ਼ ਦੇਣਾ, ਆਪ ਸਮੂਹ ਸੰਗਤ ਦਾ, ਧੰਨ ਗੁਰੂ ਗ੍ਰੰਥ ਸਾਹਿਬ ਦਾ ਅਤੇ ਸਮੁੱਚੇ ਸਾਰੇ ਪ੍ਰਬੰਧਕ ਵੀਰਾਂ ਦਾ ਜਿਹੜੇ ਤਹਿ ਦਿਲੋਂ ਪਿਆਰ ਕਰਦੇ ਨੇ। ਅਤੇ ਮੇਰੇ ਪਿਛਲੇ ਸਾਲ 'ਚ ਵੀ ਮਨ ਸੀ ਜਦੋਂ ਹੁਕਮ ਕੀਤਾ ਸੀ ਵੀ ਅਗਲੇ ਸਾਲ ਆਇਓ, ਅਤੇ ਮਨ ਸੀ ਵੀ ਇੱਥੇ ਕਹਾਂਗੇ ਬਈ ਕੋਈ ਨਾ ਕੋਈ ਬਾਣੀ ਦੀ ਸ਼ਬਦ ਵਿਚਾਰ ਕੀਤੀ ਜਾਏ। ਉਹ ਆਪ ਨੇ ਪੂਰਾ ਸਹਿਯੋਗ ਦਿੱਤਾ ਗੁਰਮੁਖਾਂ ਕਹਿ ਅੱਗੋਂ ਫਿਰ ਹਾਂ ਜਿਹੜੀ ਆਪ ਜੀ ਬਾਣੀ ਕਹੋ ਕਰੋਗੇ ਨਾ ਗੁਰੂ ਸਾਹਿਬ ਕਿਰਪਾ ਕਰਨ ਉਹ ਪੰਜ ਛੇ ਦੀਵਾਨਾ ਸੰਪੂਰਨ ਹੋ ਜਾਏ। ਉਹ ਇਸ ਕਰਕੇ ਬਾਣੀ ਦੀ ਕਥਾ ਆਪ ਜੀ ਨੂੰ ਸੁਣਾਉਣਾ ਕਿਉਂਕਿ ਮੇਰਾ ਮਨ ਕਿਤੇ ਸੁਣਦਾ, ਅਸਲੀਅਤ ਇਹ ਆਪਣਾ ਅੰਦਰ ਵੀ ਸੁਣ ਲੈ ਕਿਤੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਜੀਓ, ਇਸ ਸਮੂਹ ਸੰਗਤ ਨੂੰ ਆਪਸੀ ਪ੍ਰੇਮ ਬਖਸ਼ਿਆ ਜੇ, ਇਤਫਾਕ ਬਖਸ਼ਿਓ ਅਤੇ ਇਸ ਸ਼ਹਿਰ ਦੀ ਸੰਗਤ ਦਾ ਪਿਆਰ ਇਸ ਤਰ੍ਹਾਂ ਬਣਾਇਓ ਜਿਵੇਂ ਇੱਕ ਪਰਿਵਾਰ ਦਾ ਪਿਆਰ ਹੈ। ਗੁਰਮੁਖ ਪਿਆਰੇ ਆਉਂਦੇ ਰਹਿਣ, ਕਥਾ ਕੀਰਤਨ ਚੱਲਦੇ ਰਹਿਣ ਅਤੇ ਗੁਰੂ ਦੀਆਂ ਖੁਸ਼ੀਆਂ ਆਪਾਂ ਲੈਂਦੇ ਰਹੀਏ। ਆਓ ਹੁਣ ਸਾਰੇ ਨਾ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਸਤਿਗੁਰੂ ਦੇ ਚਰਨਾਂ ਵਿੱਚ ਸ਼ੁਕਰਾਨੇ ਵਜੋਂ ਸਿਮਰਨ ਕਰੀਏ ਅਤੇ ਕੋਈ ਰਸਨਾ ਵਾਂਝੀ ਨਾ ਰਹੇ। ਦੇਖੋ ਬੋਲਿਆ ਕਰੀਏ ਪਿਆਰਿਓ। ਮੈਂ ਉਸ ਦਿਨ ਹਰਿਮੰਦਰ ਸਾਹਿਬ ਜਾ ਰਿਹਾ ਸਾਂ, ਇੱਕ ਬਜ਼ੁਰਗ ਨੇ ਬੜੀ ਸੋਹਣੀ ਗੱਲ ਕਹੀ। ਐਤਵਾਰ ਵਾਲਾ ਦਿਨ ਸੀ ਅਤੇ ਕਤਾਰ ਲੱਗੀ ਸ੍ਰੀ ਅਕਾਲ ਤਖਤ ਸਾਹਿਬ ਤੱਕ। ਪੇਂਡੂ ਬਜ਼ੁਰਗ ਸੀ, ਗੱਲਾਂ ਬੜੀ ਬੜੀ ਉੱਚੀ ਕਰ ਗਏ। ਕਿਸੇ ਨੌਜਵਾਨ ਨੇ ਨਾਲ ਕਿਹਾ, ਕਹਿੰਦਾ ਬੜੀ ਭੀੜ ਆ, ਜਿਸ 'ਚ ਧੱਕੇ ਵੱਜਦੇ ਨੇ। ਉਹ ਕਹਿੰਦਾ ਪੁੱਤਰ ਇੱਥੋਂ ਦੇ ਧੱਕੇ ਸਹਿ ਲਏਗਾ ਅਤੇ ਜਮਾਂ ਦੇ ਧੱਕਿਆਂ ਤੋਂ ਬਚ ਜਾਏਗਾ। ਮੈਨੂੰ ਗੱਲ ਇਸੇ ਤਰ੍ਹਾਂ ਮਨ 'ਚ ਇੰਨਾ ਬੈਰਾਗ ਆਇਆ ਮਨਾ, ਆਹ ਪੇਂਡੂ ਬਜ਼ੁਰਗ ਧੋਤੀ ਬੰਨੀ ਉਹਨੇ, ਲੱਕ ਵੀ ਬੰਨੀ, ਕਹਿੰਦਾ ਪੁੱਤਰ ਧੱਕੇ ਨਹੀਂ ਕਹੀਦੇ, ਰਹਿਮਤਾਂ ਕਹੀਦੀਆਂ। ਆਓ ਕਰੋ ਕਿਰਪਾ, ਸਾਰੇ ਇੱਕ ਆਵਾਜ਼ ਹੋ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕਰੀਏ, ਦਾਤਾ ਜੀ ਉਮਰ ਘੱਟਦੀ ਪਈਏ, ਸਾਡੀ ਝੋਲੀ 'ਚ ਪਾਓ ਜਿਸ ਨੂੰ ਅਸੀਂ ਵਿਹਾਜਣ ਆਏ ਹਾਂ ਔਰ ਉਚਾਰਨ

250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio, broadcasting from Gurdwara Sahib, Western Singh Sabha, at Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।